ਕੀਆ। ਚਾਰੇ ਵੇਦ ਹੋਏ ਸਤਿਆਰ, ਪੜੇ ਗੁਣੈ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾ, ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਜਦੋਂ ਅਸੀਂ ਪਰਮਾਤਮਾ ਅੱਗੇ ਕੁਝ ਆਪਣੀ ਮੰਗ ਰੱਖਦੇ ਹਾਂ, ਕੁਝ ਮੰਗਦੇ ਹਾਂ, ਤਾਂ ਅਕਸਰ ਦੁਨਿਆਵੀ ਚੀਜ਼ਾਂ ਹੀ ਯਾਦ ਆਉਂਦੀਆਂ ਨੇ। ਪਰ ਸੱਚੀ ਦਾਤ ਤਾਂ ਉਹ ਹੈ ਜੋ ਸਾਡੇ ਮਨ ਨੂੰ ਸੁੱਖ ਦੇਵੇ ਤਾਂ ਸਾਨੂੰ ਸਹੀ ਰਾਹ ਦਿਖਾਵੇ। ਇਸੀ ਮਨ 'ਚ ਭਾਵਨਾ ਦੇ ਨਾਲ ਆਓ ਸਰਵਣ ਕਰੀਏ ਅਗਲਾ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ 6:30 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਲਿਆ ਰਾਮ ਜੀ ਜੈ ਹਿੰਦ ਜੀ
1: ਜੈ ਹਿੰਦ ਜੀ ਰੰਗਾ ਸਿੰਘ ਜੀ ਬੱਚਿਆਂ ਵਾਲਿਓ ਜੈ ਹਿੰਦ ਜੀ ਕੀ ਹਾਲ ਚਾਲ ਹੈ
0: ਹਾਲੇ ਚਾਲੇ ਵਾਹ ਵਾਹ ਭਲੀਏ ਖਾਈ ਪੀ ਦਾ ਮੌਜਾਂ ਮਾਰੀ ਦੀਆਂ
1: ਚਲੋ ਗੱਲ ਹੈ ਖਾਣਾ ਪੀਣਾ ਮੌਜਾਂ ਇਹ ਸਾਰੀਆਂ ਹੋਣੀਆਂ ਚਾਹੀਦੀਆਂ ਹੈ ਰੰਗਾ ਸਿੰਘ ਜੀ ਇਹਦੇ ਨਾਲ ਨਿਰਾ ਪੂਰਾ ਇਕੱਲੀ ਮੌਜ ਜਿਹੜੀ ਉਹ ਵੀ ਕੰਮ ਨਹੀਂ ਆਉਂਦੀ
0: ਕੰਮ ਵੀ ਕਰਨੇ ਪੈਣਾ
1: ਕੰਮ ਵੀ ਕਰਨਾ ਪੈਣਾ ਅਤੇ ਜਿਹੜਾ ਕੰਮ ਕਰਕੇ ਮਿਹਨਤ ਕਰਕੇ ਮੌਜ ਹੈ ਨਾ ਉਹਦੇ ਨਾਲ ਦੀ ਮੌਜ ਕਿਤੇ ਨਹੀਂ ਮਿਲਦੀ ਵਿਹਲੇ ਬੰਦੇ ਦੀ ਕਾਹਦੀ ਮੌਜ ਹੈ
0: ਨਾ ਜੀ ਨਾ
1: ਸੋ ਇਸ ਕਰਕੇ ਕਿਸਾਨੀ ਤਾਂ ਰੰਗਾ ਸਿੰਘ ਜੀ ਕੰਮ ਐਸਾ ਹੈ ਕਿ ਭੰਡਾ ਭੰਡੋਰੀ ਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਕਿਉਂਕਿ ਕਿਸਾਨੀ ਹੁਣ ਸਿਰਫ ਫਸਲੀ ਕਿਸਾਨੀ ਤਾਂ ਹੈ ਨਹੀਂ ਕਿਸਾਨੀ ਦੇ ਵਿੱਚ ਸਾਡੇ ਹੋਰ ਵੀ ਕੰਮ ਹੈ ਕਿਉਂਕਿ ਰੰਗਾ ਸਿੰਘ ਜੀ ਖੇਤੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਲਵੇਰੇ ਪਾਲਣ ਦਾ ਜਿਹੜਾ ਧੰਦਾ ਹੈ ਡੇਅਰੀ ਦਾ ਧੰਦਾ ਹੈ ਉਹ ਅਸੀਂ ਮੁੱਖ ਧੰਦਿਆਂ ਦੇ ਵਿੱਚ ਸ਼ਾਮਿਲ ਅਸੀਂ ਇਹਨੂੰ ਕਰ ਲਿਆ ਹੈ
0: ਕਰ ਲਿਆ ਜੀ ਕਰ
1: ਕਿ ਉਹ ਸਾਡਾ ਮੁੱਖ ਧੰਦਾ ਹੈ ਅਤੇ ਉਹਦੇ ਵਿੱਚ ਲੋੜਾਂ ਚਾਹੇ ਤੁਸੀਂ ਗਾਈਆਂ ਰੱਖੀਆਂ ਚਾਹੇ ਤੁਸੀਂ ਮੱਝਾਂ ਰੱਖੀਆਂ ਹੈ ਉਹਨਾਂ ਦੇ ਚਾਰੇ ਦੀਆਂ ਜਿਹੜੀਆਂ ਲੋੜਾਂ ਹੈ ਕਹਿੰਦੇ 12 ਮਹੀਨੇ 30 ਦਿਨ ਜੇ ਚਾਰਾ ਆਪਾਂ ਉਪਲਬਧ ਕਰਾਉਂਦੇ ਹਾਂ ਨਾ ਰੰਗਾ ਸਿੰਘ ਜੀ
0: ਜੀ
1: ਇੱਕ ਤਾਂ ਦੁੱਧ ਦੀ ਜਿਹੜੀ ਗੁਣਵੱਤਾ ਬਣੀ ਰਹਿੰਦੀ ਹੈ
0: ਬਿਲਕੁਲ
1: ਪਸ਼ੂ ਖੁਸ਼ ਹੋ ਕੇ ਖਾਂਦੇ ਹੈ ਅਤੇ ਤੁਹਾਨੂੰ ਸਸਤਾ ਵੀ ਪੈਂਦਾ ਹੈ ਲਵੇਰਾ
0: ਜੇ ਤੁਸੀਂ ਆਪ ਬੀਜੋ ਤਾਂ
1: ਹਾਂ ਸੋ ਇਸ ਕਰਕੇ ਕਿਉਂਕਿ ਜਿਹਨਾਂ ਦਿਨਾਂ ਦੇ ਵਿੱਚ ਰੰਗਾ ਸਿੰਘ ਜੀ ਆਪਣੇ ਕੋਲ ਨਹੀਂ ਹੁੰਦਾ ਨਾ ਚਾਰਾ ਉਹਨਾਂ ਦਿਨਾਂ ਦੇ ਵਿੱਚ ਆਪਾਂ ਜਿਹੜਾ ਹੈ ਅਚਾਰ ਵੀ ਤਿਆਰ ਬਣਾ ਕੇ ਰੱਖ ਸਕਦੇ ਹਾਂ ਅਤੇ ਇਹ ਤੋਂ ਇਲਾਵਾ ਹੇ ਵੀ ਤਿਆਰ ਕੀਤਾ ਜਾ ਸਕਦਾ ਹੈ ਇਹ ਦੋਨਾਂ ਸੀਜ਼ਨਾਂ ਦੇ ਵਿੱਚ ਹਾੜੀ ਸਾਉਣੀ ਦੇ ਵਿੱਚ ਦੋਨਾਂ ਸੀਜ਼ਨਾਂ ਦੇ ਵਿੱਚ ਆਪਾਂ ਇਹ ਕੰਮ ਕਰ ਸਕਦੇ ਹਾਂ
0: ਜੀ
1: ਹੁਣ ਗੱਲ ਇਹ ਆ ਜਾਂਦੀ ਹੈ ਕਿ ਆਹ ਸਮਾਂ ਜਿਹੜਾ ਸਾਡੇ ਕੋਲ ਬੜਾ ਢੁਕਵਾਂ ਹੈ ਕਿ ਅਸੀਂ ਚਾਰਿਆਂ ਦੀ ਵਿਉਂਤਬੰਦੀ ਕਰੀਏ
0: ਬਿਲਕੁਲ
1: ਚਾਰਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਸ ਮੌਸਮ ਦਾ ਬਰਸੀਮ ਇੱਕ ਐਸਾ ਚਾਰਾ ਹੈ ਜਿਹਨੂੰ ਅਸੀਂ ਮੁੱਖ ਚਾਰਿਆਂ ਦੇ ਵਿੱਚ ਗਿਣਦੇ ਹਾਂ ਅਤੇ ਇਹਦੀ ਕਾਸ਼ਤ ਦਾ ਉੱਤਮ ਸਮਾਂ ਵਿਉਂਤਬੰਦੀ ਦਾ ਸਾਡੇ ਕੋਲ ਉੱਤਮ ਸਮਾਂ ਹੈ ਰੰਗਾ ਸਿੰਘ ਜੀ ਬਰਸੀਮ ਦੀ ਫਸਲ ਜਿਹੜੀ ਹੈ ਨਵੰਬਰ ਤੋਂ ਲੈ ਕੇ ਜੂਨ ਦੇ ਅੱਧ ਤੱਕ
0: ਅੱਛਾ
1: ਪੌਸ਼ਟਿਕ ਅਤੇ ਸਵਾਦੀ ਅਤੇ ਕਈ ਕਟਾਈਆਂ ਦੇਣ ਵਾਲਾ ਚਾਰਾ ਹੈ
0: ਵਾਹ ਜੀ ਵਾਹ ਪਸ਼ੂ ਬਹੁਤ ਖੁਸ਼ ਹੋ ਕੇ ਖਾਂਦਾ
1: ਮੈਂ ਕਿਹਾ ਜੀ ਪੁੱਛੋ ਖੁਸ਼ ਨਾ ਅਤੇ ਉੱਗਣ ਅਤੇ ਵਧਣ ਫੁੱਲਣ ਲਈ ਦਰਮਿਆਨੇ ਤਾਪਮਾਨ ਦੀ ਲੋੜ ਹੈ ਬਹੁਤੀ ਠੰਡ ਜਾਂ ਕੋਰਾ ਇਹ ਥੋੜ੍ਹਾ ਜਿਹਾ ਇਹਦੇ ਲਈ ਮਾਰ ਕਰਦਾ
0: ਅੱਛਾ
1: ਬਰਸੀਮ ਦੀ ਕਾਸ਼ਤ ਲਈ ਜਿਹੜੀਆਂ ਜ਼ਮੀਨਾਂ ਦਰਮਿਆਨੀਆਂ ਤੋਂ ਭਾਰੀਆਂ ਅਤੇ ਕਲਰ ਵਾਲੀ ਜ਼ਮੀਨ ਦੇ ਵਿੱਚ ਵੀ ਆਪਾਂ ਇਹਦੀ ਕਾਸ਼ਤ ਕਰ ਲੈਂਦੇ ਹਾਂ
0: ਜੀ
1: ਇਹਦੇ ਲਈ ਆਪਣੇ ਕੋਲ BL 43 ਕਿਸਮ ਹੈ BL 42 ਕਿਸਮ ਹੈ BL 10 ਕਿਸਮ ਹੈ ਅਤੇ ਰੰਗਾ ਸਿੰਘ ਜੀ BL 1 ਕਿਸਮ ਵੀ ਹੈ
0: ਜੀ
1: ਖੇਤ ਨੂੰ ਰੰਗਾ ਸਿੰਘ ਜੀ ਚੰਗੀ ਤਰ੍ਹਾਂ ਤਿਆਰ ਕਰਨ ਲਈ 2-3 ਵਾਰ ਵਾਹੁਣਾ ਹਰ ਵਾਹੀ ਤੋਂ ਬਾਅਦ ਸੁਹਾਗਾ
0: ਅੱਛਾ
1: ਅਤੇ ਫਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ
0: ਜੀ
1: ਕਹਿਣ ਦਾ ਮਤਲਬ ਇਹ ਹੈ ਕਿਉਂਕਿ ਇਹਦੇ ਬੀਜ ਹਲਕੇ ਹੁੰਦੇ ਆ
0: ਠੀਕ
1: ਬਹੁਤ ਹਲਕੇ ਹੁੰਦੇ ਆ ਘਾਹ ਫੂਸ ਢੇਲੇ ਇਹ ਚੀਜ਼ਾਂ

0: ਇਹਦੇ 'ਚ ਬਿਲਕੁਲ ਨਹੀਂ ਹੋਣੀਆਂ ਚਾਹੀਦਾ ਜਿਹੜੀ ਪੈਲੀ 'ਚ ਆਪਾਂ ਬਰਸੀਮ ਬੀਜਣੀ।
1: ਸਮਝ ਗਿਆ।
0: ਬਾਕੀ ਸਮਾਂ ਆਪਣੇ ਕੋਲ ਖੁੱਲ੍ਹਾ ਹੈ, ਇੱਕ ਖਾਸ ਜਿਹੜਾ ਧਿਆਨ ਇਹ ਰੱਖਣਾ ਕਿ ਬਰਸੀਮ ਜੇਕਰ ਨਵੇਂ ਖੇਤ 'ਚ ਬੀਜਣਾ ਹੋਵੇ ਨਾ ਤਾਂ ਬਰਸੀਮ ਦੇ ਬੀਜ ਨੂੰ ਟੀਕਾ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਠੀਕ।
0: ਇਹ ਟੀਕਾ ਮਤਲਬ ਇਹ ਨਹੀਂ ਕਿ ਡਾਕਟਰ ਕੋਲ ਲੈ ਕੇ ਜਾ ਕੇ ਟੀਕਾ ਲਵਾਉਣਾ,
1: ਨਾ ਜੀ, ਨਾ
0: ਪੈਕਟ ਮਿਲਦਾ ਹੈ,
1: ਦਵਾਈ ਆਉਂਦੀ ਆ, ਥੋੜੀ ਜਿਹੀ ਲੱਗਦੀ ਹੈ।
0: ਹਾਂ, ਅਤੇ ਇਸ ਨਾਲ ਹਰੇ ਚਾਹੇ ਦਾ ਝਾੜ ਵੀ ਵੱਧ ਮਿਲਦਾ ਹੈ। ਰੰਗਾ ਸਿੰਘ ਜੀ, ਇੱਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਨਾਲ ਭਿਉਂ ਲਓ ਅਤੇ ਟੀਕੇ ਦਾ ਇੱਕ ਪੈਕਟ ਭਿੱਜੇ ਹੋਏ ਬੀਜ ਨੂੰ ਚੰਗੀ ਤਰ੍ਹਾਂ ਰਲਾ ਦਿਓ। ਪੱਕੇ ਫਰਸ਼ ਦੇ ਉੱਪਰ ਆਪਾਂ ਨੇ ਜਾਂ ਤਰਪਾਲ ਦੇ ਉੱਤੇ ਇਹ ਕੰਮ ਕਰਨਾ ਹੈ ਅਤੇ ਛਾਂ 'ਚ ਸੁਕਾਉਣਾ ਹੈ ਅਤੇ ਉਸੇ ਦਿਨ ਹੀ, ਹੋ ਸਕੇ ਤਾਂ ਸ਼ਾਮ ਨੂੰ
1: ਜੀ,
0: ਇਹ ਨਹੀਂ ਉਹਨੇ ਲਾ ਕੇ ਰੱਖ ਲੈਣਾ, ਛੱਟਾ ਜਿਹੜਾ ਖੜ੍ਹੇ ਪਾਣੀ 'ਚ ਦੇਣਾ।
1: ਠੀਕ।
0: ਤਾਂ ਜੋ ਸੂਰਜ ਦੀ ਧੁੱਪ ਨਾਲ ਟੀਕੇ ਦਾ ਅਸਰ ਜਾਇਆ ਨਾ ਹੋਵੇ। ਅਤੇ ਜੀਵਾਣੂ ਖਾਦ ਦਾ ਟੀਕਾ ਜਿਹੜਾ ਹੈ ਇਹ ਆਪਾਂ ਤੁਹਾਨੂੰ ਪਤਾ ਹੀ ਹੈ, ਖੇਤੀਬਾੜੀ ਯੂਨੀਵਰਸਿਟੀ ਵੀ ਹੈ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ, ਇਹਨਾਂ ਤੋਂ ਬੜੀ ਆਸਾਨੀ ਨਾਲ ਸਾਨੂੰ ਮਿਲ ਜਾਂਦਾ ਹੈ।
1: ਬਿਲਕੁਲ ਜੀ।
0: ਅਤੇ ਰੰਗਾ ਸਿੰਘ ਜੀ, ਇੱਕ ਏਕੜ ਦੇ ਲਈ ਨਾ 8 ਤੋਂ 10 ਕਿਲੋ ਬੀਜ ਇਹ ਸਿਫਾਰਸ਼ ਕੀਤਾ ਜਾਂਦਾ
1: ਬਰਸੀਮ ਦਾ।
0: ਹਾਂ, ਬੀਜ ਦਾ ਛੱਟਾ ਦੇਣ ਸਮੇਂ ਮੌਸਮ ਦਾ ਸਾਥ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ ਹੈ ਕਿ ਇਹਦੇ ਬੀਜ ਬੜੇ ਹਲਕੇ ਹੁੰਦੇ
1: ਜੀ।
0: ਜੇਕਰ ਹਵਾ ਚੱਲਦੀ ਹੋਵੇ ਨਾ ਤਾਂ ਸੁੱਕੇ ਖੇਤ 'ਚ ਬੀਜ ਦਾ ਛੱਟਾ ਦਿਓ ਅਤੇ ਬਾਅਦ ਦੇ ਵਿੱਚ ਛਾਪਾ ਫੇਰ ਕੇ ਪਾਣੀ ਲਾ ਦਿਓ। ਬਰਸੀਮ ਦਾ ਬੀਜ ਕਾਸ਼ਨੀ ਦੇ ਬੀਜ ਤੋਂ ਰਹਿਤ ਹੋਣਾ ਚਾਹੀਦਾ।
1: ਠੀਕ।
0: ਬਰਸੀਮ ਦੇ ਬੀਜ ਨੂੰ ਪਾਣੀ 'ਚ ਡੋਬੋ ਅਤੇ ਕਾਸ਼ਨੀ ਦਾ ਬੀਜ ਉੱਪਰ ਆ ਜਾਓ ਅਤੇ ਉਹਨੂੰ ਛਾਣਨੀ ਨਾ ਬੱਚਿਆਂ ਨੂੰ ਵੱਖਰਾ ਕਰ ਲਓ
1: ਜੀ,
0: ਕਿਉਂਕਿ ਕਾਸ਼ਨੀ ਨੁਕਸਾਨਦੇਹ ਚੀਜ਼ ਹੈ। ਅਤੇ ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਦੇ ਪੂਰੇ ਬੀਜ 'ਚ ਨਾ 750 ਗ੍ਰਾਮ ਸਰ੍ਹੋਂ ਦਾ ਬੀਜ ਮਿਲਾ ਦਿਓ।
1: ਅੱਛਾ ਜੀ।
0: ਹਾਂ, ਬਰਸੀਮ 'ਚ ਜਵੀ ਰਲਾ ਕੇ ਵੀ ਬੀਜਣੀ ਚੰਗੀ ਮੰਨੀ ਜਾਂਦੀ ਹੈ
1: ਜੀ।
0: ਇਸ ਤਰ੍ਹਾਂ ਕਰਨ ਸਮੇਂ ਬਰਸੀਮ ਦਾ ਜਿਹੜਾ ਪੂਰਾ ਬੀਜ ਅਤੇ ਜਵੀ ਦਾ ਜਿਹੜਾ 12 ਕਿਲੋ ਬੀਜ ਆਪਾਂ ਵਰਤਣਾ ਹੈ। ਅਜਿਹਾ ਚਾਰਾ ਬੀਜਣ ਸਮੇਂ ਨਾ ਪਹਿਲਾਂ ਜਵੀ ਦਾ ਬੀਜ ਖਿਲਾਰ ਕੇ ਹਲ ਨਾਲ ਜ਼ਮੀਨ 'ਚ ਮਿਲਾਉਣਾ ਚਾਹੀਦਾ ਅਤੇ ਬਾਅਦ ਦੇ ਵਿੱਚ ਸਿੰਚਾਈ ਕਰਕੇ ਬਰਸੀਮ ਦੇ ਬੀਜ ਦਾ ਛੱਟਾ ਜਿਹੜਾ ਖੜ੍ਹੇ ਪਾਣੀ 'ਚ ਆਪਾਂ ਦੇ ਸਕਦੇ ਹਾਂ।
1: ਠੀਕ ਹੈ ਜੀ।
0: ਇਹ ਤੋਂ ਇਲਾਵਾ ਰੰਗਾ ਸਿੰਘ ਜੀ, ਇਹਦੇ 'ਚ ਰਾਈ ਘਾਹ ਵੀ ਮਿਲਾ ਕੇ ਬੀਜਿਆ ਜਾ ਸਕਦਾ।
1: ਅੱਛਾ।
0: ਇਹਦੇ ਨਾਲ ਵੀ ਸਾਨੂੰ ਗੁਣਕਾਰੀ ਮਿਸ਼ਰਣ ਵਾਲਾ ਚਾਰਾ ਮਿਲ ਜਾਂਦਾ ਹੈ। ਰੰਗਾ ਸਿੰਘ ਜੀ, ਬਿਜਾਈ ਦੇ ਸਮੇਂ 6 ਟਨ ਰੂੜੀ ਦੀ ਖਾਦ।
1: ਅੱਛਾ।
0: ਅਤੇ 20 ਕਿਲੋ ਫਾਸਫੋਰਸ ਤੱਤ
1: ਜੀ,
0: ਜਿਹੜਾ 125 ਕਿਲੋ ਸੁਪਰ 'ਚ ਸਾਨੂੰ ਮਿਲਣਾ ਹੈ। ਇਹ ਵਰਤਣਾ ਜੇਕਰ ਦੇਸੀ ਰੂੜੀ ਦੀ ਵਰਤੋਂ ਨਾ ਕੀਤੀ ਗਈ ਹੋਵੇ ਤਾਂ ਫਿਰ ਬੱਚਿਆਂ ਨੇ 10 ਕਿਲੋ ਨਾਈਟ੍ਰੋਜਨ, ਕਹਿਣ ਦਾ ਭਾਵ ਕਿ 22 ਕਿਲੋ ਯੂਰੀਆ, 30 ਕਿਲੋ ਫਾਸਫੋਰਸ, ਇਹ 20 ਏਕੜ ਦੇ ਹਿਸਾਬ ਆਪਾਂ ਵਰਤਣਾ ਹੈ।
1: ਸਮਝ ਗਏ।
0: ਅਤੇ ਸੁਪਰ ਖਾਦ ਦੀ ਜਿਹੜੀ ਵਰਤੋਂ ਨਾਲ ਨਾ ਕੁਝ ਮਾਤਰਾ ਸਲਫਰ ਵੀ ਜਿਹੜੀ ਹੈ ਇਹ ਜ਼ਮੀਨ ਨੂੰ ਮਿਲ ਜਾਂਦੀ ਹੈ।
1: ਠੀਕ।
0: ਜਿੱਥੇ ਬਰਸੀਮ 'ਚ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ ਉੱਥੇ 10 ਕਿਲੋ ਨਾਈਟ੍ਰੋਜਨ 20 ਏਕੜ ਹਰ ਕਟਾਈ ਦੇ ਪਿੱਛੋਂ ਪਾਉਣੀ ਹੈ, ਇਹਦੀ ਲੋੜ ਹੈ।
1: ਸਮਝ ਗਏ।
0: ਅਲੱਗ ਤੌਰ 'ਤੇ
1: ਜੀ।
0: ਰੰਗਾ ਸਿੰਘ ਜੀ, ਮੈਂਗਨੀਜ਼ ਦੀ ਘਾਟ ਜਿਹੜੀ ਆਮ ਤੌਰ 'ਤੇ ਆ ਜਾਂਦੀ ਹੈ, ਖਾਸ ਤੌਰ 'ਤੇ ਹਲਕੀਆਂ ਰੇਤਲੀਆਂ ਜ਼ਮੀਨਾਂ 'ਚ
1: ਜੀ,
0: ਇਹਦੀਆਂ ਨਿਸ਼ਾਨੀਆਂ ਚੰਗੀ ਤਰ੍ਹਾਂ ਉਦੋਂ ਦਿਸਦੀਆਂ ਜਦੋਂ ਫਸਲ ਕੱਟਣ 'ਤੇ ਹੋਵੇ
1: ਜੀ।
0: ਇਹਦੀ ਘਾਟ ਜੇ ਦੇਖੀ ਜਾਵੇ ਨਾ ਉੱਥੇ 0.5% ਮੈਗਨੀ ਸਲਫੇਟ, ਇਹਦਾ ਘੋਲ ਧੁੱਪ ਵਾਲੇ ਦਿਨ 'ਚ ਇਹ ਹਫ਼ਤੇ ਦੇ ਫਰਕ ਦੇ ਨਾਲ 3 ਕੁ ਛਿੜਕਾਅ ਆਪਾਂ ਕਰਨੇ ਹੈ ਅਤੇ ਇਹ ਛਿੜਕਾਅ ਕਟਾਈ ਕਰਨ ਤੋਂ 2 ਹਫ਼ਤੇ ਬਾਅਦ ਕਰਨਾ ਹੈ। ਇਹ ਧਿਆਨ ਰੱਖਣਾ ਹੈ
1: ਜੀ।
0: ਇਹ ਤੋਂ ਇਲਾਵਾ ਨਦੀਨ ਹੈ ਜਿਹਨਾਂ 'ਚ ਇਟਸਿਟ ਹੈ। ਰੰਗਾ ਸਿੰਘ ਜੀ, ਜਿਹਨਾਂ ਖੇਤਾਂ 'ਚ ਇਟਸਿਟ ਦੀ ਸਮੱਸਿਆ ਹੋਵੇ ਨਾ ਉੱਥੇ ਬਰਸੀਮ 'ਚ ਰਾਇਆ ਰਲਾ ਕੇ ਬੀਜੋ।
1: ਅੱਛਾ।
0: ਕਿਉਂਕਿ ਰਾਇਆ ਦੀ ਫਸਲ ਛੇਤੀ ਵੱਧਦੀ ਹੈ ਅਤੇ ਨਦੀਨ ਉਹਨੂੰ ਦੱਬ ਲੈਂਦੀ ਹੈ
1: ਜੀ।
0: ਜਿੱਥੇ ਇਸ ਨਦੀਨ ਦੀ ਸਮੱਸਿਆ ਵਧੇਰੇ ਹੋਵੇ ਨਾ ਉੱਥੇ ਬਿਜਾਈ ਜਿਹੜੀ ਹੈ ਅਕਤੂਬਰ ਦੇ 2 ਹਫ਼ਤੇ ਤੱਕ ਪਛੇਤੀ ਕਰੋ, ਕਿਉਂਕਿ ਉਸ ਵੇਲੇ ਤਾਪਮਾਨ ਘਟਣ ਕਾਰਨ ਨਦੀਨ ਘੱਟ ਉੱਗਦਾ ਹੈ
1: ਜੀ।
0: ਬਾਕੀ ਬੱਚਿਆਂ ਨੂੰ ਹੈ ਪਹਿਲਾ ਪਾਣੀ ਜਿਹੜਾ ਬੜਾ ਜ਼ਰੂਰੀ ਹੈ, ਚੰਗੇਰੀ ਫਸਲ ਲਈ ਪਾਣੀ ਛੇਤੀ ਦੇਣਾ ਚਾਹੀਦਾ ਹੈ, ਇਹ 'ਚ ਉੱਗਣ ਦੀ ਵੀ ਸਹਾਇਤਾ ਮਿਲਦੀ ਹੈ। ਪਹਿਲਾਂ ਪਾਣੀ ਹਲਕੀਆਂ ਜ਼ਮੀਨਾਂ 'ਚ 3 ਤੋਂ 5 ਦਿਨ ਪਿੱਛੋਂ, ਭਾਰੀਆਂ ਜ਼ਮੀਨਾਂ 6 ਤੋਂ 8 ਦਿਨਾਂ ਪਿੱਛੋਂ।
1: ਸਮਝ ਗਏ।
0: ਇਹ ਤੋਂ ਬਾਅਦ ਵਾਲੇ ਪਾਣੀ ਜਿਹੜਾ ਗਰਮੀਆਂ ਦੇ ਵਿੱਚ 8 ਤੋਂ 10 ਦਿਨਾਂ ਦੇ ਵਕਤ, ਅਤੇ ਸਰਦੀਆਂ ਦੇ ਵਿੱਚ ਤਾਂ ਬੱਚਿਆਂ ਨੂੰ ਫਿਰ 10 ਤੋਂ 15 ਦਿਨਾਂ ਦੇ ਜਿਹੜਾ ਜ਼ਮੀਨ ਅਤੇ ਮੌਸਮ ਦੇ ਅਨੁਸਾਰ ਆਪਾਂ
1: ਦੇਣਾ ਹੈ।
0: ਸੋ ਰੰਗਾ ਸਿੰਘ ਜੀ, ਗੱਲ ਹੈ ਵੀ ਚਾਰੇ ਦੀਆਂ ਫਸਲਾਂ ਹੋਰ ਵੀ ਸਾਡੇ ਕੋਲ ਬਹੁਤ ਸਾਰੀਆਂ ਹੈ ਜਿਨ੍ਹਾਂ ਨੂੰ ਆਪਾਂ ਕਾਸ਼ ਥੱਲੇ ਲੈ ਸਕਦੇ ਹਾਂ, ਜਿੱਦਾਂ ਜਵੀ ਹੈ, ਜਵੀ ਦਾ ਚਾਰਾ ਵੀ ਜਿਹੜਾ ਹੈ ਸਾਡੇ ਪਸ਼ੂ ਬੜੇ ਖੁਸ਼ ਹੋ ਕੇ ਖਾਂਦੇ ਹੈ
1: ਜੀ।
0: ਸੋ ਗੱਲ ਰੰਗਾ ਸਿੰਘ ਜੀ ਵਿਉਂਤਬੰਦੀ 'ਤੇ ਆ ਜਾਂਦੀ ਹੈ ਕਿ ਤੁਸੀਂ ਜੇ ਆਪਣੀ ਵਿਉਂਤਬੰਦੀ ਦੇ ਵਿੱਚ ਚਾਰਿਆਂ ਦਾ ਜਿਹੜਾ ਹੈ ਇਹ ਮੰਨ ਕੇ ਚੱਲੋ ਕਿ ਅਸੀਂ 12 ਮਹੀਨੇ 30 ਦਿਨ ਜਿਹੜਾ ਪਸ਼ੂਆਂ ਨੂੰ ਚਾਰਾ ਦੇਣਾ ਹੈ, ਰਾਈ ਘਾਹ ਹੈ, ਲੂਸਣ ਹੈ, ਸਫਤਲ ਹੈ, ਸਿੰਜੀ ਹੈ, ਬਾਕੀ ਤੁਹਾਨੂੰ ਅਚਾਰ ਦੀ ਗੱਲ ਕੀਤੀ ਸੀ ਅਤੇ ਉਹ ਆਪਾਂ ਅਚਾਰ ਵੀ ਤਿਆਰ ਕਰ ਸਕਦੇ
1: ਹਾਂ।
0: ਸੋ ਇਹ ਗੱਲਾਂ ਬਾਤਾਂ ਦਾ ਧਿਆਨ ਆਪਾਂ ਰੱਖਾਂਗੇ ਅਤੇ ਸਾਰਾ ਸਾਲ ਜਿਹੜਾ ਹੈ ਪਸ਼ੂਆਂ ਨੂੰ ਚਾਰਾ ਦੇ ਸਕਦੇ
1: ਦੇ ਸਕਦੇ ਹਾਂ।
0: ਚਲੀਏ ਆਪਾਂ,
1: ਚਲੀਏ ਜੀ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਡੀਆਰਐਮ 864 ਕਿਲੋ ਹਰਟਸ ਐਫਐਮ 100.8 ਮੈਗਾ ਹਰਟਸ ਐਫਐਮ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ ਸਵੇਰ ਦੇ 6:30 ਹੋ ਰਹੇ ਨੇ। ਹੁਣ ਤੁਸੀਂ ਮਾਨਸ ਗਾਨ ਪ੍ਰੋਗਰਾਮ 'ਚ ਸਰਵਨ ਕਰੋਗੇ ਰਾਮ ਚਰਿਤ ਮਾਨਸ ਦੀ ਲੜੀਵਾਰ ਪਾਠ ਦੀ 209ਵੀਂ ਕੜੀ।

ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰਣ ਮੁੜ ਪ੍ਰਸਾਰਣ ਤੁਸੀਂ ਸੁਣੋਗੇ। ਸ਼ਾਮ 8:40 ਤੇ ਤੁਸੀਂ ਸੁਣੋਗੇ ਪੰਜਾਬੀ ਗੀਤ, ਰਾਤ 9 ਤੁਸੀਂ ਸੁਣੋਗੇ ਨਿਊਜ਼ ਐਟ 9, 9:15 ਤੁਸੀਂ ਸੁਣੋਗੇ ਸਪੋਟਲਾਈਟ। ਇਹ ਦੋਨੋਂ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣਗੇ। ਰਾਤ 10:20 ਤੇ ਸਮਾਂ ਰਹੇਗਾ ਸ਼ਾਸਤਰੀ ਸੰਗੀਤ ਪ੍ਰੋਗਰਾਮ ਦਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਪੰਡਿਤ ਅਜੇ ਜੈ ਚੱਕਰਵਰਤੀ ਪਾਸੋਂ ਸ਼ਾਸਤਰੀ ਗਾਇਨ ਸੁਣੋਗੇ, ਰਾਗ ਕਾਫੀ ਅਤੇ ਠੁਮਰੀ ਸੁਣੋਗੇ। ਐਸੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸੰਸਕ੍ਰਿਤ 'ਚ ਸਮਾਚਾਰ।

ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ, ਹੱਸਦਾ ਵਸਦਾ ਰਹੇ ਤੁਹਾਡਾ ਪਰਿਵਾਰ। ਤੇ ਲੋ ਜੀ, ਸੋਹਣੀ ਜੀ ਸਵੇਰ ਚ ਹੁਣ ਵੇਲਾ ਹੋ ਚੁੱਕਿਆ ਹੈ ਜੀ ਤੁਹਾਡੇ ਮਨ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦਾ। ਜੀ ਹਾਂ, ਤੇ ਇਸ ਸੋਹਣੀ ਸਫ਼ਰ ਚ ਮੈਂ ਤੁਹਾਡੀ ਦੋਸਤ ਸ਼ੁਭਤਾ ਰਵਾਂਗੀ ਜੀ ਤੁਹਾਡੇ ਨਾਲ ਸਵੇਰ, ਜਿਹੜੀ ਹਰ ਰੋਜ਼ ਆਪਣੇ ਨਾਲ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀ ਹੈ। ਕਦੇ ਇੱਕ ਨਵੀਂ ਉਮੀਦ, ਕਦੇ ਕੋਈ ਨਵਾਂ ਸੁਪਨਾ, ਤੇ ਕਦੇ ਬਸ ਦਿਲੋਂ ਕੀਤਾ ਇੱਕ ਛੋਟਾ ਜਿਹਾ ਸ਼ੁਕਰਾਨਾ ਕਿ ਅਸੀਂ ਅੱਜ ਦਾ ਜਿਹੜਾ ਦਿਨ ਹੈ ਨਾ, ਉਹ ਅਸੀਂ ਵੇਖ ਰਹੇ ਹਾਂ, ਸਾਨੂੰ ਇਸ ਰੱਬ ਨੇ ਇਹ ਸੋਹਣਾ ਦਿਨ ਬਖਸ਼ਿਆ। ਤੇ ਅੱਜ ਦੀ ਜਿਹੜੀ ਸਵੇਰ ਹੈ ਨਾ, ਉਹ ਐਤਵਾਰ ਦੀ ਸਵੇਰ ਹੈ ਜੀ। ਕਿਸੇ ਲਈ ਫੁਰਸਤ ਦੇ ਪਲ, ਕਿਸੇ ਲਈ ਹਫ਼ਤੇ ਭਰ ਦੇ ਰਹਿੰਦੇ ਕੰਮ ਨਿਬੇੜਨ ਦੀ ਤਿਆਰੀ, ਤੇ ਕਿਸੇ ਲਈ ਬਸ ਚਾਹ ਦੀ ਪਿਆਲੀ ਨਾਲ ਥੋੜ੍ਹਾ ਜਿਹਾ ਆਪਣੇ ਆਪ ਨਾਲ ਬੈਠਣ ਦਾ ਦਿਨ। ਪਰ ਤੁਸੀਂ ਜਿੱਥੇ ਵੀ ਹੋ ਜੀ, ਜੋ ਵੀ ਕਰ ਰਹੇ ਹੋ, ਇਸ ਇੱਕ ਘੰਟੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਜੀ ਕਿ ਤੁਹਾਡੀ ਇਹ ਜਿਹੜੀ ਸੰਡੇ ਦੀ ਮਾਰਨਿੰਗ ਹੈ ਨਾ, ਇਹਨੂੰ ਅਸੀਂ ਹੋਰ ਵੀ ਸੋਹਣਾ ਬਣਾ ਦਈਏ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਦਾ ਨਾਮ ਹੈ ਸੋਹਣੀ ਸਵੇਰ। ਅਤੇ ਲਓ ਜੀ, ਇਸ ਪ੍ਰੋਗਰਾਮ 'ਚ ਹੁਣ ਇੱਕ ਘੰਟਾ ਅਸੀਂ ਤੁਹਾਨੂੰ ਦੇਵਾਂਗੇ ਇੰਪੋਰਟੈਂਟ ਇੰਪੋਰਟੈਂਟ ਜਾਣਕਾਰੀ, ਅਤੇ ਨਾਲ ਦੇ ਨਾਲ ਤੁਹਾਨੂੰ ਸੁਣਾਵਾਂਗੇ ਜੀ ਅਸੀਂ ਸੋਹਣੇ ਸੋਹਣੇ ਗੀਤ। ਪਰ ਉਹਦੇ ਲਈ ਤੁਸੀਂ ਸਾਡੇ ਨਾਲ ਇਸ ਇੱਕ ਘੰਟਾ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਫਿਲਹਾਲ ਹੁਣ ਗੱਲਾਂ ਬਾਤਾਂ ਤਾਂ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਅਸੀਂ ਕਰਨੀਆਂ ਨੇ, ਪ੍ਰੋਗਰਾਮ ਤਾਂ ਕਰਦੇ ਹਾਂ ਆਗਾਜ਼ ਇਸ ਸੋਹਣੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਸਲਾਮ ਨਮਸਤੇ ਅਤੇ ਇਸ ਮੋਰਨਿੰਗ ਨੂੰ ਹੋਰ ਵੀ ਗੁੱਡ ਬਣਾਉਣ ਦੇ ਲਈ ਪ੍ਰੋਗਰਾਮ ਸੋਹਣੀ ਸਵੇਰ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਬਿਲਕੁਲ ਜੀ, ਹੁਣ ਜੇਕਰ ਅਸੀਂ ਸਵੇਰ ਦੇ ਇਸ ਪ੍ਰੋਗਰਾਮ ਸੋਹਣੀ ਸਵੇਰ ਦਾ ਆਗਾਜ਼ ਕਰ ਹੀ ਦਿੱਤਾ ਹੈ ਸੋਹਣੇ ਜਿਹੇ ਗੀਤ ਦੇ ਨਾਲ, ਅਤੇ ਹੁਣ ਨਾਲ ਦੇ ਨਾਲ ਗੱਲ ਹੋ ਜਾਏ ਇੱਕ ਸੋਹਣੇ ਜਿਹੇ ਥੋਟ ਦੀ, ਕਿਉਂਕਿ ਕਹਿੰਦੇ ਨੇ ਜੇ ਸਵੇਰੇ ਸਵੇਰੇ ਅਸੀਂ ਸੋਹਣੇ ਵਿਚਾਰ ਸੁਣ ਲਈਏ ਨਾ, ਅਤੇ ਸਾਡਾ ਜਿਹੜਾ ਸਾਰਾ ਦਿਨ ਹੈ ਕਿਤੇ ਨਾ ਕਿਤੇ ਉਹ ਮਨ ਦੇ ਵਿੱਚੋਂ ਥੋਟਸ ਰਹਿੰਦੇ ਨੇ, ਅਤੇ ਅਸੀਂ ਚੰਗਾ ਕੰਮ ਹੀ ਕਰਦੇ ਹਾਂ। ਸੋ ਗੀਤ ਤੁਸੀਂ ਇੰਜੋਏ ਕੀਤਾ, ਪਰ ਕਿਸੇ ਨੇ ਨਾ ਕਹਿੰਦੇ ਬਹੁਤ ਸੋਹਣੀ ਜਿਹੜੀ ਹੈ ਉਹ ਗੱਲ ਕਹੀ ਹੈ ਕਿ ਜਦੋਂ ਮਨ ਸ਼ਾਂਤ ਹੋਵੇ ਤਾਂ ਜਿਹੜੀ ਛੋਟੀ ਜਿਹੀ ਖੁਸ਼ੀ ਹੈ ਨਾ ਉਹ ਵੀ ਬਹੁਤ ਵੱਡੀ ਲੱਗਦੀ ਹੈ। ਅਸੀਂ ਜ਼ਿੰਦਗੀ ਵਿੱਚ ਬਹੁਤ ਕੁਝ ਲੱਭਦੇ ਰਹਿੰਦੇ ਹਾਂ, ਸਕੂਨ, ਖੁਸ਼ੀ, ਸਫਲਤਾ, ਪਰ ਕਈ ਵਾਰ ਨਾ ਇਹ ਸਾਡੇ ਕੋਲ ਹੀ ਹੁੰਦਾ ਹੈ ਸਭ ਕੁਝ, ਬਸ ਸਾਡਾ ਮਨ ਜਿਹੜਾ ਨਾ ਉਸਨੂੰ ਮਹਿਸੂਸ ਕਰਨ ਲਈ ਥੋੜ੍ਹਾ ਰੁਕਿਆ ਰਹਿੰਦਾ ਹੈ ਕਦੇ ਕਦੇ। ਅਤੇ ਕਈ ਵਾਰ ਇੰਨੀ ਸਾਡੇ ਮਨ ਦੇ ਵਿੱਚ ਘੋੜੇ ਦੌੜ ਰਹੇ ਹੁੰਦੇ ਨੇ ਕਿ ਅਸੀਂ ਸਾਰਾ ਦਿਨ ਓਵਰ ਥਿੰਕਿੰਗ ਬਹੁਤ ਕੁਝ ਸੋਚਦੇ ਰਹਿੰਦੇ ਹਾਂ। ਇਸ ਲਈ ਕਦੇ ਕਦੇ ਨਾ ਦੁਨੀਆਂ ਦੀ ਦੌੜ ਤੋਂ ਥੋੜ੍ਹਾ ਪਿੱਛੇ ਹਟ ਕੇ ਆਪਣੇ ਅੰਦਰ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਰੱਬ ਨੂੰ ਯਾਦ ਕਰਨ ਲਈ ਨਾ ਹਮੇਸ਼ਾ ਵੱਡੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ, ਬਸ ਇੱਕ ਸੱਚਾ ਸ਼ੁਕਰਾਨਾ ਸਾਡੀ ਜ਼ਿੰਦਗੀ 'ਚ ਬਹੁਤ ਹੁੰਦਾ, ਅਤੇ ਫਿਰ ਦੇਖੋ ਉਸ ਰੱਬ ਦੀ ਮਿਹਰ। ਅਤੇ ਅੱਜ ਜੇਕਰ ਸਾਡੇ ਕੋਲ ਸਾਹ ਨੇ, ਸਾਡੇ ਆਪਣੇ ਸਾਡੇ ਨਾਲ ਨੇ, ਦੋ ਪਲਾਂ ਦੀ ਜਿਹੜੀ ਹੈ ਜ਼ਿੰਦਗੀ ਹੈ ਕਹਿੰਦੇ ਨੇ, ਜੇਕਰ ਅਸੀਂ ਇਹਨੂੰ ਖੁਸ਼ੀ ਖੁਸ਼ੀ ਬਿਤਾਈਏ ਤਾਂ ਫਿਰ ਸ਼ਾਇਦ ਇਹ ਜਿਹੜਾ ਰੱਬ ਵੱਲੋਂ ਮਿਲਿਆ ਸਾਡਾ ਜ਼ਿੰਦਗੀ ਸਾਡੀ ਇਹ ਜਿਹੜਾ ਤੋਹਫ਼ਾ ਹੈ, ਇਹ ਜ਼ਿੰਦਗੀ ਜਿਹੜੀ ਸਾਨੂੰ ਮਿਲੀ ਹੈ ਇਹ ਆਉਣ ਦਾ ਮਕਸਦ ਪੂਰਾ ਹੋ ਜਾਏਗਾ। ਬਸ ਅੱਜ ਦੀ ਇਹੀ ਗੱਲ ਹੈ ਜੀ ਕਿ ਜੋ ਮਿਲਿਆ ਉਸਦਾ ਸ਼ੁਕਰ ਕਰੋ, ਅਤੇ ਜੋ ਨਹੀਂ ਮਿਲਿਆ ਨਾ ਉਸ ਲਈ ਹੌਸਲਾ ਰੱਖੋ, ਕਿਉਂਕਿ ਕਹਿੰਦੇ ਨੇ ਨਾ ਜਦੋਂ ਰੱਬ ਦਿੰਦਾ ਫਿਰ ਛੱਪੜ ਫਾੜ ਕੇ ਦਿੰਦਾ, ਅਤੇ ਬਸ ਉਹ ਸਾਡੀ ਪੇਸ਼ੈਂਸ ਟੈਸਟ ਹੋ ਰਹੀ ਹੁੰਦੀ ਹੈ ਉਸ ਵੇਲੇ। ਅਤੇ ਪ੍ਰੋਗਰਾਮ 'ਚ ਇਸੇ ਤਰ੍ਹਾਂ ਗੱਲਾਂ ਬਾਤਾਂ ਜਿਹੜੀਆਂ ਨੇ ਨਾ ਉਹ ਜਾਰੀ ਰਹਿਣਗੀਆਂ। ਫਿਲਹਾਲ ਹੁਣ ਗੁਰਦਾਸ ਮਾਨ ਦੀ ਆਵਾਜ਼ 'ਚ ਇੰਜੋਏ ਕਰੋ ਇਹ ਗੀਤ।

ਲੋ ਜੀ, ਗੀਤਾਂ ਦੇ ਇਸ ਸੋਹਣੇ ਸਫ਼ਰ ਦੇ ਨਾਲ ਹੁਣ ਗੱਲ ਕਰਦੇ ਹਾਂ ਅਜਿਹੇ ਸਫ਼ਰ ਦੀ ਜੋ ਸਾਨੂੰ ਸਿਰਫ ਥਾਵਾਂ ਨਹੀਂ ਦਿਖਾਉਂਦਾ, ਸਗੋਂ ਲੋਕਾਂ, ਸੱਭਿਆਚਾਰਾਂ ਅਤੇ ਨਵੀਆਂ ਕਹਾਣੀਆਂ ਨਾਲ ਮਿਲਾਉਂਦਾ। ਜੀ ਹਾਂ, ਅੱਜ ਯਾਨੀ ਕਿ 27 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਵਰਲਡ ਟੂਰਿਜ਼ਮ ਡੇ। ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਜਦੋਂ ਕਿਸੇ ਨਵੀਂ ਥਾਂ 'ਤੇ ਜਾਂਦੇ ਹਾਂ ਤਾਂ ਅਸਲ ਵਿੱਚ ਸਿਰਫ ਅਸੀਂ ਇੱਕ ਜਗ੍ਹਾ ਨਹੀਂ ਵੇਖ ਰਹੇ ਹੁੰਦੇ, ਅਸੀਂ ਉੱਥੇ ਦਾ ਖਾਣਾ, ਬੋਲੀ, ਰਹਿਣ ਸਹਿਣ, ਕਲਾ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਜਾਣ ਜਿਹੜੀ ਉਹਨਾਂ ਦੀ ਲਾਈਫ ਸਟਾਈਲ ਹੈ ਨਾ, ਅਸੀਂ ਉਹਨੂੰ ਜਾਣ ਰਹੇ ਹੁੰਦੇ ਹਾਂ। ਸ਼ਾਇਦ ਇਸੇ ਲਈ ਟੂਰਿਜ਼ਮ ਜਿਹੜਾ ਨਾ, ਉਹ ਦਿਲਾਂ ਨੂੰ ਜੋੜਨ ਦਾ ਵੀ ਇੱਕ ਸੋਹਣਾ ਜ਼ਰੀਆ। ਅਤੇ ਜੇਕਰ ਅਸੀਂ ਇਸ ਦਿਨ ਦੇ ਮਕਸਦ ਦੀ ਗੱਲ ਕਰੀਏ ਤਾਂ ਟੂਰਿਜ਼ਮ ਦੀ ਉਸ ਤਾਕਤ ਨੂੰ ਸਮਝਣਾ ਇਸ ਦਿਨ ਨੂੰ ਮਨਾਉਣ ਦਾ ਮਕਸਦ ਹੈ, ਜੋ ਰੁਜ਼ਗਾਰ ਪੈਦਾ ਕਰ ਸਕਦੀ ਹੈ, ਸਥਾਨਕ ਕਾਰੋਬਾਰਾਂ ਨੂੰ ਮਜ਼ਬੂਤ ਕਰ ਸਕਦੀ ਹੈ ਅਤੇ ਸੱਭਿਆਚਾਰ ਅਤੇ ਕੁਦਰਤੀ ਵਿਰਾਸਤ ਨੂੰ ਸੰਭਾਲਣ ਵਿੱਚ ਮਦਦ ਕਰ ਸਕਦੀ ਹੈ। ਹੁਣ ਜੇਕਰ ਅਸੀਂ ਗੱਲ ਕਰੀਏ ਯੂਐਨ ਦੀ, ਤਾਂ ਯੂਐਨ ਵੀ ਟੂਰਿਜ਼ਮ ਨੂੰ ਇਕਨੋਮਿਕ ਗਰੋਥ, ਇਨਕਲੂਸਿਵ ਡਿਵੈਲਪਮੈਂਟ ਅਤੇ ਇਨਵਾਇਰਮੈਂਟਲ ਸਸਟੇਨੇਬਿਲਿਟੀ ਜਿਹੜੀ ਹੈ ਨਾ, ਉਹਦੇ ਨਾਲ ਜੋੜਦਾ। ਇਸ ਸਾਲ ਜੇਕਰ ਅਸੀਂ ਗੱਲ

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਇੰਜੋਏ ਕਰ ਰਹੇ ਸੀ ਪ੍ਰੋਗਰਾਮ 'ਚ ਅਤੇ ਨਾਲ ਦੇ ਨਾਲ ਗੱਲ ਕਰ ਰਹੇ ਸੀ ਕਿ ਅੱਜ ਦਾ ਜਿਹੜਾ ਦਿਨ ਹੈ 27 ਸਤੰਬਰ ਉਹ ਖਾਸ ਦਿਨ ਵਜੋਂ ਜਿਹੜਾ ਹੈ ਉਹ ਮਨਾਇਆ ਜਾ ਰਿਹਾ। ਅਸੀਂ ਗੱਲ ਕੀਤੀ ਵਰਲਡ ਟੂਰਿਜ਼ਮ ਡੇ ਦੀ, ਵਰਲਡ ਡਿਫਟ ਡੇ ਦੀ, ਅਤੇ ਇੱਕ ਹੋਰ ਖਾਸ ਦਿਨ ਵਜੋਂ ਅੱਜ ਦਾ ਜਿਹੜਾ ਦਿਨ ਹੈ ਨਾ ਉਹ ਮਨਾਇਆ ਜਾ ਰਿਹਾ ਹੈ, ਉਹ ਹੈ ਜੀ ਵਰਲਡ ਰਿਵਰ ਡੇ। ਕੁਦਰਤ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ, ਹਰੇ ਭਰੇ ਜੰਗਲ, ਪਹਾੜ, ਹਵਾ, ਪਾਣੀ, ਅਤੇ ਇਹਨਾਂ ਸਭ ਵਿੱਚ ਨਾ ਦਰਿਆਵਾਂ ਦੀ ਆਪਣੀ ਇੱਕ ਖਾਸ ਥਾਂ ਹੈ। ਅੱਜ ਮਨਾਇਆ ਜਾ ਰਿਹਾ ਹੈ ਜੀ ਵਿਸ਼ਵ ਦਰਿਆ ਦਿਵਸ, ਜਿਸ ਨੂੰ ਅਸੀਂ ਅੰਗਰੇਜ਼ੀ 'ਚ ਵਰਲਡ ਰਿਵਰ ਡੇ ਵੀ ਕਹਿੰਦੇ ਹਾਂ। ਇਹ ਦਿਨ ਨਾ ਹਰ ਸਾਲ ਸਤੰਬਰ ਮਹੀਨੇ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਜਿਹੜਾ ਮਕਸਦ ਹੈ ਉਹ ਦੁਨੀਆ ਭਰ ਦੇ ਦਰਿਆਵਾਂ ਦੀ ਇੰਪੋਰਟੈਂਸ ਬਾਰੇ ਲੋਕਾਂ ਨੂੰ ਅਵੇਅਰ ਕਰਨਾ ਹੈ ਅਤੇ ਇਹਨਾਂ ਦੀ ਸੰਭਾਲ ਲਈ ਸਾਨੂੰ ਆਪਣੀ ਜ਼ਿੰਮੇਵਾਰੀ ਯਾਦ ਕਰਵਾਉਣਾ ਹੈ। ਹੁਣ ਜ਼ਰਾ ਸੋਚੋ ਕਿ ਦਰਿਆ ਸਿਰਫ ਵਗਦਾ ਹੋਇਆ ਪਾਣੀ ਨਹੀਂ ਹੁੰਦਾ, ਸਾਡੀ ਜ਼ਿੰਦਗੀ ਵਿੱਚ ਨਾ ਦਰਿਆਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਪੀਣ ਵਾਲਾ ਪਾਣੀ, ਖੇਤੀਬਾੜੀ, ਜੰਗਲੀ ਜੀਵਨ, ਮੱਛੀਆਂ, ਜੈਵ ਵਿਭਿੰਨਤਾ, ਇੱਥੋਂ ਤੱਕ ਕਿ ਕਈ ਸ਼ਹਿਰਾਂ ਅਤੇ ਪਿੰਡਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਨਾ ਉਹ ਵੀ ਦਰਿਆਵਾਂ ਦੇ ਕੰਢਿਆਂ ਨਾਲ ਜੁੜੀਆਂ ਹੋਈਆਂ ਨੇ। ਅਤੇ ਜੇਕਰ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਦਰਿਆਵਾਂ ਨਾਲ ਸਾਡਾ ਰਿਸ਼ਤਾ ਤਾਂ ਹੋਰ ਵੀ ਡੂੰਘਾ ਹੈ। ਸਾਡੀ ਧਰਤੀ, ਸਾਡੀ ਖੇਤੀ, ਸਾਡਾ ਇਤਿਹਾਸ ਅਤੇ ਸਾਡੀ ਸੱਭਿਆਚਾਰਕ ਵਿਰਾਸਤ, ਇਹਨਾਂ ਸਭ ਵਿੱਚ ਦਰਿਆਵਾਂ ਦੀ ਛਾਪ ਵੇਖਣ ਨੂੰ ਮਿਲਦੀ ਹੈ। ਪਰ ਅੱਜ ਦਰਿਆਵਾਂ ਸਾਹਮਣੇ ਕਈ ਵੱਡੇ ਚੁਣੌਤੀਆਂ ਨੇ ਜੀ, ਕਈ ਵੱਡੇ ਚੈਲੰਜਸ ਨੇ। ਪਾਣੀ ਦਾ ਪ੍ਰਦੂਸ਼ਣ, ਪਲਾਸਟਿਕ ਅਤੇ ਕੂੜਾ, ਗੰਦੇ ਪਾਣੀ ਦੀ ਨਿਕਾਸੀ, ਦਰਿਆਵਾਂ ਦੇ ਕੁਦਰਤੀ ਵਹਾਅ ਵਿੱਚ ਨਾ ਤਬਦੀਲੀਆਂ ਅਤੇ ਲਗਾਤਾਰ ਵੱਧਦਾ ਪਾਣੀ ਦਾ ਦਬਾਅ। ਅਤੇ ਇਸ ਲਈ ਨਾ ਵਿਸ਼ਵ ਦਰਿਆ ਦਿਵਸ ਸਿਰਫ ਦਰਿਆਵਾਂ ਦੀ ਗੱਲ ਕਰਨ ਦਾ ਨਹੀਂ, ਦਰਿਆਵਾਂ ਲਈ ਕੁਝ ਕਰਨ ਦਾ ਸੁਨੇਹਾ ਵੀ ਦਿੰਦਾ ਹੈ। ਅਸੀਂ ਆਪਣੇ ਪੱਧਰ 'ਤੇ ਛੋਟੀਆਂ ਛੋਟੀਆਂ ਜਿਹੜੀਆਂ ਕੋਸ਼ਿਸ਼ਾਂ ਨਾ ਉਹ ਕਰ ਸਕਦੇ ਹਾਂ ਜੀ। ਦਰਿਆਵਾਂ ਅਤੇ ਪਾਣੀ ਦੇ ਸਰੋਤਾਂ ਵਿੱਚ ਕੂੜਾ ਨਾ ਸੁੱਟਣਾ, ਪਲਾਸਟਿਕ ਦੀ ਵਰਤੋਂ ਘਟਾਉਣਾ, ਪਾਣੀ ਦੀ ਬਰਬਾਦੀ ਰੋਕਣਾ ਅਤੇ ਆਪਣੇ ਆਲੇ ਦੁਆਲੇ ਨਾ ਪਾਣੀ ਦੇ ਸਰੋਤਾਂ ਨੂੰ ਸਾਫ਼ ਰੱਖਣ ਵਿੱਚ ਅਸੀਂ ਯੋਗਦਾਨ ਪਾ ਸਕਦੇ ਹਾਂ। ਕਿਉਂਕਿ ਦਰਿਆ ਸਿਰਫ ਅੱਜ ਲਈ ਨਹੀਂ ਹੁੰਦੇ, ਇਹ ਆਉਣ ਵਾਲੀਆਂ ਜਿਹੜੀ ਸਾਡੀ ਜਨਰੇਸ਼ਨਸ ਨੇ, ਜਿਹੜੀ ਪੀੜ੍ਹੀਆਂ ਨੇ, ਉਹਨਾਂ ਲਈ ਵੀ ਵਿਰਾਸਤ ਨੇ। ਤਾਂ ਜੀ ਅੱਜ ਵਿਸ਼ਵ ਦਰਿਆ ਦਿਵਸ ਦੇ ਇੱਕ ਛੋਟਾ ਜਿਹਾ ਵਾਅਦਾ ਜਿਹੜਾ ਨਾ ਆਪਣੇ ਆਪ ਨਾਲ ਕਰ ਲਓ, ਪਾਣੀ ਦੀ ਕਦਰ ਅਸੀਂ ਕਰਾਂਗੇ, ਦਰਿਆਵਾਂ ਨੂੰ ਗੰਦਾ ਨਹੀਂ ਕਰਾਂਗੇ ਅਤੇ ਕੁਦਰਤ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰਾਂਗੇ। ਕਿਉਂਕਿ ਕਹਿੰਦੇ ਨੇ ਜਿੱਥੇ ਦਰਿਆ ਵਗਦੇ ਨੇ ਨਾ ਉੱਥੇ ਸਿਰਫ ਪਾਣੀ ਨਹੀਂ ਵਗਦਾ, ਉੱਥੇ ਜ਼ਿੰਦਗੀ ਵਗਦੀ ਹੈ, ਇਤਿਹਾਸ ਵਗਦਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਵਗਦਾ। ਅਤੇ ਚਲੋ ਜੀ ਇਸੇ ਸੰਦੇਸ਼ ਦੇ ਨਾਲ ਮੁੜਦੇ ਹਾਂ ਫਿਰ ਸੰਗੀਤ ਦੇ ਸਫ਼ਰ ਵੱਲ ਅਤੇ ਸੁਣਦੇ ਹਾਂ ਆਤੀਫ ਅਸਲਮ ਅਤੇ ਤੁਲਸੀ ਕੁਮਾਰ ਦੀ ਆਵਾਜ਼ 'ਚ ਸੋਹਣਾ ਜਿਹਾ ਗੀਤ। ਉਸ ਤੋਂ ਬਾਅਦ ਮੈਂ ਫਿਰ ਵਾਪਸ ਆਵਾਂਗੇ ਤੁਹਾਡੇ ਨਾਲ, ਹੋਰ ਕੁਝ ਜਾਣਕਾਰੀ ਸ਼ੇਅਰ ਕਰਾਂਗੇ।

ਬਿਲਕੁਲ ਜੀ, ਪ੍ਰੋਗਰਾਮ ਸੋਹਣੀ ਸਵੇਰ ਤੁਸੀਂ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ 'ਚ ਮੈਂ ਤੁਹਾਡੀ ਦੋਸਤ ਸ਼ਭਤਾ ਜੀ ਤੁਹਾਡੇ ਨਾਲ, ਅਤੇ ਬਹੁਤ ਸਾਰੀ ਇੰਪੋਰਟੈਂਟ ਜਾਣਕਾਰੀ ਜਿਹੜੀ ਹੈ ਉਹ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਫਿਰ ਚਾਹੇ ਉਹ ਵਰਲਡ ਟੂਰਿਜ਼ਮ ਡੇ ਹੋਵੇ, ਵਰਲਡ ਡੈਫ ਡੇ ਹੋਵੇ, ਵਰਲਡ ਰਿਵਰ ਡੇ ਬਾਰੇ ਵੀ ਅਸੀਂ ਗੱਲ ਕੀਤੀ। ਪਰ ਹੁਣ ਜੇਕਰ ਅਸੀਂ ਅੱਜ ਦੇ ਦਿਨ ਦੀ ਗੱਲ ਕਰੀਏ ਨਾ, ਤਾਂ ਅੱਜ ਇੱਕ ਹੋਰ ਇੰਪੋਰਟੈਂਟ ਜਿਹੜੀ ਜਾਣਕਾਰੀ ਹੈ ਤੁਹਾਡੇ ਲਈ ਹੈ ਜੀ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਹੈ ਜੀ ਕਿ ਅੱਜ ਗਾਹਕਾਂ ਦੀ ਸਹੂਲਤ ਲਈ ਸਾਰੇ ਜਨਤਕ ਖੇਤਰ ਦੇ ਜਿਹੜੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਨੇ ਉਹ ਅੱਜ ਯਾਨੀ ਕਿ ਐਤਵਾਰ ਦੇ ਦਿਨ ਵੀ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਤੁਸੀਂ ਜਾਣਦੇ ਹੋ ਕਿ ਦੇਸ਼ ਭਰ 'ਚ ਜਿਹੜੇ ਬੈਂਕ ਕਰਮਚਾਰੀ ਨੇ ਉਹਨਾਂ ਵੱਲੋਂ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਜਿਹੜੀ ਹੜਤਾਲ ਹੈ ਉਹਦਾ ਐਲਾਨ ਕੀਤਾ ਗਿਆ, ਅਤੇ ਜਿਹੜੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਲੋਕ ਕਿਸੇ ਵੀ ਤਰ੍ਹਾਂ ਜਿਹੜਾ ਉਹ ਉਹਨਾਂ ਨੂੰ ਪ੍ਰੋਬਲਮ ਨਾ ਫੇਸ ਕਰਨੀ ਪਵੇ, ਇਸ ਲਈ ਜੀ ਐਲਾਨ ਕੀਤਾ ਗਿਆ ਕਿ ਅੱਜ ਯਾਨੀ ਕਿ ਸੰਡੇ ਵਾਲੇ ਦਿਨ ਵੀ ਜਿਹੜੇ ਬੈਂਕਸ ਨੇ ਉਹ ਖੁੱਲ੍ਹੇ ਰਹਿਣਗੇ, ਅਤੇ ਜੇਕਰ ਤੁਹਾਡੇ ਅੱਜ ਕੁਝ ਕੰਮ ਕਾਜ ਨੇ ਉਹ ਤੁਸੀਂ ਅੱਜ ਬੈਂਕ 'ਤੇ ਜਾ ਕੇ ਉਹ ਜਿਹੜੇ ਨੇ ਉਹ ਕਰਵਾ ਸਕਦੇ ਹੋ। ਪ੍ਰੋਗਰਾਮ ਸੋਹਣੀ ਸਵੇਰ 'ਚ ਇਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤੁਸੀਂ ਫਟਾਫਟ ਇਹ ਗੀਤ ਸੁਣ ਕੇ ਆਓ ਪਹਿਲਾਂ, ਫਿਰ ਤੁਹਾਡੇ ਨਾਲ ਕਰਦੇ ਹਾਂ ਜਾਣਕਾਰੀ ਸ਼ੇਅਰ।

ਬਿਲਕੁਲ ਜੀ, ਪ੍ਰੋਗਰਾਮ ਸੋਹਣੀ ਸਵੇਰ ਤੁਸੀਂ ਸ਼ੁਭਤਾ ਦੇ ਨਾਲ ਸੁਣ ਰਹੇ ਹੋ ਅਤੇ ਹੁਣ ਇੱਕ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਜੇਕਰ ਤੁਸੀਂ ਆਪਣੇ ਨਾਮ 'ਤੇ ਸਿਮ ਕਢਵਾ ਕੇ ਆਪਣੇ ਕਿਸੇ ਦੋਸਤ ਜਾਂ ਫਿਰ ਦੂਰ ਦੇ ਰਿਸ਼ਤੇਦਾਰ ਜਾਂ ਫਿਰ ਕਿਸੇ ਅਣਜਾਣ ਵਿਅਕਤੀ ਨੂੰ ਦੇ ਰੱਖਿਆ ਨਾ, ਤਾਂ ਫਿਰ ਸਿਮ ਖਰੀਦਦੇ ਸਮੇਂ ਨਾ ਆਪਣੀ ਆਈ ਡੀ ਦੇ ਜੇਕਰ ਤੁਸੀਂ ਭੁੱਲ ਵੀ ਗਏ ਹੋ ਤਾਂ ਇਹ ਬਹੁਤ ਇੰਪੋਰਟੈਂਟ ਜਾਣਕਾਰੀ ਹੈ ਜੀ। ਦਰਅਸਲ ਦੂਰ ਸੰਚਾਰ ਵਿਭਾਗ DOT ਨੇ ਇੱਕ ਬਹੁਤ ਹੀ ਸਖ਼ਤ ਚੇਤਾਵਨੀ ਜਿਹੜੀ ਉਹਨੂੰ ਜਾਰੀ ਕਰ ਦਿੱਤੀ, ਜੇਕਰ ਤੁਹਾਡੇ ਨਾਮ ਵਾਲੇ ਸਿਮ ਤੋਂ ਕੋਈ ਵੀ ਗਲਤ ਕੰਮ ਹੁੰਦਾ ਹੈ ਤਾਂ ਕਾਨੂੰਨ ਦਾ ਜਿਹੜਾ ਡੰਡਾ ਨਾ ਉਹ ਚੱਲੇਗਾ। ਅਤੇ DOT ਨੇ 1 ਸਤੰਬਰ ਨੂੰ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਸੀ ਉਸ 'ਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇ ਕੋਈ ਫਰਜ਼ੀ ਤਰੀਕੇ ਨਾਲ ਸਿਮ ਲੈਂਦਾ, ਟੈਲੀਕਾਮ ਪਛਾਣ ਨਾਲ ਛੇੜਛਾੜ ਕਰਦਾ ਜਾਂ ਫਿਰ ਮੋਬਾਈਲ ਦੇ IMEI ਨੰਬਰ ਨੂੰ ਬਦਲਦਾ ਤਾਂ ਫਿਰ ਜਿਹੜਾ ਐਕਸ਼ਨ ਲਿਆ ਜਾਵੇਗਾ। ਅਤੇ ਟੈਲੀਕਾਮ ਐਕਟ ਤਹਿਤ ਅਜਿਹੇ ਜਿਹੜੇ ਮਾਮਲੇ ਨੇ ਉਹਨਾਂ 'ਚ 50 ਲੱਖ ਤੱਕ ਦਾ ਜਿਹੜਾ ਭਾਰੀ ਜੁਰਮਾਨਾ ਹੈ ਉਹ ਅਤੇ ਨਾਲ ਦੇ ਨਾਲ 3 ਸਾਲ ਤੱਕ ਜੇਲ੍ਹ ਜਿਹੜੀ ਹੋ ਸਕਦੀ। ਅਤੇ ਅਸੀਂ ਸਭ ਜਾਣਦੇ ਹਾਂ ਕਿ ਅੱਜ ਕੱਲ੍ਹ ਸਾਈਬਰ ਕ੍ਰਾਈਮ ਜਿਹੜਾ ਉਹ ਕਿੰਨਾ ਵੱਧ ਚੁੱਕਾ ਹੈ, ਲੋਕ ਜਿਹੜੇ ਨੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਜਾਲ ਵਿਛਾਉਂਦੇ ਨੇ ਅਤੇ ਚਾਹੇ ਉਹ ਲੁੱਟ ਹੋਵੇ ਜਾਂ ਅਜਿਹੇ ਜਿਹੜੇ ਨੇ ਉਹ ਐਕਟੀਵਿਟੀਜ਼ ਕਰਕੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੇ ਨੇ। ਅਤੇ ਹੁਣ ਇਹ ਤੁਸੀਂ ਅਲਰਟ ਰਹਿਣਾ ਹੈ ਜੀ, ਕਿਉਂਕਿ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ। ਅਤੇ ਨਾਲ ਦੇ ਨਾਲ ਹੁਣ ਜਾਂਦੇ ਜਾਂਦੇ ਮੌਸਮ ਦੀ ਗੱਲ ਵੀ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ ਮੌਸਮ ਦੀ ਜਿਹੜੀ ਜਾਣਕਾਰੀ ਉਹ ਕੀ ਹੈ। ਪੰਜਾਬ ਅਤੇ ਚੰਡੀਗੜ੍ਹ 'ਚ ਬਾਰਿਸ਼ ਦੇ ਆਸਾਰ ਜਿਹੜਾ ਉਹ ਦੱਸਿਆ ਜਾ ਰਿਹਾ ਅੱਜ ਹੈਗੇ ਨੇ। ਅਤੇ 16 ਜ਼ਿਲ੍ਹਿਆਂ 'ਚ ਕਿਤੇ ਨਾ ਕਿਤੇ IMD ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਅਲਰਟ ਜਿਹੜਾ ਉਹ ਜਿਤਾਇਆ ਗਿਆ। ਅਤੇ ਮੌਸਮ ਵੀ ਇੰਜੋਏ ਕਰਨਾ, ਅਸੀਂ ਸੰਡੇ ਵੀ ਇੰਜੋਏ ਕਰਨਾ ਅਤੇ ਆਪਣੀ ਜਿਹੜਾ ਅੱਜ ਫੁਰਸਤ ਦਾ ਜਿਹੜਾ ਦਿਨ ਹੈ ਨਾ ਉਹ ਬਿਤਾਉਣਾ। ਲੇਕਿਨ ਕਈਆਂ ਨੇ ਅੱਜ ਬਹੁਤ ਸਾਰੇ ਆਪਣੇ ਕੰਮ ਵੀ ਖਤਮ ਕਰਨੇ ਨੇ ਅਤੇ ਫਿਰ ਤੁਸੀਂ ਅੱਜ ਦਾ ਜਿਹੜਾ ਦਿਨ ਹੈ ਉਹ ਆਪਣਾ ਫੁੱਲ ਔਨ ਇੰਜੋਏ ਕਰਨਾ, ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਹੁਣ ਇਹ ਅਗਲਾ ਗੀਤ ਤੁਸੀਂ ਇੰਜੋਏ ਕਰਨ ਜਾ ਰਹੇ ਹੋ।

ਬਿਲਕੁਲ ਜੀ, ਪ੍ਰੋਗਰਾਮ ਸੋਹਣੀ ਸਵੇਰ 'ਚ ਗੱਲਾਂ ਬਾਤਾਂ ਵੀ ਹੋਈਆਂ ਅਤੇ ਸੋਹਣੇ ਸੋਹਣੇ ਗੀਤ ਵੀ ਤੁਸੀਂ ਇੰਜੋਏ ਕੀਤੇ। ਉਮੀਦ ਕਰਦੇ ਹਾਂ ਜੀ ਕਿ ਅੱਜ ਦੀ ਇਹ ਸਵੇਰ ਰੱਬ ਦੇ ਨਾਮ ਦੇ ਨਾਲ ਜਿਹੜੀ ਅਸੀਂ ਸ਼ੁਰੂ ਕੀਤੀ ਅਤੇ ਅੱਜ ਜਿਹੜੇ ਅਸੀਂ ਸੋਹਣੇ ਸੋਹਣੇ ਗੀਤ ਤੁਹਾਡੇ ਲਈ ਪਲੇ ਕੀਤੇ ਉਹਨੇ ਤੁਹਾਡੀ ਸਵੇਰ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ ਹੋਵੇਗਾ। ਅਸੀਂ ਇਹੀ ਉਮੀਦ ਕਰਦੇ ਹਾਂ ਤੁਹਾਡੇ ਜਿਹੜੇ ਦਿਨ ਹੈ ਉਹ ਖੁਸ਼ੀਆਂ ਭਰਿਆ ਹੋਵੇ, ਮਨ ਨੂੰ ਸਕੂਨ ਮਿਲੇ ਅਤੇ ਘਰ 'ਚ ਪਿਆਰ ਤੁਹਾਡੇ ਜਿਹੜਾ ਨਾ ਉਹ ਬਣਿਆ ਰਹੇ। ਫਿਲਹਾਲ ਹੁਣ ਪ੍ਰੋਗਰਾਮ ਸੋਹਣੀ ਸਵੇਰ 'ਚ ਮੈਨੂੰ ਆਪਣੀ ਦੋਸਤ ਸ਼ੁਭਿਤਾ ਨੂੰ ਇਜਾਜ਼ਤ ਦਿਓ ਅਤੇ ਫਿਰ ਮਿਲਾਂਗੇ ਕਿਸੇ ਹੋਰ ਨਵੇਂ ਦਿਨ। ਜਾਂਦੇ ਜਾਂਦੇ ਇੰਜੋਏ ਕਰਦੇ ਜਾਓ ਇਹ ਬਹੁਤ ਸੋਹਣੇ ਜਿਹੇ ਗੀਤ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਘਰਸ਼ ਵਿਚਲੇ ਸਾਰੇ ਦੇਸ਼ਾਂ ਨੂੰ ਤਣਾਅ ਘਟਾਉਣ ਅਤੇ ਚੱਲ ਰਹੇ ਟਕਰਾਵਾਂ ਦੌਰਾਨ ਊਰਜਾ ਅਤੇ ਵਪਾਰਕ ਰਾਹ ਖੁੱਲ੍ਹੇ ਰੱਖਣ ਦਾ ਸੱਦਾ ਦਿੱਤਾ ਹੈ। ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਸਥਾਈ ਸੀਟ ਲਈ ਭਾਰਤ ਦੇ ਦਾਅਵੇ ਦੀ ਜ਼ੋਰਦਾਰ ਹਮਾਇਤ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਗਾਹਕਾਂ ਦੀ ਸਹੂਲਤ ਲਈ ਅੱਜ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਖੁੱਲ੍ਹੇ ਰਹਿਣਗੇ। ਉੱਤਰਾਖੰਡ ਵਿਚ ਬੇਹੱਦ ਜ਼ਿਆਦਾ ਬਾਰਿਸ਼ ਦਾ ਰੈੱਡ ਅਲਰਟ। ਖਰਾਬ ਮੌਸਮ ਦਰਮਿਆਨ 4 ਧਾਮ ਯਾਤਰਾ ਮੁਅੱਤਲ। ਤੇ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ 3-1 ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਅੱਜ ਤੋਂ ਸ਼ੁਰੂ ਹੋ ਰਹੀ ਏ। ਪਹਿਲਾ ਮੈਚ ਦੁਪਹਿਰ ਬਾਅਦ 2 ਵਜੇ ਤਿਰੁਵਨੰਤਪੁਰਮ ਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਚੱਲ ਰਹੇ ਸੰਘਰਸ਼ ਦਰਮਿਆਨ ਸਾਰੇ ਪੱਖਾਂ ਨੂੰ ਸੰਜਮ ਵਰਤਣ, ਤਣਾਅ ਘਟਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਊਰਜਾ ਅਤੇ ਵਪਾਰ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦੇ ਹੋਏ ਡਾ ਜੈਸ਼ੰਕਰ ਨੇ ਕਿਹਾ ਕਿ ਜੰਗ ਦਾ ਅਸਰ ਸੰਬੰਧਿਤ ਦੇਸ਼ਾਂ ਤੱਕ ਸੀਮਿਤ ਨਹੀਂ ਏ, ਸਗੋਂ ਪੂਰੀ ਦੁਨੀਆਂ ਦੀ ਸੁਰੱਖਿਆ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਰੂਸ ਯੂਕਰੇਨ ਟਕਰਾਅ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੰਗ ਅੰਤਰਰਾਸ਼ਟਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਕਰਾਅ ਨੂੰ ਖਤਮ ਕਰਨ ਦੇ ਸੱਦੇ ਨੂੰ ਦੁਹਰਾਇਆ। ਖਾੜੀ ਖੇਤਰ ਦੀ ਸਥਿਤੀ ਬਾਰੇ ਵਿਦੇਸ਼ ਮੰਤਰੀ ਨੇ ਕਿਹਾ ਕਿ ਚੱਲ ਰਹੇ ਟਕਰਾਅ ਨੇ ਸਥਿਤੀ ਨੂੰ ਹੋਰ ਪੇਚੀਦਾ ਬਣਾ ਦਿੱਤਾ ਹੈ। ਉਨ੍ਹਾਂ ਵਪਾਰਕ ਜਹਾਜ਼ਾਂ ਅਤੇ ਨਾਵਿਕਾਂ ਤੇ ਹਮਲਿਆਂ ਨੂੰ ਅਸਵੀਕਾਰਨਯੋਗ ਦੱਸਿਆ। ਦਹਿਸ਼ਤਗਰਦੀ ਤੇ ਡਾ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਦਹਿਸ਼ਤਗਰਦੀ ਖਿਲਾਫ਼ ਆਪਣਾ ਬਚਾਅ ਕਰਨ ਦਾ ਪੂਰਾ ਅਧਿਕਾਰ ਏ। ਉਨ੍ਹਾਂ ਨੇ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਵਿਸ਼ਵ ਵਿਵਸਥਾ ਲਈ ਸਿੱਧੀ ਚੁਣੌਤੀ ਦੱਸਿਆ ਅਤੇ ਦਹਿਸ਼ਤਗਰਦੀ ਮਾਲੀਏ ਨੂੰ ਰੋਕਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ।
1: आतंकवाद शांति के लिए लगातार खतरा बना हुआ है। अगर इसे किसी देश का समर्थन हासिल हो और इसका मकसद सीमा पार हमले करना हो तो ये वैश्विक व्यवस्था के लिए सीधी चुनौती बन जाता है। ऐसी गतिविधियों में शामिल सरकारों को जवाबदेह ठहराया जाना चाहिए। आतंकवाद के प्रति कड़ी नीति में कोई ढील नहीं दी जानी चाहिए। खासकर इसके वित्तीय पहलुओं का पर्दाफाश किया जाना चाहिए और उन्हें रोका जाना चाहिए।
2: should be exposed and should be countered.
0: ਉਨ੍ਹਾਂ ਕਿਹਾ ਕਿ ਆਲਮੀ ਦੱਖਣ ਨੂੰ ਭੋਜਨ, ਈਂਧਣ, ਖਾਦਾਂ ਅਤੇ ਮਾਲੀਏ ਨਾਲ ਸੰਬੰਧਿਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ 78 ਦੇਸ਼ਾਂ ਵਿਚ ਕਰੀਬ 600 ਵਿਕਾਸ ਪ੍ਰੋਜੈਕਟਾਂ ਤੇ ਸਹਿਯੋਗ ਕਰ ਰਿਹਾ ਹੈ। ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਡਾ ਜੈਸ਼ੰਕਰ ਨੇ ਕਿਹਾ ਕਿ ਹਰੇਕ ਨੂੰ ਆਪਣੀਆਂ ਜ਼ਰੂਰਤਾਂ ਅਨੁਸਾਰ AI ਵਿਕਸਿਤ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਏ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਆਲਮੀ ਦੱਖਣ ਨਾਲ ਆਪਣੀਆਂ ਭਾਈਵਾਲੀਆਂ ਵਿਚ AI ਨੂੰ ਵੀ ਸ਼ਾਮਿਲ ਕਰੇਗਾ। ਰੂਸ ਦੇ ਵਿਦੇਸ਼ ਮੰਤਰੀ ਸਰਗੇ ਲਾਵਰੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਸਥਾਈ ਸੀਟ ਲਈ ਭਾਰਤ ਦੇ ਦਾਅਵੇ ਦੀ ਜ਼ੋਰਦਾਰ ਹਮਾਇਤ ਕੀਤੀ ਏ। ਕੱਲ ਰਾਤ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਪਣੇ ਸੰਬੋਧਨ ਚ ਸ੍ਰੀ ਲਾਵਰੋਵ ਨੇ ਕਿਹਾ ਕਿ ਰੂਸ ਏਸ਼ੀਆ, ਅਫਰੀਕਾ ਅਤੇ ਲਾਤਨੀ ਅਮਰੀਕਾ ਦੀ ਪ੍ਰਤੀਨਿਧਤਾ ਤੋਂ ਵਡਾਉਣ ਦੇ ਹੱਕ ਵਿਚ ਏ ਅਤੇ ਮਾਸਕੋ ਸਥਾਈ ਸੀਟ ਲਈ ਭਾਰਤ ਅਤੇ ਬ੍ਰਾਜ਼ੀਲ ਦੀਆਂ ਉਮੀਦਵਾਰਾਂ ਦੀ ਹਿਮਾਇਤ ਕਰਦਾ ਏ। ਉਨ੍ਹਾਂ ਆਲਮੀ ਦੱਖਣ ਨੂੰ ਹੋਰ ਸੀਟਾਂ ਦੀ ਵੰਡ ਦੀ ਵਕਾਲਤ ਕੀਤੀ ਅਤੇ ਭਾਰਤ ਅਤੇ ਬ੍ਰਾਜ਼ੀਲ ਲਈ ਜ਼ੋਰਦਾਰ ਹਮਾਇਤ ਪ੍ਰਗਟ ਕੀਤੀ। ਸ੍ਰੀ ਲਾਵਰੋਵ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸੁਧਾਰ ਵਿਚ ਪੱਛਮੀ ਦੇਸ਼ਾਂ ਲਈ ਵਾਧੂ ਸਥਾਈ ਸੀਟਾਂ ਨਹੀਂ ਵਧਾਈਆਂ ਜਾਣੀਆਂ ਚਾਹੀਦੀਆਂ। UNSC ਦੇ ਕੁੱਲ 15 ਮੈਂਬਰ ਨੇ, ਜਿਸ ਵਿਚ ਵੀਟੋ ਸ਼ਕਤੀਆਂ ਵਾਲੇ 5 ਸਥਾਈ ਮੈਂਬਰ ਚੀਨ, ਫਰਾਂਸ, ਰੂਸ, ਬਰਤਾਨੀਆ ਤੇ ਅਮਰੀਕਾ ਨੇ। 10 ਅਸਥਾਈ ਮੈਂਬਰ 2 ਸਾਲਾਂ ਦੇ ਕਾਰਜਕਾਲ ਲਈ ਚੁਣੇ ਜਾਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ

0: ਵਪਾਰਕ ਰਾਹ ਖੁੱਲ੍ਹੇ ਰੱਖਣ ਦਾ ਸੱਦਾ ਦਿੱਤਾ ਹੈ। ਰੂਸ ਨੇ ਸੰਯੁਕਤ ਰਾਸ਼ਟਰ ਰੱਖਿਆ ਕੌਂਸਲ ਵਿਚ ਸਥਾਈ ਸੀਟ ਲਈ ਭਾਰਤ ਦੇ ਦਾਅਵੇ ਦੀ ਜ਼ੋਰਦਾਰ ਹਮਾਇਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਗਾਹਕਾਂ ਦੀ ਸਹੂਲਤ ਲਈ ਅੱਜ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਤੇ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ।
2: ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੀ ਮਨ ਕੀ ਬਾਤ ਐਤਵਾਰ 27 ਸਤੰਬਰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਹੀ ਇਸਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ FM 102.7 ਮੈਗਾਹਰਟਜ਼ DTH ਦੀ AIR ਪੰਜਾਬੀ ਸੇਵਾ DRM 864 ਕਿਲੋਹਰਟਜ਼ FM 100.6 ਮੈਗਾਹਰਟਜ਼ ਵਿਵਿਧ ਭਾਰਤੀ FM 103.6 ਮੈਗਾਹਰਟਜ਼ ਅੰਮ੍ਰਿਤਸਰ FM 100.9 ਮੈਗਾਹਰਟਜ਼ ਤੇ FM 100.8 ਮੈਗਾਹਰਟਜ਼ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਤਰਸੇਮ ਮਸੀਹ ਤੇ ਸਾਥੀਆਂ ਦੇ ਗਾਏ ਮਸੀਹੀ ਭਜਨ ਸਰਵਣ ਕਰੋਗੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
3: ਫਸਿਆ, UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
4: RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
6: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਟੱਪ ਮਾਇਆ
0: ਲੋਕ ਗੀਤਾਂ ਦੇ ਇਨ੍ਹਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ ਇਸ ਵਿੱਚ ਦਿਲ ਦੇ ਮਰੀਜ਼ਾਂ ਲਈ ਸਹੀ ਭੋਜਨ, ਇਸ ਵਿਸ਼ੇ 'ਤੇ ਵਾਰਤਾ ਹੋਏਗੀ। ਵਾਰਤਾਕਾਰ ਡਾਕਟਰ ਸ਼ਰੂਤੀ ਜੈਨ। ਇਸ ਤੋਂ ਇਲਾਵਾ ਵਿਗਿਆਨਿਕ ਤੱਥ 'ਤੇ ਖਬਰਾਂ ਹੋਣਗੀਆਂ। ਗੱਲ ਕਰਦੇ ਹਾਂ ਅੰਤਰਰਾਸ਼ਟਰੀ ਖੁਰਾਕੀ ਨੁਕਸਾਨ 'ਤੇ ਬਰਬਾਦੀ ਜਾਗਰੂਕਤਾ ਦਿਵਸ ਬਾਰੇ। ਹਰ ਸਾਲ 29 ਸਤੰਬਰ ਨੂੰ ਅੰਤਰਰਾਸ਼ਟਰੀ ਖੁਰਾਕੀ ਨੁਕਸਾਨ ਤੇ ਬਰਬਾਦੀ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਦਿਵਸ ਦਾ ਮੁੱਖ ਉਦੇਸ਼ ਲੋਕਾਂ ਨੂੰ ਭੋਜਨ ਦੀ ਬਰਬਾਦੀ ਘਟਾਉਣ, ਖੁਰਾਕੀ ਨੁਕਸਾਨ ਨੂੰ ਰੋਕਣ ਤੇ ਭੋਜਨ ਪ੍ਰਣਾਲੀ ਨੂੰ ਵਧੇਰੇ ਟਿਕਾਊ ਬਣਾਉਣ ਲਈ ਜਾਗਰੂਕ ਕਰਨਾ ਹੈ। ਭੋਜਨ ਸਿਰਫ ਸਾਡੀ ਭੁੱਖ ਮਿਟਾਉਣ ਦਾ ਸਾਧਨ ਨਹੀਂ, ਸਗੋਂ ਇਸ ਦੇ ਪਿੱਛੇ ਕਿਸਾਨ ਦੀ ਮਿਹਨਤ, ਪਾਣੀ, ਜ਼ਮੀਨ, ਊਰਜਾ ਤੇ ਕੁਦਰਤੀ ਸਰੋਤਾਂ ਦੀ ਵੱਡੀ ਵਰਤੋਂ ਹੁੰਦੀ ਹੈ। ਖੁਰਾਕੀ ਨੁਕਸਾਨ ਤੇ ਖੁਰਾਕੀ ਬਰਬਾਦੀ ਦੋ ਵੱਖ ਵੱਖ ਪੜਾਵਾਂ ਨਾਲ ਜੁੜੇ ਮਸਲੇ ਨੇ। ਖੇਤ, ਮੰਡੀ, ਸਟੋਰੇਜ, ਆਵਾਜਾਈ ਤੇ ਪ੍ਰੋਸੈਸਿੰਗ ਦੌਰਾਨ ਖੁਰਾਕ ਦੀ ਮਾਤਰਾ ਜਾਂ ਫਿਰ ਗੁਣਵੱਤਾ ਵਿੱਚ ਕਮੀ ਨੂੰ ਖੁਰਾਕੀ ਨੁਕਸਾਨ ਕਿਹਾ ਜਾਂਦਾ ਹੈ। ਦੂਜੇ ਪਾਸੇ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ ਤੇ ਘਰਾਂ ਵਿੱਚ ਖਾਣ ਯੋਗ ਭੋਜਨ ਦਾ ਸੁੱਟ ਦਿੱਤਾ ਜਾਣਾ ਖੁਰਾਕੀ ਬਰਬਾਦੀ ਹੈ। ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਵਿੱਚ ਇਹ ਸਮੱਸਿਆ ਨੂੰ ਘਟਾਉਣਾ ਬਹੁਤ ਹੀ ਮਹੱਤਵਪੂਰਨ ਹੈ। ਪੰਜਾਬ ਵਿੱਚ ਵੀ ਫਲਾਂ, ਸਬਜ਼ੀਆਂ, ਅਨਾਜ ਤੇ ਹੋਰ ਖੇਤੀ ਉਤਪਾਦਾਂ ਦੀ ਕਟਾਈ ਤੋਂ ਬਾਅਦ ਸਹੀ ਸਟੋਰੇਜ ਤੇ ਕੋਲਡ ਚੇਨ ਦੀ ਕਮੀ ਕਾਰਨ ਨੁਕਸਾਨ ਹੋ ਸਕਦਾ ਹੈ। ਇਸ ਲਈ ਵਿਗਿਆਨਿਕ ਭੰਡਾਰਨ, ਬਿਹਤਰ ਪੈਕਿੰਗ, ਕੋਲਡ ਸਟੋਰੇਜ, ਸੁਚੱਜੀ ਆਵਾਜਾਈ ਤੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਘਰੇਲੂ ਪੱਧਰ ਤੇ ਵੀ ਅਸੀਂ ਕਈ ਛੋਟੇ ਕਦਮ ਚੁੱਕ ਕੇ ਵੱਡਾ ਬਦਲਾਅ ਲਿਆ ਸਕਦੇ ਹਾਂ। ਖਾਣਾ ਬਣਾਉਣ ਤੋਂ ਪਹਿਲਾਂ ਪਰਿਵਾਰ ਦੀ ਲੋੜ ਅਨੁਸਾਰ ਮਾਤਰਾ ਦਾ ਅੰਦਾਜ਼ਾ ਲਗਾਉਣਾ, ਬਚੇ ਹੋਏ ਭੋਜਨ ਨੂੰ ਸਹੀ ਢੰਗ ਨਾਲ ਸੰਭਾਲ ਕੇ ਬਾਅਦ ਵਿੱਚ ਵਰਤਣਾ, ਫਲਾਂ ਤੇ ਸਬਜ਼ੀਆਂ ਨੂੰ ਢੁਕਵੇਂ ਤਰੀਕੇ ਨਾਲ ਸਟੋਰ ਕਰਨਾ ਤੇ ਲੋੜ ਤੋਂ ਵੱਧ ਖਰੀਦਦਾਰੀ ਨਾ ਕਰਨਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਨੇ। ਵਿਆਹਾਂ, ਸਮਾਗਮਾਂ ਤੇ ਜਨਤਕ ਸਮਾਰੋਹਾਂ ਵਿੱਚ ਵੀ ਭੋਜਨ ਦੀ ਬਰਬਾਦੀ ਰੋਕਣ ਲਈ ਯੋਜਨਾਬੱਧ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ। ਖੁਰਾਕ ਦੀ ਬਰਬਾਦੀ ਸਿਰਫ ਆਰਥਿਕ ਨੁਕਸਾਨ ਨਹੀਂ ਕਰਦੀ, ਸਗੋਂ ਵਾਤਾਵਰਨ ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਜਦੋਂ ਬਰਬਾਦ ਭੋਜਨ ਕੂੜੇ ਦੇ ਢੇਰਾਂ ਵਿੱਚ ਪਹੁੰਚਦਾ ਹੈ ਤਾਂ ਇਸ ਦੇ ਸੜਨ ਨਾਲ ਗ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਨੇ। ਇਸ ਨਾਲ ਹੀ ਉਹ ਪਾਣੀ, ਜ਼ਮੀਨ ਤੇ ਊਰਜਾ ਵੀ ਵਿਅਰਥ ਜਾਂਦੇ ਨੇ ਜੋ ਉਸ ਭੋਜਨ ਨੂੰ ਪੈਦਾ ਕਰਨ ਵਿੱਚ ਵਰਤੇ ਗਏ ਸਨ। 2026 ਵਿੱਚ ਇਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਭੋਜਨ ਦੀ ਕਦਰ ਕਰਨਾ ਅਸਲ ਵਿੱਚ ਕਿਸਾਨ ਦੀ ਮਿਹਨਤ ਤੇ ਕੁਦਰਤੀ ਸਰੋਤਾਂ ਦੀ ਕਦਰ ਕਰਨਾ ਹੈ। ਸਰਕਾਰ, ਕਿਸਾਨ, ਉਦਯੋਗ, ਵਪਾਰੀ ਤੇ ਆਮ ਨਾਗਰਿਕ ਸਭ ਦੀ ਸਾਂਝੀ ਭੂਮਿਕਾ ਨਾਲ ਹੀ ਖੁਰਾਕੀ ਨੁਕਸਾਨ ਤੇ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ। ਸਾਡਾ ਇੱਕ ਛੋਟਾ ਜਿਹਾ ਸੰਕਲਪ, ਜਿੰਨਾ ਲੋੜੀਂਦਾ ਓਨਾ ਹੀ ਲਵੋ, ਭੋਜਨ ਨਾ ਸੁੱਟੋ। ਇੱਕ ਸਾਫ਼ ਸੁਥਰੇ, ਟਿਕਾਊ ਤੇ ਖੁਰਾਕ ਸੁਰੱਖਿਅਤ ਭਵਿੱਖ ਵੱਲ ਮਹੱਤਵਪੂਰਨ ਕਦਮ ਬਣ ਸਕਦਾ ਹੈ। ਇਹ ਸੀ ਅੰਤਰਰਾਸ਼ਟਰੀ ਖੁਰਾਕੀ ਨੁਕਸਾਨ ਤੇ ਬਰਬਾਦੀ ਜਾਗਰੂਕਤਾ ਦਿਵਸ 2026 ਤੇ ਜਾਣਕਾਰੀ। ਹੁਣ ਅਸੀਂ ਗੱਲ ਕੀਤੀ ਹੈ ਭੋਜਨ ਦੀ ਬਰਬਾਦੀ ਦੀ, ਪਰ ਦੇਖਿਆ ਜਾਵੇ ਤਾਂ ਭੋਜਨ ਨੂੰ ਸਹੀ ਮਾਤਰਾ ਲੈਣ ਵਿੱਚ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਅੱਜ ਦੇ ਸਮੇਂ ਦੀ ਗੱਲ ਕਰੀਏ, ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਲਗਾਤਾਰ ਅਸੀਂ ਤਣਾਅ ਵਿੱਚ ਕੰਮ ਕਰਦੇ ਹੋਏ ਕਈ ਤਰ੍ਹਾਂ ਦੇ ਕੰਮ ਕਰਦੇ ਹਾਂ ਤੇ ਸਾਡੇ ਖਾਣ ਪੀਣ ਤੇ ਅਸਰ ਪੈਂਦਾ। ਯਾਨੀ ਕਿ ਜਦੋਂ ਅਸੀਂ ਨਿਯਮਤ ਤੌਰ ਤੇ ਸਹੀ ਤੌਰ ਤੇ ਖਾਣਾ ਨਹੀਂ ਲੈਂਦੇ ਤਾਂ ਬਹੁਤ ਤਰ੍ਹਾਂ ਦੀ ਬਿਮਾਰੀਆਂ ਲੱਗ ਸਕਦੀਆਂ ਨੇ। ਖਾਸ ਕਰਕੇ ਕੋਈ ਵਿਅਕਤੀ ਜਾਂ ਇਨਸਾਨ ਦਿਲ ਦਾ ਮਰੀਜ਼ ਹੈ ਤੇ ਦਿਲ ਦੇ ਮਰੀਜ਼ਾਂ ਲਈ ਸਹੀ ਭੋਜਨ ਕਿਸ ਤਰ੍ਹਾਂ ਹੋਣਾ ਚਾਹੀਦਾ, ਇਸ ਬਾਰੇ ਸੁਣਦੇ ਹਾਂ ਡਾਕਟਰ ਸ਼ਰੂਤੀ ਜੈਨ ਹੋਰਾਂ ਦੀ ਵਾਰਤਾ।
1: ਪ੍ਰੋਗਰਾਮ ਗਿਆਨ ਵਿਗਿਆਨ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹ ਹੈ ਦਿਲ ਦੇ ਮਰੀਜ਼ਾਂ ਲਈ ਸਹੀ ਭੋਜਨ। ਸਰੋਤਿਓ, ਸਾਡਾ ਦਿਲ ਸਾਡੇ ਸਰੀਰ ਦਾ ਉਹ ਅੰਗ ਹੈ ਜੋ ਦਿਨ ਰਾਤ ਬਿਨਾਂ ਰੁਕੇ ਸਾਡੇ ਸਰੀਰ ਦੇ ਹਰ ਹਿੱਸੇ ਤੱਕ ਖੂਨ ਅਤੇ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। ਅਸੀਂ ਜਦੋਂ ਜਾਗਦੇ ਹਾਂ, ਕੰਮ ਕਰਦੇ ਹਾਂ, ਖਾਂਦੇ ਹਾਂ, ਸੌਂਦੇ ਹਾਂ, ਸਾਡਾ ਦਿਲ ਲਗਾਤਾਰ ਆਪਣਾ ਕੰਮ ਕਰਦਾ ਰਹਿੰਦਾ ਹੈ। ਪਰ ਕੀ ਅਸੀਂ ਵੀ ਆਪਣੇ ਦਿਲ ਦਾ ਓਨਾ ਹੀ ਖਿਆਲ ਰੱਖਦੇ ਹਾਂ? ਅੱਜ ਦੀ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਵਿੱਚ ਸਾਡੀਆਂ ਖਾਣ ਪੀਣ

ਅਤੇ ਜੀਵਨ ਸ਼ੈਲੀ ਦੀਆਂ ਆਦਤਾਂ ਵਿੱਚ ਕਾਫੀ ਬਦਲਾਅ ਆਇਆ ਹੈ। ਘਰ ਦੇ ਸਧਾਰਨ ਭੋਜਨ ਦੀ ਥਾਂ ਪ੍ਰੋਸੈਸਡ ਅਤੇ ਫਾਸਟ ਫੂਡ ਦੀ ਵਰਤੋਂ ਵੱਧ ਰਹੀ ਹੈ। ਤਲੇ ਹੋਏ ਭੋਜਨ, ਵੱਧ ਨਮਕ, ਵੱਧ ਚੀਨੀ, ਮਿੱਠੇ ਪੇ ਅਤੇ ਵੱਡੇ ਪੋਰਸ਼ਨ ਸਾਡੀ ਖੁਰਾਕ ਦਾ ਹਿੱਸਾ ਬਣ ਰਹੇ ਹਨ। ਇਸ ਦੇ ਨਾਲ ਹੀ ਸਰੀਰਕ ਮਿਹਨਤ ਘੱਟ ਰਹੀ ਹੈ, ਲੰਬੇ ਸਮੇਂ ਤੱਕ ਬੈਠੇ ਰਹਿਣ ਦੀ ਆਦਤ ਵੱਧ ਰਹੀ ਹੈ, ਨੀਂਦ ਪੂਰੀ ਨਹੀਂ ਹੁੰਦੀ ਅਤੇ ਤਣਾਅ ਵੀ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਇਹ ਸਾਰੇ ਕਾਰਕ ਮਿਲ ਕੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਵਧਾਉਣ ਵਾਲੇ ਮਹੱਤਵਪੂਰਨ ਕਾਰਕਾਂ ਵਿੱਚ ਹਾਈ ਬਲੱਡ ਪ੍ਰੈਸ਼ਰ, ਵਧਿਆ ਹੋਇਆ ਕੋਲੈਸਟਰੋਲ, ਸ਼ੂਗਰ, ਮੋਟਾਪਾ, ਸਿਗਰਟ ਨੋਸ਼ੀ, ਸਰੀਰਕ ਗਤੀਵਿਧੀ ਦੀ ਕਮੀ ਅਤੇ ਗੈਰ ਸਿਹਤਮੰਦ ਖੁਰਾਕ ਸ਼ਾਮਲ ਹਨ। ਪਰ ਇੱਕ ਹੋਰ ਗੱਲ ਵੀ ਬਹੁਤ ਮਹੱਤਵਪੂਰਨ ਹੈ, ਉਹ ਹੈ ਦਿਲ ਦੀ ਬਿਮਾਰੀ ਹਮੇਸ਼ਾ ਸਪਸ਼ਟ ਸੰਕੇਤਾਂ ਨਾਲ ਹੀ ਸਾਹਮਣੇ ਨਹੀਂ ਆਉਂਦੀ। ਕਈ ਵਾਰ ਵਿਅਕਤੀ ਹਲਕੀ ਬੇਚੈਨੀ, ਅਸਾਧਾਰਨ ਥਕਾਵਟ, ਸਾਹ ਚੜ੍ਹਨਾ ਜਾਂ ਛਾਤੀ ਵਿੱਚ ਦਬਾਅ ਨੂੰ ਆਮ ਗੈਸ, ਥਕਾਵਟ ਜਾਂ ਐਸੀਡਿਟੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦਾ ਹੈ। ਇਸ ਲਈ 29 ਸਤੰਬਰ ਨੂੰ ਮਨਾਏ ਜਾਣ ਵਾਲੇ ਵਰਲਡ ਹਾਰਟ ਡੇ ਦਾ ਸੰਦੇਸ਼ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਉਹ ਸੰਦੇਸ਼ ਹੈ ਡੋਂਟ ਮਿਸ ਅ ਬੀਟ, ਮਤਲਬ ਦਿਲ ਵੱਲੋਂ ਮਿਲਣ ਵਾਲੇ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਹੁਣ ਸਵਾਲ ਇਹ ਹੈ ਕਿ ਦਿਲ ਦੀ ਬਿਮਾਰੀ ਹੋਣ ਤੋਂ ਬਾਅਦ ਸਾਡੀ ਜ਼ਿੰਦਗੀ ਵਿੱਚ ਸਿਰਫ ਦਵਾਈਆਂ ਹੀ ਰਹਿ ਜਾਂਦੀਆਂ ਹਨ। ਕੀ ਸਾਨੂੰ ਆਪਣੀਆਂ ਮਨਪਸੰਦ ਸਾਰੀਆਂ ਚੀਜ਼ਾਂ ਛੱਡਣੀਆਂ ਪੈਣਗੀਆਂ ਜਾਂ ਅਸੀਂ ਆਪਣੀ ਖੁਰਾਕ, ਖਾਣੇ ਦੀ ਮਾਤਰਾ, ਖਾਣੇ ਦੇ ਸਮੇਂ ਅਤੇ ਜੀਵਨ ਸ਼ੈਲੀ ਵਿੱਚ ਛੋਟੇ ਛੋਟੇ ਬਦਲਾਅ ਕਰਕੇ ਆਪਣੇ ਦਿਲ ਦੀ ਸਿਹਤ ਨੂੰ ਬਿਹਤਰ ਬਣਾ ਸਕਦੇ ਹਾਂ? ਇਸ ਦਾ ਜਵਾਬ ਹੈ ਹਾਂ। ਸਹੀ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਇੱਕ ਭੋਜਨ ਦਿਲ ਦੀ ਬਿਮਾਰੀ ਨੂੰ ਠੀਕ ਕਰ ਦੇਵੇਗਾ ਜਾਂ ਡਾਕਟਰ ਵੱਲੋਂ ਦਿੱਤੀ ਦਵਾਈ ਦੀ ਲੋੜ ਖਤਮ ਹੋ ਜਾਏਗੀ। ਸਾਨੂੰ ਸਮਝਣਾ ਪਏਗਾ ਕਿ ਦਵਾਈ, ਸਹੀ ਖੁਰਾਕ, ਸਰੀਰਕ ਗਤੀਵਿਧੀ, ਵਜ਼ਨ ਦਾ ਪ੍ਰਬੰਧਨ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਨਿਯੰਤਰਣ, ਇਹ ਸਾਰੇ ਮਿਲ ਕੇ ਦਿਲ ਦੀ ਸੰਭਾਲ ਕਰਦੇ ਹਨ। ਅੱਜ ਦੀ ਇਸ ਗੱਲਬਾਤ ਵਿੱਚ ਅਸੀਂ ਜਾਣਾਂਗੇ ਕਿ ਦਿਲ ਦੀਆਂ ਬਿਮਾਰੀਆਂ ਦੇ ਮੁੱਖ ਕਾਰਨ ਕੀ ਹਨ, ਬਲੱਡ ਪ੍ਰੈਸ਼ਰ ਅਤੇ ਖੁਰਾਕ ਦਾ ਆਪਸ ਵਿੱਚ ਕੀ ਸੰਬੰਧ ਹੈ, ਕਿਹੜੇ ਭੋਜਨ ਦਿਲ ਲਈ ਨੁਕਸਾਨਦਾਇਕ ਹੋ ਸਕਦੇ ਹਨ ਅਤੇ ਕਿਹੜੇ ਭੋਜਨ ਦਿਲ ਲਈ ਦੋਸਤ ਹਨ, ਖਾਣੇ ਦੀ ਮਾਤਰਾ ਅਤੇ ਸਮਾਂ ਕਿੰਨਾ ਮਹੱਤਵਪੂਰਨ ਹੈ, ਅਤੇ ਸਭ ਤੋਂ ਵੱਧ ਅਸੀਂ ਆਪਣੀ ਰੋਜ਼ਾਨਾ ਦੀ ਪੰਜਾਬੀ ਥਾਲੀ ਨੂੰ ਦਿਲ ਲਈ ਹੋਰ ਸਿਹਤਮੰਦ ਕਿਵੇਂ ਬਣਾ ਸਕਦੇ ਹਾਂ? ਤਾਂ ਉਹ ਸਰੋਤਿਓ, ਅੱਜ ਦੀ ਇਸ ਗੱਲਬਾਤ ਦੀ ਸ਼ੁਰੂਆਤ ਕਰੀਏ ਅਤੇ ਜਾਣੀਏ ਕਿ ਦਿਲ ਦੀ ਸੰਭਾਲ ਸਿਰਫ ਦਵਾਈ ਨਾਲ ਨਹੀਂ, ਸਹੀ ਖੁਰਾਕ ਅਤੇ ਸਹੀ ਜੀਵਨ ਸ਼ੈਲੀ ਨਾਲ ਵੀ ਹੁੰਦੀ ਹੈ। ਅਸੀਂ ਅਕਸਰ ਕਹਿੰਦੇ ਹਾਂ ਜੋ ਅਸੀਂ ਖਾਂਦੇ ਹਾਂ ਉਹੀ ਸਾਡੀ ਸਿਹਤ ਬਣਾਉਂਦਾ ਹੈ। ਇਸ ਲਈ ਦਿਲ ਦੀ ਸਿਹਤ ਲਈ ਦਵਾਈ ਦੇ ਨਾਲ ਨਾਲ ਸਹੀ ਖੁਰਾਕ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਸਭ ਤੋਂ ਪਹਿਲਾਂ ਦਿਲ ਦੇ ਮਰੀਜ਼ ਨੂੰ ਖੁਰਾਕ ਕਿਉਂ ਬਦਲਣੀ ਪੈਂਦੀ ਹੈ? ਦਿਲ ਦੀਆਂ ਬਿਮਾਰੀਆਂ ਵਿੱਚ ਅਕਸਰ ਖੂਨ ਦੀਆਂ ਨਾੜੀਆਂ ਵਿੱਚ ਚਰਬੀ ਜਾਂ ਕੋਲੈਸਟਰੋਲ ਜਮ੍ਹਾਂ ਹੋਣ ਕਾਰਨ ਖੂਨ ਦਾ ਵਹਾਅ ਪ੍ਰਭਾਵਿਤ ਹੁੰਦਾ ਹੈ, ਜੋ ਅਸੀਂ ਲਗਾਤਾਰ ਜ਼ਿਆਦਾ ਸੈਚੂਰੇਟਿਡ ਫੈਟ, ਟ੍ਰਾਂਸ ਫੈਟ, ਨਮਕ, ਚੀਨੀ ਅਤੇ ਕੈਲਰੀ ਵਾਲੇ ਭੋਜਨ ਖਾਂਦੇ ਰਹੀਏ ਤਾਂ ਦਿਲ ਉੱਤੇ ਵਾਧੂ ਬੋਝ ਪੈ ਸਕਦਾ ਹੈ। ਇਸ ਲਈ ਦਿਲ ਦੇ ਮਰੀਜ਼ ਦੀ ਖੁਰਾਕ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਘੱਟ ਨਮਕ, ਸਿਹਤਮੰਦ ਚਰਬੀ, ਵੱਧ ਸਬਜ਼ੀਆਂ ਅਤੇ ਫਲ, ਸਾਬਤ ਅਨਾਜ, ਦਾਲਾਂ ਅਤੇ ਸੰਤੁਲਿਤ ਮਾਤਰਾ ਵਿੱਚ ਪ੍ਰੋਟੀਨ। ਹੁਣ ਸਵਾਲ ਹੈ ਕਿ ਦਿਲ ਦਾ ਮਰੀਜ਼ ਕੀ ਖਾਵੇ? ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਸਬਜ਼ੀਆਂ ਅਤੇ ਫਲਾਂ ਬਾਰੇ। ਸਾਡੀ ਥਾਲੀ ਦਾ ਵੱਡਾ ਹਿੱਸਾ ਸਬਜ਼ੀਆਂ ਦਾ ਹੋਣਾ ਚਾਹੀਦਾ ਹੈ, ਜਿਵੇਂ ਮੂਲੀ, ਗੋਭੀ, ਗਾਜਰ, ਤੋਰੀ, ਘੀਆ, ਭਿੰਡੀ, ਟਮਾਟਰ, ਸ਼ਿਮਲਾ ਮਿਰਚ, ਪਾਲਕ ਆਦਿ। ਸਬਜ਼ੀਆਂ ਵਿੱਚ ਫਾਈਬਰ, ਵਿਟਾਮਿਨ, ਮਿਨਰਲ ਅਤੇ ਕਈ ਲਾਭਦਾਇਕ ਪੌਸ਼ਟਿਕ ਤੱਤ ਹੁੰਦੇ ਹਨ। ਇਸ ਲਈ ਕੋਸ਼ਿਸ਼ ਕਰੋ ਕਿ ਹਰ ਰੋਜ਼ ਵੱਖ ਵੱਖ ਰੰਗਾਂ ਦੀਆਂ ਸਬਜ਼ੀਆਂ ਖਾਧੀਆਂ ਜਾਣ। ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਫਲਾਂ ਬਾਰੇ। ਸਾਨੂੰ ਫਲ ਖਾਣੇ ਚਾਹੀਦੇ ਹੈ

ਜੂਸ ਨਹੀਂ ਪੀਣਾ ਚਾਹੀਦਾ। ਦਿਲ ਦੇ ਮਰੀਜ਼ ਲਈ ਫਲ ਇੱਕ ਵਧੀਆ ਚੋਣ ਹੈ, ਜਿਵੇਂ ਸੇਬ, ਅਮਰੂਦ, ਸੰਤਰਾ, ਮੌਸਮੀ, ਪਪੀਤਾ, ਨਾਸ਼ਪਾਤੀ, ਬੇਰੀਜ਼ ਆਦਿ। ਪਰ ਇੱਕ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਜੂਸ ਬਣਾਉਂਦੇ ਹਾਂ ਤਾਂ ਫਾਈਬਰ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਅਸੀਂ ਇੱਕੋ ਵਾਰ ਕਾਫੀ ਮਾਤਰਾ ਵਿੱਚ ਕੁਦਰਤੀ ਸ਼ੱਕਰ ਲੈ ਲੈਂਦੇ ਹਾਂ। ਇਸ ਲਈ ਪੂਰਾ ਫਲ ਖਾਣਾ ਜ਼ਿਆਦਾ ਚੰਗਾ ਹੈ। ਇਸ ਤੋਂ ਬਾਅਦ ਆ ਜਾਂਦੇ ਹੈ ਸਾਬੁਤ ਅਨਾਜ ਅਤੇ ਦਾਲਾਂ। ਸਾਡੇ ਪੰਜਾਬ ਵਿੱਚ ਰੋਟੀ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ, ਪਰ ਸਵਾਲ ਇਹ ਹੈ ਕਿ ਰੋਟੀ ਕਿਸ ਆਟੇ ਦੀ ਹੈ? ਸਿਰਫ ਮੈਦਾ ਜਾਂ ਬਹੁਤ ਜ਼ਿਆਦਾ ਰਿਫਾਈਨਡ ਆਟੇ ਦੀ ਥਾਂ ਕਣਕ ਦਾ ਆਟਾ, ਮਿਲਟਸ ਜਾਂ ਮੋਟੇ ਅਨਾਜ, ਮਲਟੀਗ੍ਰੇਨ ਆਟਾ, ਓਟਸ, ਦਲੀਆ, ਪੂਰੇ ਚੌਲ ਜਾਂ ਜਿਹਨੂੰ ਆਪਾਂ ਬਰਾਊਨ ਰਾਈਸ ਵੀ ਆਖਦੇ ਹਾਂ, ਉਹ ਸਭ ਵਰਤੇ ਜਾ ਸਕਦੇ ਹਾਂ। ਸਾਬਤ ਅਨਾਜ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ ਜੋ ਦਿਲ ਲਈ ਲਾਭਦਾਇਕ ਖੁਰਾਕ ਦਾ ਹਿੱਸਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਦਾਲਾਂ ਅਤੇ ਪਲਾਂਟ ਬੇਸਡ ਪ੍ਰੋਟੀਨ ਦੀ। ਦਾਲਾਂ, ਛੋਲੇ, ਰਾਜਮਾਂਹ, ਕਾਲੇ ਚਣੇ, ਮੂੰਗ ਅਤੇ ਹੋਰ ਦਾਲਾਂ ਸਾਡੇ ਲਈ ਵਧੀਆ ਪ੍ਰੋਟੀਨ ਅਤੇ ਫਾਈਬਰ ਦੇ ਸਰੋਤ ਹਨ। ਇਹਨਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਮਾਸਾਹਾਰੀ ਹੈ ਤਾਂ ਮੱਛੀ, ਅੰਡਾ, ਇਹ ਸਭ ਵੀ ਇੱਕ ਵਧੀਆ ਸਿਹਤਮੰਦ ਵਿਕਲਪ ਹੋ ਸਕਦੇ ਹੈ। ਪਰ ਇਹਨਾਂ ਚੀਜ਼ਾਂ ਨੂੰ ਡੀਪ ਫਰਾਈ ਕਰਨ ਦੀ ਥਾਂ ਬੇਕ, ਗ੍ਰਿਲ ਜਾਂ ਘੱਟ ਤੇਲ ਵਿੱਚ ਪਕਾਉਣਾ ਬਿਹਤਰ ਹੈ। ਨੈਕਸਟ ਹੈ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਜਿਵੇਂ ਲੱਸੀ, ਛਾਛ, ਪਨੀਰ, ਇਹ ਸਭ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਵਧੀਆ ਸਰੋਤ ਹਨ। ਪਰ ਜੇਕਰ ਦਿਲ ਦੇ ਮਰੀਜ਼ ਨੂੰ ਕੋਲੈਸਟ੍ਰੋਲ ਜਾਂ ਵਜ਼ਨ ਦੀ ਸਮੱਸਿਆ ਹੈ ਤਾਂ ਘੱਟ ਫੈਟ ਵਾਲਾ ਦੁੱਧ ਅਤੇ ਦਹੀਂ ਚੁਣਨਾ ਬਿਹਤਰ ਹੋ ਸਕਦਾ ਹੈ। ਹੁਣ ਇੱਕ ਚੀਜ਼ ਜਿਹੜੀ ਬਿਲਕੁਲ ਬੰਦ ਨਹੀਂ ਕਰਨੀ ਪਰ ਸਹੀ ਮਾਤਰਾ ਵਿੱਚ ਲੈਣੀ ਹੈ, ਉਹ ਹੈ ਤੇਲ। ਅਕਸਰ ਲੋਕ ਕਹਿੰਦੇ ਹੈ ਦਿਲ ਦੇ ਮਰੀਜ਼ ਨੇ ਤੇਲ ਬਿਲਕੁਲ ਨਹੀਂ ਖਾਣਾ। ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ। ਸਰੀਰ ਨੂੰ ਕੁਛ ਚਰਬੀ ਦੀ ਲੋੜ ਹੁੰਦੀ ਹੈ, ਪਰ ਮਹੱਤਵਪੂਰਨ ਗੱਲ ਇਹ ਹੈ ਕਿ ਕਿਹੜੀ ਚਰਬੀ ਅਤੇ ਕਿੰਨੀ ਮਾਤਰਾ ਵਿੱਚ। ਬਹੁਤ ਜ਼ਿਆਦਾ ਘਿਓ, ਮੱਖਣ, ਮਲਾਈ ਅਤੇ ਵੱਧ ਸੈਚੂਰੇਟਿਡ ਫੈਟ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਅਤੇ ਉਹ ਤੇਲ ਜਿਵੇਂ ਕਿ ਸਰੋਂ ਦਾ ਤੇਲ, ਰਾਈਸ ਬ੍ਰੈਨ ਓਇਲ, ਸੂਰਜਮੁਖੀ ਦਾ ਤੇਲ, ਇਹ ਸਭ ਸੀਮਿਤ ਮਾਤਰਾ ਵਿੱਚ ਵਰਤੋਂ ਕਰਕੇ ਵਾਰ ਵਾਰ ਤੇਲ ਗਰਮ ਕਰਨ ਤੋਂ ਬਚਣਾ ਚਾਹੀਦਾ ਹੈ। ਹੁਣ ਮੈਂ ਤੁਹਾਨੂੰ ਸਭ ਤੋਂ ਮਹੱਤਵਪੂਰਨ ਚੀਜ਼ ਬਾਰੇ ਦੱਸੂੰਗੀ, ਉਹ ਹੈ ਨਮਕ। ਦਿਲ ਦੇ ਮਰੀਜ਼, ਖਾਸ ਕਰਕੇ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਉਹਨਾਂ ਲਈ ਜ਼ਿਆਦਾ ਨਮਕ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ ਖਾਣੇ ਵਿੱਚ ਵਾਧੂ ਨਮਕ ਪਾਉਣ ਦੀ ਆਦਤ ਛੱਡਣੀ ਚਾਹੀਦੀ ਹੈ। ਪਰ ਸਿਰਫ ਮੇਜ਼ ਉੱਤੇ ਪਿਆ ਨਮਕ ਹੀ ਸਮੱਸਿਆ ਨਹੀਂ ਹੈ, ਸਾਨੂੰ ਲੁਕਿਆ ਹੋਇਆ ਨਮਕ ਵੀ ਦੇਖਣਾ ਹੈ, ਜਿਵੇਂ ਨਮਕੀਨ, ਚਿਪਸ, ਇੰਸਟੈਂਟ ਨੂਡਲਸ, ਪੈਕ ਕੀਤੇ ਹੋਏ ਸਨੈਕਸ, ਅਚਾਰ, ਪਾਪੜ ਆਦਿ। ਇਹਨਾਂ ਵਿੱਚ ਨਮਕ ਕਾਫੀ ਹੋ ਸਕਦਾ ਹੈ। ਇਸ ਲਈ ਦਿਲ ਦੇ ਮਰੀਜ਼ ਲਈ ਇੱਕ ਸਧਾਰਨ ਨਿਯਮ ਹੈ, ਨਮਕਦਾਨੀ ਮੇਜ਼ ਤੋਂ ਹਟਾਓ ਅਤੇ ਪੈਕ ਕੀਤੇ ਨਮਕੀਨ ਭੋਜਨ ਨੂੰ ਘਟਾਓ। ਹੁਣ ਆਉਂਦੇ ਹਨ ਸਾਡੀਆਂ ਮਨਪਸੰਦ ਚੀਜ਼ਾਂ, ਜਿਵੇਂ ਸਮੋਸੇ, ਪਕੌੜੇ, ਭਟੂਰੇ, ਪੂੜੀਆਂ, ਜਲੇਬੀ, ਲੱਡੂ, ਕੇਕ, ਬਿਸਕਿਟ ਅਤੇ ਮਿਠਾਈਆਂ। ਇਹਨਾਂ ਨੂੰ ਪੂਰੀ ਤਰ੍ਹਾਂ ਜ਼ਹਿਰ ਕਹਿਣ ਦੀ ਲੋੜ ਨਹੀਂ, ਪਰ ਦਿਲ ਦੇ ਮਰੀਜ਼ ਦੀ ਰੋਜ਼ਾਨਾ ਖੁਰਾਕ ਦਾ ਹਿੱਸਾ ਨਹੀਂ ਬਣਨਾ ਚਾਹੀਦਾ, ਖਾਸ ਕਰਕੇ ਡੀਪ ਫਰਾਈਡ ਅਤੇ ਟਰਾਂਸ ਫੈਟ ਵਾਲੀਆਂ ਚੀਜ਼ਾਂ, ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਅਤੇ ਜੇ ਕਦੇ ਖਾਣ ਦਾ ਮਨ ਕਰੇ ਤਾਂ ਮਾਤਰਾ ਛੋਟੀ ਰੱਖੋ ਅਤੇ ਇਸ ਨੂੰ ਰੋਜ਼ਾਨਾ ਦੀ ਆਦਤ ਨਾ ਬਣਾਓ। ਕਈ ਵਾਰ ਅਸੀਂ ਸੋਚਦੇ ਹਾਂ ਮੈਂ ਤਾਂ ਖਾਣਾ ਘੱਟ ਖਾਂਦਾ, ਪਰ ਨਾਲ ਵਿੱਚ ਰੋਜ਼ਾਨਾ ਕੋਲਡ ਡਰਿੰਕ, ਮਿੱਠੀ ਚਾਹ, ਮਿੱਠਾ ਸ਼ਰਬਤ ਜਾਂ ਹੋਰ ਸ਼ੂਗਰੀ ਡਰਿੰਕਸ ਲੈ ਰਹੇ ਹੁੰਦੇ ਹਾਂ। ਇਹਨਾਂ ਵਿੱਚ ਵਾਧੂ ਸ਼ੱਕਰ ਅਤੇ ਕੈਲਰੀਜ਼ ਹੋ ਸਕਦੀਆਂ ਹਨ। ਇਸ ਲਈ ਸਭ ਤੋਂ ਵਧੀਆ ਪੇਅ ਹੈ ਸਾਫ਼ ਪਾਣੀ। ਇਸ ਤੋਂ ਇਲਾਵਾ ਬਿਨਾਂ ਜਾਂ ਬਹੁਤ ਘੱਟ ਸ਼ੱਕਰ ਵਾਲੀ ਚਾਹ, ਕੌਫੀ, ਨਿੰਬੂ ਪਾਣੀ ਜਾਂ ਲੱਸੀ ਵੀ ਲਈ ਜਾ ਸਕਦੀ ਹੈ, ਜੋ ਵਿਅਕਤੀ ਲਈ ਉਚਿਤ ਹੋਵੇ। ਹੁਣ ਆਪਾਂ ਇੱਕ ਆਸਾਨ ਦਿਲ ਦੋਸਤ ਥਾਲੀ ਨੂੰ ਸਮਝੀਏ, ਯਾਨੀ ਹਾਰਟ ਫਰੈਂਡਲੀ ਪਲੇਟ। ਇੱਕ ਪਲੇਟ ਨੂੰ ਅਸੀਂ ਇਸ ਤਰ੍ਹਾਂ ਸੋਚ ਸਕਦੇ ਹਾਂ, ਅੱਧੀ ਪਲੇਟ ਸਬਜ਼ੀਆਂ ਅਤੇ ਸਲਾਦ ਤੋਂ ਭਰੀ ਹੋਵੇ, ਇੱਕ ਚੌਥਾਈ ਵਿੱਚ ਸਾਬੁਤ ਅਨਾਜ, ਰੋਟੀ, ਦਲੀਆ ਅਤੇ ਇੱਕ ਚੌਥਾਈ ਵਿੱਚ ਦਾਲ।

1968 ਵਿੱਚ ਅਪੋਲੋ ਨਮੂਨਿਆਂ ਦਾ ਅਧਿਐਨ ਕਰਨ ਵਾਲੇ ਖੋਜਕਰਤਾਵਾਂ ਨੇ ਜਵਾਲਾਮੁਖੀ ਸ਼ੀਸ਼ੇ ਦੇ ਛੋਟੇ ਕਣਾਂ ਵਿੱਚ ਹਾਈਡਰੋਜਨ ਦਾ ਪਤਾ ਲਗਾਇਆ। ਇਸ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਜਦੋਂ ਪ੍ਰਾਚੀਨ ਜਵਾਲਾਮੁਖੀ ਫਟਣ ਦੌਰਾਨ ਇਹ ਦਾਣੇ ਬਣੇ ਸਨ ਤਾਂ ਚੰਦਰਮਾ ਦੇ ਅੰਦਰ ਪਾਣੀ ਦੀ ਡੂੰਘਾਈ ਮੌਜੂਦ ਸੀ। ਅਪੋਲੋ 15 ਜੁਲਾਈ 1971 ਵਿੱਚ ਚੰਦਰਮਾ ਤੇ ਪਹੁੰਚਿਆ, ਜੋ ਕਿ ਇੱਕ ਹੋਰ ਚੰਦਰਮਾ ਲੈਂਡਿੰਗ ਨੂੰ ਪਾਰ ਕਰਨ ਲਈ ਤਿਆਰ ਕੀਤਾ ਗਿਆ ਸੀ। ਹੁਣ ਇਹ ਨਾਸਾ ਦਾ ਜੇ ਟਾਈਪ ਮਿਸ਼ਨਾਂ ਵਿੱਚੋਂ ਪਹਿਲਾ ਸੀ। ਇਸ ਵਿੱਚ ਵਿਗਿਆਨਿਕ ਯੰਤਰ ਸਨ ਤੇ ਪੁਲਾੜ ਯਾਤਰੀਆਂ ਨੂੰ ਚੰਦਰਮਾ ਦੀ ਸਤਹ ਤੇ ਘੁੰਮਣ ਲਈ ਵਧੇਰੇ ਸਮਾਂ ਤੇ ਆਜ਼ਾਦੀ ਦਿੱਤੀ। ਸਕੌਟ ਤੇ ਇਰਵਿਨ ਕਈ ਵਾਰ ਬਾਹਰ ਨਿਕਲੇ, ਚੰਦਰਮਾ ਦੀ ਸਤਹ ਦੀ ਪੜਚੋਲ ਕਰਨ ਵਿੱਚ 19 ਘੰਟੇ ਬਿਤਾਏ। ਚੰਦਰ ਰੋਵਿੰਗ ਵਾਹਨ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਐਪੇਨਾਈਨ ਪਹਾੜਾਂ ਤੇ ਹੈਡਲੀ ਰਿਲੇ ਦੇ ਨੇੜੇ ਸਤਹ ਪਾਰ ਕੀਤੀ। ਧਰਤੀ ਦੇ ਵਿਗਿਆਨੀਆਂ ਲਈ ਚਟਾਨਾਂ ਤੇ ਮਿੱਟੀ ਇਕੱਠੀ ਕੀਤੀ। ਉਹਨਾਂ ਵਿੱਚੋਂ ਇੱਕ ਯਾਤਰਾ ਦੌਰਾਨ ਪੁਲਾੜ ਯਾਤਰੀਆਂ ਨੇ ਇੱਕ ਹੋਰ ਹਰੇ ਰੰਗ ਦੀ ਵਸਤੂ ਦੇਖੀ। ਇਰਵਿਨ ਸ਼ੁਰੂ ਵਿੱਚ ਸ਼ੱਕੀ ਸੀ, ਪਰ ਸਕੌਟ ਨੇ ਖੋਜ ਕੀਤੀ ਕਿ ਧੱਬੇ ਅਸਲ ਵਿੱਚ ਹਰੇ ਟੁਕੜੇ ਸਨ। ਅਪੋਲੋ 15 ਮਿਸ਼ਨ ਨੇ 170 ਪੌਂਡ ਚੰਦਰਮਾ ਸਮੱਗਰੀ ਵਾਪਸ ਲਿਆਂਦੀ। ਇਹ ਹਰੇ ਅਨਾਜ ਕੀ ਸਨ? ਇੱਕ ਅਜੀਬ ਕਣ ਰੰਗੀਨ ਚੱਟਾਨ ਦੇ ਆਮ ਟੁਕੜੇ ਨਹੀਂ ਸਨ, ਇਹ ਜਵਾਲਾਮੁਖੀ ਕੱਚ ਸੀ ਜੋ ਚੰਦਰਮਾ ਦੇ ਅੰਦਰੋਂ ਪਿਘਲੇ ਹੋਏ ਪਦਾਰਥ ਦੇ ਫਟਣ ਤੇ ਤੇਜ਼ੀ ਨਾਲ ਠੰਡਾ ਹੋਣ ਤੇ ਬਣਿਆ ਸੀ। ਇਸ ਨੇ ਇਹਨਾਂ ਨਮੂਨਿਆਂ ਨੂੰ ਬਹੁਤ ਹੀ ਕੀਮਤੀ ਬਣਾ ਦਿੱਤਾ। ਸਤਹ ਤੇ ਮਿਲੀਆਂ ਬਹੁਤ ਸਾਰੀਆਂ ਚੱਟਾਨਾਂ ਦੇ ਉਲਟ ਜਵਾਲਾਮੁਖੀ ਕੱਚ ਪਿਘਲੇ ਹੋਏ ਪਦਾਰਥ ਬਾਰੇ ਜਾਣਕਾਰੀ ਨੂੰ ਸੁਰੱਖਿਅਤ ਰੱਖ ਸਕਦਾ ਜਿਸ ਤੋਂ ਇਹ ਬਣਿਆ ਸੀ। ਇਹ ਕੱਚ ਚੰਦਰਮਾ ਦੇ ਅੰਦਰੋਂ ਡੂੰਘਾਈ ਤੋਂ ਆਇਆ ਸੀ, ਇਸ ਲਈ ਵਿਗਿਆਨੀ ਏਸੀ ਰਸਾਇਣ ਵਿਗਿਆਨ ਦੀ ਵਰਤੋਂ ਚੰਦਰਮਾ ਦੇ ਅੰਦਰ ਸਥਿਤੀਆਂ ਦਾ ਅਨੁਮਾਨ ਲਗਾਉਣ ਲਈ ਕਰ ਸਕਦੇ ਸਨ। ਇਹ ਹਰੇ ਦਾਣੇ ਬਹੁਤ ਹੀ ਛੋਟੇ ਸਨ, ਪਰ ਉਹਨਾਂ ਕੋਲ ਚੰਦਰਮਾ ਦੇ ਪ੍ਰਾਚੀਨ ਜਵਾਲਾਮੁਖੀ ਇਤਿਹਾਸ ਤੇ ਇਸ ਦੇ ਅੰਦਰੂਨੀ ਹਿੱਸੇ ਬਾਰੇ ਸੁਰਾਗ ਸਨ। ਹਾਲਾਂਕਿ ਦਹਾਕਿਆਂ ਤੋਂ ਵਿਗਿਆਨੀਆਂ ਦਾ ਮੰਨਣਾ ਸੀ ਕਿ ਚੰਦਰਮਾ ਬਹੁਤ ਹੀ ਸੁੱਕਾ ਸੀ। ਚੰਦਰਮਾ ਨੂੰ ਸੁੱਕਾ ਮੰਨਿਆ ਜਾਂਦਾ ਰਿਹਾ ਹੈ। ਅਪੋਲੋ ਮਿਸ਼ਨਾਂ ਦੇ ਸ਼ੁਰੂਆਤੀ ਨਮੂਨਿਆਂ ਨੇ ਇਹ ਵੀ ਸੁਝਾਅ ਦਿੱਤਾ ਕਿ ਚੰਦਰਮਾ ਤੇ ਕੋਈ ਪਾਣੀ ਨਹੀਂ ਸੀ। ਨਾਸਾ ਦਾ ਕਹਿਣਾ ਹੈ ਕਿ ਜਦੋਂ ਖੋਜਕਰਤਾਵਾਂ ਨੇ ਅਪੋਲੋ ਯੁੱਗ ਤੋਂ ਚੰਦਰਮਾ ਦੀ ਮਿੱਟੀ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਸ਼ੁਰੂ ਵਿੱਚ ਪਾਣੀ ਦਾ ਕੋਈ ਸਬੂਤ ਨਹੀਂ ਮਿਲਿਆ। ਹੁਣ ਸਿੱਟਾ ਇਹ ਨਿਕਲਿਆ ਕਿ ਚੰਦਰਮਾ ਦੀ ਸਤਹ ਅਸਲ ਵਿੱਚ ਸੁੱਕੀ ਹੈ ਤੇ ਚੰਦਰਮਾ ਦੇ ਅੰਦਰ ਕਾਫੀ ਮਾਤਰਾ ਵਿੱਚ ਪਾਣੀ ਦੀ ਸੰਭਾਵਨਾ ਸਾਲਾਂ ਤੱਕ ਅਣਦੇਖੀ ਰਹੀ। ਸੁਧਰੀ ਟੈਕਨੋਲੋਜੀ ਦੇ ਨਾਲ ਇਹ ਸੋਚ ਬਦਲਣੀ ਸ਼ੁਰੂ ਹੋ ਗਈ। 2008 ਵਿੱਚ ਬ੍ਰਾਊਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਅਪੋਲੋ 15 ਤੇ ਅਪੋਲੋ 17 ਮਿਸ਼ਨਾਂ ਤੋਂ ਬਰਾਮਦ ਕੀਤੇ ਜਵਾਲਾਮੁਖੀ ਕੱਚ ਦੇ ਦਾਣਿਆਂ ਦੀ ਦੁਬਾਰਾ ਜਾਂਚ ਕੀਤੀ। ਭੂ ਵਿਗਿਆਨੀ ਅਲਬਰਟੋ ਸਾਲ ਨੇ ਇਹਨਾਂ ਛੋਟੇ ਦਾਣਿਆਂ ਵਿੱਚ ਪਾਣੀ ਨਾਲ ਜੁੜਿਆ ਹਾਈਡਰੋਜਨ ਪਾਇਆ। ਇਹ ਖੋਜ ਮਹੱਤਵਪੂਰਨ ਸੀ ਕਿਉਂਕਿ ਇਹ ਨਾ ਚੰਦਰਮਾ ਦੇ ਅੰਦਰੋਂ ਆਏ ਪਿਘਲੇ ਹੋਏ ਪਦਾਰਥ ਤੋਂ ਬਣੇ ਸਨ। ਇਸ ਤੋਂ ਪਤਾ ਚੱਲਦਾ ਹੈ ਕਿ ਚੰਦਰਮਾ ਦੇ ਅੰਦਰ ਕੁਛ ਪਾਣੀ ਰਿਹਾ ਹੈ। ਹੁਣ ਇਹ ਖੋਜ ਮਹੱਤਵਪੂਰਨ ਕਿਉਂ ਸੀ? ਬ੍ਰਾਊਨ ਯੂਨੀਵਰਸਿਟੀ ਨੇ ਇਸ ਖੋਜ ਨੂੰ ਪਹਿਲਾਂ ਪੱਕਾ ਸਬੂਤ ਦੱਸਿਆ ਕਿ ਚੰਦਰਮਾ ਦਾ ਅੰਦਰੂਨੀ ਹਿੱਸਾ ਓਨਾ ਸੁੱਕਾ ਨਹੀਂ ਸੀ ਜਿਨ੍ਹਾਂ ਵਿਗਿਆਨੀਆਂ ਨੇ ਲੰਮੇ ਸਮੇਂ ਤੋਂ ਵਿਸ਼ਵਾਸ ਕੀਤਾ ਸੀ। ਇਸ ਖੋਜ ਨੇ ਚੰਦਰਮਾ ਦੇ ਨਮੂਨਿਆਂ ਦੇ ਸਮੂਹ ਬਾਰੇ ਸਾਡੀ ਸਮਝ ਨੂੰ ਕਾਫੀ ਬਦਲ ਦਿੱਤਾ। ਇਸ ਨੇ ਇੱਕ ਵੱਡਾ ਸਵਾਲ ਖੜਾ ਕੀਤਾ, ਚੰਦਰਮਾ ਦੇ ਅੰਦਰ ਪਾਣੀ ਕਿਵੇਂ ਬਚਿਆ? ਵਿਗਿਆਨੀਆਂ ਦਾ ਮੰਨਣਾ ਸੀ ਕਿ ਚੰਦਰਮਾ ਆਪਣੇ ਸ਼ੁਰੂਆਤੀ ਪੜਾਵਾਂ ਵਿੱਚ ਬਹੁਤ ਹੀ ਗਰਮ ਰਿਹਾ ਹੋਣਾ ਚਾਹੀਦਾ। ਸਭ ਤੋਂ ਪ੍ਰਮੁੱਖ ਸਿਧਾਂਤ ਇਹ ਹੈ ਕਿ ਚੰਦਰਮਾ ਸ਼ੁਰੂਆਤੀ ਧਰਤੀ ਤੇ ਕਿਸੇ ਹੋਰ ਗ੍ਰਹਿ ਵਰਗੇ ਸਰੀਰ ਵਿਚਕਾਰ ਇੱਕ ਵੱਡੀ ਟੱਕਰ ਤੋਂ ਮਲਬੇ ਤੋਂ ਬਣਿਆ ਸੀ। ਅਜਿਹੀਆਂ ਅਤਿਅੰਤ ਸਥਿਤੀਆਂ ਵਿੱਚ ਵਿਗਿਆਨੀਆਂ ਦਾ ਮੰਨਣਾ ਸੀ ਕਿ ਪਾਣੀ ਵਰਗੇ ਅਸਥਿਰ ਪਦਾਰਥ ਨਸ਼ਟ ਹੋ ਗਏ ਹੋਣਗੇ। ਜਵਾਲਾਮੁਖੀ ਸ਼ੀਸ਼ੇ ਵਿੱਚ ਇਸ ਖੋਜ ਨੇ ਖੁਲਾਸਾ ਕੀਤਾ ਕਿ ਚੰਦਰਮਾ ਦੇ ਗਠਨ ਦੀਆਂ ਕਠੋਰ ਸਥਿਤੀਆਂ ਦੇ ਬਾਵਜੂਦ ਕੁਝ ਪਾਣੀ ਇਸ ਦੇ ਅੰਦਰ ਹੀ ਰਿਹਾ। ਛੋਟੇ ਮੜਕਿਆਂ ਤੋਂ ਲੈ ਕੇ ਪਾਣੀ ਵਾਲੇ ਚੰਦਰਮਾ ਤੱਕ ਵਿਗਿਆਨੀ ਚੰਦਰਮਾ ਤੇ ਇਸ ਦੇ ਵੱਖ ਵੱਖ ਸਰੋਤਾਂ ਤੇ ਪਾਣੀ ਕਿਵੇਂ ਫੈਲਦਾ ਹੈ ਇਸ ਬਾਰੇ ਖੋਜ ਕਰ ਰਹੇ ਨੇ। 2011 ਵਿੱਚ ਵਿਗਿਆਨੀਆਂ ਨੇ ਕੱਚ ਦੇ ਮੜਕਿਆਂ ਦੇ ਅੰਦਰ ਛੋਟੇ ਕ੍ਰਿਸਟਲ ਵਰਗੇ ਢਾਂਚੇ ਦਾ ਅਧਿਐਨ ਕੀਤਾ। ਉਹਨਾਂ ਨੂੰ ਧਰਤੀ ਦੇ ਕੁਝ ਬੇਸਾਲਟ ਚੱਟਾਨਾਂ ਵਿੱਚ ਪਾਏ ਜਾਣ ਵਾਲੇ ਪਾਣੀ ਦਾ ਗਾੜਾਪਣ ਮਿਲਿਆ। ਇਸ ਤੋਂ ਪਤਾ ਚੱਲਿਆ ਕਿ ਚੰਦਰਮਾ ਦੇ ਮੈਟਲ ਦੇ ਕੁਝ ਹਿੱਸਿਆਂ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਹੋ ਸਕਦਾ ਹੈ।
अपोलो 15 की खोज ने चंद्रमा ते पानी बारे विज्ञानियों की सोच बदल दिती। नासा हुण कई रूपां ते स्थानां ते पानी दे सबूतां नूं पछाणदा है, जिस विच चंद्रमा की सतह

0: ਸਥਾਈ ਤੌਰ ਤੇ ਪਰਛਾਵੇਂ ਤੇ ਧੁੱਪ ਵਾਲੇ ਹਿੱਸੇ ਸ਼ਾਮਿਲ ਨੇ। ਇਸ ਲਈ ਇਹ ਹਰੇ ਮਣਕੇ ਇੱਕ ਵੱਡੀ ਬੁਝਾਰਤ ਦਾ ਪਹਿਲਾ ਟੁਕੜਾ ਸਨ। ਉਹਨਾਂ ਨੇ ਖੁਲਾਸਾ ਕੀਤਾ ਕਿ ਪਾਣੀ ਸਿਰਫ ਚੰਦਰਮਾ ਦੀ ਸਤਹ ਤੱਕ ਸੀਮਤ ਨਹੀਂ ਸੀ, ਬਲਕਿ ਚੰਦਰਮਾ ਦੇ ਅੰਦਰ ਇਸ ਦੇ ਪ੍ਰਾਚੀਨ ਜਵਾਲਾਮੁਖੀ ਯੁੱਗ ਤੋਂ ਕੁਝ ਪਾਣੀ ਮੌਜੂਦ ਸੀ। ਅੰਦਰੂਨੀ ਪੁਲਾੜ ਦਾ ਗਿਆਨ 1971 ਵਿੱਚ ਦੋ ਪੁਲਾੜੀ ਯਾਤਰੀਆਂ ਦੁਆਰਾ ਦੇਖੀ ਗਈ ਇੱਕ ਅਜੀਬ ਹਰੇ ਰੰਗ ਦੇ ਸਥਾਨ ਦੇ ਰੂਪ ਵਿੱਚ ਜੋ ਸ਼ੁਰੂ ਹੋਇਆ ਸੀ, ਉਹ ਅੰਤ ਵਿੱਚ ਚੰਦਰਮਾ ਦੇ ਲੁਕਵੇਂ ਅੰਦਰੂਨੀ ਹਿੱਸੇ ਲਈ ਇੱਕ ਮਹੱਤਵਪੂਰਨ ਸੁਰਾਗ ਬਣ ਗਿਆ। ਜਲਮੁਖੀ ਸ਼ੀਸ਼ੇ ਤੇ ਇਹਨਾਂ ਛੋਟੇ ਮੜਕਿਆਂ ਨੇ ਦਿਖਾਇਆ ਕਿ ਕਿਵੇਂ ਸਭ ਤੋਂ ਛੋਟੇ ਚੰਦਰਮਾ ਦੇ ਨਮੂਨੇ ਵੀ ਅਰਬਾਂ ਸਾਲ ਪਹਿਲਾਂ ਮੌਜੂਦ ਸੰਸਾਰ ਦੇ ਸਬੂਤਾਂ ਨੂੰ ਸੁਰੱਖਿਅਤ ਰੱਖ ਸਕਦੇ ਨੇ। ਇਸ ਨੇ ਇਹ ਵੀ ਖੁਲਾਸਾ ਕੀਤਾ ਕਿ ਬਿਹਤਰ ਟੈਕਨੋਲੋਜੀ ਨਾਲ ਪੁਰਾਣੇ ਨਮੂਨਿਆਂ ਦੀ ਦੁਬਾਰਾ ਜਾਂਚ ਕਰਨ ਨਾਲ ਚੰਦਰਮਾ ਬਾਰੇ ਸਾਡੀ ਸਮਝ ਪੂਰੀ ਤਰ੍ਹਾਂ ਬਦਲ ਸਕਦੀ ਹੈ। ਇਸ ਦੇ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਹੁਣ ਸਮਾਪਤ ਹੋਇਆ। ਆਗਿਆ ਚਾਹਾਂਗੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਿਆਨ ਵਿਗਿਆਨ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਤੇ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।
4: एक विशेष सूचना, आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल आईडी jalandhar@prasarbharati.gov.in।
5: जापान दे खेड मैदानां विच हुण गूंजेगा एशिया दा दम। खेडां दे सब तों वड्डे महाकुंभ एशियन खेडां दा रोमांच ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਕਲੰਕ ਫਿਲਮ ਦਾ ਗੀਤ ਤੁਸੀਂ ਇੰਜੋਏ ਕਰ ਰਹੇ ਸੀ ਅਰਿਜੀਤ ਸਿੰਘ ਤੇ ਨੀਤੀ ਮੋਹਨ ਦੀ ਆਵਾਜ਼ 'ਚ। ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਅਤੇ ਆਓ ਜਾਣਦੇ ਹਾਂ ਫਿਰ ਸਭ ਤੋਂ ਪਹਿਲੀ ਕਾਲ ਕਿਹਨਾਂ ਦੀ ਆਈ ਹੈ ਅਤੇ ਕਿਹੜੀ ਫਰਮਾਇਸ਼ ਆਈ ਹੈ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੌਣ ਬੋਲ ਰਹੇ ਨੇ ਜੀ?
1: ਮੈਂ ਕੁਲਵੰਤ ਸਿੰਘ ਪਿੰਡ ਭੋਜੋਕੇ ਤੋਂ ਬੋਲ ਰਿਹਾ ਮੈਮ। ਮੈਮ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਮੈਮ।
0: ਬਹੁਤ ਬਹੁਤ ਸ਼ੁਕਰੀਆ ਜੀ,
1: ਧੰਨਵਾਦ ਮੈਮ ਤੁਹਾਡਾ ਵੀ ਫਿਰੋਜ਼ਪੁਰ ਦੇ ਵਿੱਚ।
0: ਠੀਕ ਹੈ ਜੀ, ਹਾਂਜੀ ਕਿਹੜਾ ਗੀਤ ਸੁਣੋਗੇ ਜੀ ਅੱਜ, ਕਿਹੜੀ ਫਰਮਾਇਸ਼ ਹੈ ਤੁਹਾਡੀ?
1: ਗੀਤ ਮੈਮ ਸੁਣਾ ਦਿਓ, ਕਭੀ ਤੇਰਾ ਦਾਮਨ ਨਾ ਛੋੜੇਂਗੇ ਹਮ, ਫਿਲਮ ਹੈ ਨੀਂਦ ਤੁਮਾਰੀ ਖਾਬ ਹਮਾਰੇ।
0: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਮੈਮ ਤੁਹਾਡਾ।
0: ਧੰਨਵਾਦ ਜੀ।

0: ਗੀਤ ਤੁਸੀਂ ਇੰਜੋਏ ਕਰ ਰਹੇ ਸੀ ਮਹਿੰਦਰ ਕਪੂਰ ਦੀ ਆਵਾਜ਼ ਚ। ਆਓ ਹੁਣ ਜਾਣਦੇ ਹਾਂ ਪ੍ਰੋਗਰਾਮ ਚ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ
1: ਹੈਲੋ
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ।
0: ਹਾਂਜੀ ਕੌਣ ਬੋਲ ਰਹੇ ਜੀ?
1: ਮੈਂ ਜੀ ਗਿੱਦੜ ਬਾਹਾ ਤੋਂ ਮਨਜੀਤ ਤਨੇਜਾ ਬੋਲ ਰਿਹਾ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਕੀ ਹਾਲ?

0: ਗੀਤ ਤੁਸੀਂ ਇੰਜੋਏ ਕਰ ਰਹੇ ਸੀ ਮਹਿੰਦਰ ਕਪੂਰ ਦੀ ਆਵਾਜ਼ 'ਚ। ਆਓ ਹੁਣ ਜਾਣਦੇ ਹਾਂ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ
1: ਹੈਲੋ
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ।
0: ਹਾਂਜੀ ਕੌਣ ਬੋਲ ਰਹੇ ਜੀ?
1: ਮੈਂ ਜੀ ਗਿੱਦੜ ਬਾਹਾ ਤੋਂ ਮਨਜੀਤ ਤਨੇਜਾ ਬੋਲ ਰਿਹਾ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਕੀ ਹਾਲ ਚਾਲ ਨੇ ਜੀ ਤੁਹਾਡੇ? ਹੈਲੋ ਹਾਂਜੀ ਕੀ ਹਾਲ ਚਾਲ ਨੇ ਜੀ?
1: ਠੀਕ ਠਾਕ, ਬਹੁਤ ਵਧੀਆ ਮੈਡਮ, ਬਹੁਤ ਵਧੀਆ।
0: ਠੀਕ ਹੈ ਜੀ, ਕਿੰਨੇ ਦਿਨਾਂ ਬਾਅਦ ਕਾਲ ਮਿਲੀ ਤੁਹਾਡੀ?
1: ਹੋ ਗਏ 25-26 ਦਿਨ ਹੋ ਗਏ ਲਗਭਗ ਜੀ।
0: ਅੱਛਾ ਜੀ, 26 ਦਿਨਾਂ ਬਾਅਦ ਕਾਲ ਮਿਲੀ ਹੈ। ਫਿਰ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ? ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਡਾ ਜੀ।

0: ਪ੍ਰੋਗਰਾਮ ਹਲੋ ਫਰਮਾਇਸ਼ 'ਚ ਅਸੀਂ ਇਸੇ ਤਰ੍ਹਾਂ ਤੁਹਾਡੀ ਜਿਹੜੀ ਫਰਮਾਇਸ਼ਾਂ ਨੇ ਅਸੀਂ ਉਹਨਾਂ ਨੂੰ ਪੂਰੇ ਕਰਦੇ ਰਹਾਂਗੇ, ਲੇਕਿਨ ਹੁਣ ਮਿਲਿਆ ਜੀ ਇੱਕ ਛੋਟੇ ਜਿਹੇ ਅੰਤਰਾਲ ਦਾ। ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ, ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਪਾਪਾ ਦੀ ਉਮਰ ਭਰ ਦੀ ਕਮਾਈ, ਉਹਨਾਂ ਦੀ ਸਿੱਖਿਆ
2: ਅਤੇ ਹਮੇਸ਼ਾ ਸਾਡੀ ਫਿਕਰ ਕਰਨਾ। ਵੈਸੇ ਉਹਨਾਂ ਦੀ ਇੱਕ ਜਮਾ ਪੂੰਜੀ ਬੈਂਕ ਵਿੱਚ ਵੀ ਹੈ,
1: ਪਰ ਕਲੇਮ ਕਰਨਾ ਮੁਸ਼ਕਲ ਹੋਵੇਗਾ।
3: ਹੁਣ ਹੋਰ ਵੀ ਆਸਾਨ ਹੋ ਗਿਆ ਹੈ।
4: ਬੈਂਕ ਦੀ ਵੈਬਸਾਈਟ ਜਾਂ ਸ਼ਾਖਾ ਤੇ ਜਾਓ, ਕਲੇਮ ਫਾਰਮ ਭਰੋ, ਦਸਤਾਵੇਜ਼ ਜਮਾ ਕਰੋ, 15 ਦਿਨਾਂ 'ਚ ਰਕਮ ਪ੍ਰਾਪਤ ਕਰੋ ਅਤੇ ਨੋਮੀਨੀ ਨਾਲ ਕਲੇਮ ਦਾ ਨਿਪਟਾਰਾ ਹੋਵੇ ਹੋਰ ਵੀ ਆਸਾਨ।
5: RBI ਕਹਿੰਦਾ ਹੈ,
6: ਜਾਣਕਾਰ ਬਣੋ, ਸਚੇਤ ਰਹੋ।
7: ਪ੍ਰੋਗਰਾਮ ਹਨੂ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਤੇ ਇਸ ਪ੍ਰੋਗਰਾਮ 'ਚ ਮੈਂ ਤੁਹਾਡੀ ਦੋਸਤ ਸ਼ੁਭਤਾ ਜੀ ਤੁਹਾਡੇ ਨਾਲ। ਆਓ ਜਾਣਦੇ ਹਾਂ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ
8: ਹੈਲੋ ਮੈਡਮ, ਨਮਸਕਾਰ।
7: ਨਮਸਕਾਰ ਜੀ, ਹਾਂਜੀ, ਕੌਣ ਬੋਲ ਰਹੇ ਨੇ ਜੀ?
8: ਸੁਖਬੀਰ ਸਿੰਘ ਛਾਜਲੀ ਬੋਲਦਾ ਮੈਮ, ਸੰਗਰੂਰ ਤੋਂ।
7: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
8: ਸ਼ੁਕਰੀਆ ਮੈਡਮ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਜਿੱਦੇ ਵੀ ਤੁਸੀਂ ਆਉਂਦੇ ਹੋ।
7: ਬਹੁਤ ਬਹੁਤ ਸ਼ੁਕਰੀਆ ਜੀ। ਕਿੰਨੇ ਦਿਨਾਂ ਬਾਅਦ ਕਾਲ ਮਿਲੀ ਹੈ ਤੁਹਾਡੀ?
8: ਮਿਲਦਾ ਰਹਿੰਦਾ ਜੀ ਆਪਣਾ, ਜਦੋਂ ਵੀ ਟਾਈਮ ਲੱਗਦਾ।
7: ਚਲੋ ਠੀਕ ਹੈ ਜੀ, ਅੱਜ ਫਿਰ ਕਾਲ ਮਿਲੀਏ। ਕੀ ਫਰਮਾਇਸ਼ ਹੈ ਤੁਹਾਡੀ, ਕਿਹੜਾ ਗੀਤ ਸੁਣੋਗੇ?
8: ਮੁਹੱਬਤ ਕੀ ਨਹੀਂ ਜਾਤੀ, ਇਹ ਗਾਣਾ ਲਾ ਦੋ ਜੀ।
7: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼ ਉਦਿਤ ਨਾਰਾਇਣ ਦੀ ਆਵਾਜ਼ 'ਚ।
8: ਠੀਕ ਹੈ ਜੀ, ਓਕੇ।

0: ਹੁਣ ਵੀ ਲੈ ਪ੍ਰੋਗਰਾਮ 'ਚ ਇੱਕ ਛੋਟੇ ਜਿਹੇ ਅੰਤਰਾਲ ਦਾ ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼, ਡੀਡੀ ਭਾਰਤੀ, ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਜ਼, DTH ਦੀ AIR ਪੰਜਾਬੀ ਸੇਵਾ, DRM 864 ਕਿਲੋਹਰਟਜ਼, FM 100.6 ਮੈਗਾਹਰਟਜ਼ ਵਿਵਿਧ ਭਾਰਤੀ, FM 103.6 ਮੈਗਾਹਰਟਜ਼ ਅੰਮ੍ਰਿਤਸਰ, FM 100.9 ਮੈਗਾਹਰਟਜ਼ ਤੇ FM 100.8 ਮੈਗਾਹਰਟਜ਼ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਾਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM 102.7 ਮੈਗਾ ਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, 100.6 ਮੈਗਾ ਹਰਟਸ, ਵਿਵਿਧ ਭਾਰਤੀ 103.6 ਮੈਗਾ ਹਰਟਸ ਅੰਮ੍ਰਿਤਸਰ, 100.9 ਮੈਗਾ ਹਰਟਸ ਅਤੇ 100.8 ਮੈਗਾ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ।

ਹਿੱਸਾ ਲੈਣ ਲਈ ਸਮਾਂ ਕੱਢਣ ਦੀ ਅਪੀਲ ਕੀਤੀ ਸੀ। ਜਨਗਣਨਾ ਲਈ ਸਵੈ ਰਜਿਸਟ੍ਰੇਸ਼ਨ ਦੀ ਇਹ ਸਹੂਲਤ ਬਹੁਤ ਆਸਾਨ ਹੈ। ਤੁਸੀਂ ਇਹ ਆਪਣੇ ਮੋਬਾਈਲ ਤੋਂ ਹੀ

ਰਾਹੀਂ ਆਪਣੀ ਜਾਣਕਾਰੀ ਖੁਦ ਦਰਜ ਕੀਤੀ। ਸਾਥੀਓ, ਜਨਗਣਨਾ ਸਾਡੇ ਸਾਰਿਆਂ ਦੀ ਇੱਕ ਰਾਸ਼ਟਰੀ ਜ਼ਿੰਮੇਵਾਰੀ ਹੈ। 15 ਅਗਸਤ ਨੂੰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਸਮਾਂ ਕੱਢਣ ਦੀ ਅਪੀਲ ਕੀਤੀ ਸੀ। ਜਨਗਣਨਾ ਲਈ ਸਵੈ ਰਜਿਸਟ੍ਰੇਸ਼ਨ ਦੀ ਇਹ ਸਹੂਲਤ ਬਹੁਤ ਆਸਾਨ ਹੈ। ਤੁਸੀਂ ਇਹ ਆਪਣੇ ਮੋਬਾਈਲ ਤੋਂ ਹੀ ਆਪਣਾ ਸਥਾਨ ਦਰਜ ਕਰੋ, ਆਪਣੀ ਪਰਿਵਾਰਕ ਜਾਣਕਾਰੀ ਭਰੋ ਅਤੇ ਇਸ ਨੂੰ ਜਮ੍ਹਾਂ ਕਰਵਾ ਦਿਓ। ਇਸ ਪੂਰੀ ਪ੍ਰਕਿਰਿਆ ਵਿੱਚ ਲਗਭਗ 15 ਤੋਂ 20 ਮਿੰਟ ਲੱਗਦੇ ਨੇ। ਤੁਹਾਨੂੰ ਕੋਈ ਡਾਕੂਮੈਂਟ ਵੀ ਅਪਲੋਡ ਕਰਨ ਦੀ ਲੋੜ ਨਹੀਂ। ਜਾਣਕਾਰੀ ਜਮ੍ਹਾਂ ਕਰਾਉਣ ਤੋਂ ਬਾਅਦ ਤੁਹਾਨੂੰ ਇੱਕ ਵਿਸ਼ੇਸ਼ ID ਮਿਲੇਗੀ। ਜਦੋਂ ਗਣਨਾਕਾਰ ਤੁਹਾਡੇ ਘਰ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਇਹ ID ਦਿਖਾ ਸਕਦੇ ਹੋ। ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਜਨਗਣਨਾ ਦਾ ਹਿੱਸਾ ਬਣ ਜਾਏਗੀ। ਦੋਸਤੋ, ਹੁਣ ਤੱਕ ਮੋਬਾਈਲ ਤੋਂ 2,60,00,000 ਤੋਂ ਜ਼ਿਆਦਾ ਲੋਕ ਜਨਗਣਨਾ ਪੋਰਟਲ 'ਤੇ ਆਪਣੀ ਜਾਣਕਾਰੀ ਦਰਜ ਕਰ ਚੁੱਕੇ ਨੇ ਅਤੇ ਆਪਣੀ ਸਵੈ ਗਣਨਾ ਪੂਰੀ ਕਰ ਚੁੱਕੇ ਨੇ। ਇਸ ਵਿੱਚ ਤੁਹਾਡਾ ਕੁਝ ਸਮਾਂ ਲੱਗੇਗਾ, ਪਰ ਇਹ ਦੇਸ਼ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਤੁਹਾਡੀ ਸਹੀ ਜਾਣਕਾਰੀ, ਤੁਹਾਡੇ ਪਰਿਵਾਰ ਦੀ ਸਹੀ ਜਾਣਕਾਰੀ ਦੇਸ਼ ਦੇ ਭਵਿੱਖ ਦੀ ਇੱਕ ਸਹੀ ਤਸਵੀਰ ਤਿਆਰ ਕਰਨ ਵਿੱਚ ਮਦਦ ਕਰਦੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਇਹ ਤਾਰੀਖ 27 ਸਤੰਬਰ ਇੱਕ ਖਾਸ ਕਾਰਨ ਕਰਕੇ ਹੋਰ ਵੀ ਖਾਸ ਹੋ ਗਈ ਹੈ। ਅੱਜ ਇੱਕ ਮਹਾਨ ਵਿਅਕਤੀ ਦੀ 100ਵੀਂ ਜਯੰਤੀ ਹੈ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸੱਭਿਆਚਾਰ, ਸਮਾਜ ਅਤੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ। ਮੈਂ ਵਿਸ਼ਵ ਹਿੰਦੂ ਪਰਿਸ਼ਦ ਦੇ ਸਾਬਕਾ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਸਵਰਗੀ ਸਤਿਕਾਰਯੋਗ ਅਸ਼ੋਕ ਸਿੰਘਲ ਬਾਰੇ ਗੱਲ ਕਰ ਰਿਹਾ। ਉਹਨਾਂ ਦਾ ਜਨਮ ਅੱਜ ਦੇ ਦਿਨ 27 ਸਤੰਬਰ 1926 ਨੂੰ ਆਗਰਾ ਵਿੱਚ ਹੋਇਆ ਸੀ। ਉਹਨਾਂ ਨੇ ਸਮਾਜ ਵਿੱਚ ਰਹਿੰਦਿਆਂ ਇੱਕ ਤਪੱਸਵੀ ਜੀਵਨ ਬਤੀਤ ਕੀਤਾ। ਉਹਨਾਂ ਨੇ ਰਾਮ ਜਨਮ ਭੂਮੀ ਅੰਦੋਲਨ ਨੂੰ ਜੋ ਦਿਸ਼ਾ ਅਤੇ ਊਰਜਾ ਦਿੱਤੀ, ਉਸ ਦਾ ਨਤੀਜਾ ਹੈ ਕਿ ਅਸੀਂ ਹੁਣ ਅਯੋਧਿਆ ਵਿੱਚ ਵਿਸ਼ਾਲ ਮੰਦਰ ਦੇ ਗਵਾਹ ਹਾਂ। ਮੈਂ ਬਹੁਤ ਭਾਗਸ਼ਾਲੀ ਰਿਹਾ। ਮੈਂ ਨਾ ਸਿਰਫ ਉਹਨਾਂ ਦੇ ਜੀਵਨ ਨੂੰ ਨੇੜਿਓਂ ਵੇਖਿਆ, ਸਗੋਂ ਇਸ ਮਿਸ਼ਨ ਵਿੱਚ ਉਹਨਾਂ ਨਾਲ ਜੁੜਨ ਦਾ ਮੌਕਾ ਵੀ ਮਿਲਿਆ। ਜਦੋਂ ਮੈਂ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਰਸਮ ਵਿੱਚ ਹਿੱਸਾ ਲੈ ਰਿਹਾ ਸੀ, ਤਾਂ ਵੀ ਮੇਰੇ ਲਈ ਅਸ਼ੋਕ ਸਿੰਘਲ ਨੂੰ ਵਾਰ ਵਾਰ ਯਾਦ ਕਰਨਾ ਸੁਭਾਵਿਕ ਸੀ। ਦੋਸਤੋ, ਅਸ਼ੋਕ ਸਿੰਘਲ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਅਕਸਰ ਚਰਚਾ ਨਹੀਂ ਕੀਤੀ ਜਾਂਦੀ। ਰਾਮ ਮੰਦਰ ਅੰਦੋਲਨ ਦੇ ਨਾਲ ਨਾਲ ਉਹਨਾਂ ਨੇ ਸਮਾਜਿਕ ਵਿਤਕਰੇ ਅਤੇ ਅਸਮਾਨਤਾ ਦੇ ਵਿਰੁੱਧ ਇੱਕ ਵੱਡੀ ਲੜਾਈ ਲੜੀ। ਉਹਨਾਂ ਦਾ ਜਨਮ ਇੱਕ ਬਹੁਤ ਹੀ ਅਮੀਰ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਇੱਕ ਸਿਵਲ ਸੇਵਾ ਅਧਿਕਾਰੀ ਸਨ। ਉਹਨਾਂ ਦੇ ਜ਼ਿਆਦਾਤਰ ਭੈਣ ਭਰਾ ਵੀ ਉੱਚੇ ਅਹੁਦਿਆਂ 'ਤੇ ਰਹੇ। ਉਹ ਖੁਦ IIT BHU ਤੋਂ ਗ੍ਰੈਜੂਏਟ ਸਨ। ਪਰ ਇਸ ਸਭ ਦੇ ਬਾਵਜੂਦ ਉਹਨਾਂ ਨੇ ਆਪਣਾ ਜੀਵਨ ਸਮਾਜ ਅਤੇ ਸੱਭਿਆਚਾਰ ਨੂੰ ਸਮਰਪਿਤ ਕਰ ਦਿੱਤਾ। ਇਹ ਮਹਾਨ ਲੋਕਾਂ ਦੀ ਪਛਾਣ ਹੁੰਦੀ ਹੈ। ਅੱਜ ਉਹਨਾਂ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਮੈਂ ਉਹਨਾਂ ਦੇ ਕਰੋੜਾਂ ਪ੍ਰਸ਼ੰਸਕਾਂ ਵੱਲੋਂ ਉਹਨਾਂ ਨੂੰ ਨਮਨ ਕਰਦਾ। ਮੈਂ ਆਪਣੀ ਦਿਲੋਂ ਸ਼ਰਧਾਂਜਲੀ ਭੇਂਟ ਕਰਦਾ। ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਇਸ ਸਾਲ ਦੀ ਸ਼ੁਰੂਆਤ ਸਵਾਭਿਮਾਨ ਦੇ ਇੱਕ ਮਹਾਂਪਰਵ ਨਾਲ ਕੀਤੀ ਸੀ। ਇਹ ਪਰਵ ਸੀ ਸੋਮਨਾਥ ਸਵਾਭਿਮਾਨ ਪਰਵ। 1000 ਸਾਲ ਪਹਿਲਾਂ, ਸਾਲ 1026 ਵਿੱਚ ਮੁਹੰਮਦ ਗਜਨੀ ਨੇ ਪਹਿਲੀ ਵਾਰ ਸੋਮਨਾਥ ਮੰਦਰ ਨੂੰ ਤਬਾਹ ਕਰ ਦਿੱਤਾ ਸੀ। ਹਾਲਾਂਕਿ ਜੋ ਲੋਕ ਸੋਮਨਾਥ ਨੂੰ ਤਬਾਹ ਕਰਨ ਅਤੇ ਭਾਰਤ ਦੀ ਪਛਾਣ ਨੂੰ ਮਿਟਾਉਣ ਆਏ ਸਨ, ਉਹ ਅੱਜ ਮੌਜੂਦ ਨਹੀਂ ਅਤੇ ਸੋਮਨਾਥ ਮੰਦਰ ਆਪਣੀ ਸ਼ਾਨ ਨਾਲ ਵਿਸ਼ਾਲ ਸਮੁੰਦਰ ਦੇ ਕੰਢੇ ਖੜ੍ਹਾ ਹੈ, ਭਾਰਤ ਨੂੰ ਅਮਰਤਾ ਦਾ ਆਸ਼ੀਰਵਾਦ ਦਿੰਦਾ ਹੈ। ਇਸੇ ਲਈ ਅਸੀਂ ਇਸ ਸਾਲ ਸੋਮਨਾਥ ਸਵਾਭਿਮਾਨ ਪਰਵ ਨੂੰ ਬਹੁਤ ਮਾਣ ਨਾਲ ਮਨਾਇਆ। ਸਾਥੀਓ, ਇਹਦਾ ਇੱਕ ਖਾਸ ਕਾਰਨ ਹੈ ਕਿ ਮੈਂ ਅੱਜ ਮਨ ਕੀ ਬਾਤ ਵਿੱਚ ਇਸ ਵਿਸ਼ੇ ਨੂੰ ਦੁਬਾਰਾ ਵਿਚਾਰ ਰਿਹਾ। ਸਾਲ 1026 ਈਸਵੀ ਵਿੱਚ ਜਦੋਂ ਗਜਨੀ ਨੇ ਸੋਮਨਾਥ ਨੂੰ ਤਬਾਹ ਕਰ ਦਿੱਤਾ, ਉਸੇ ਸਾਲ ਗੁਜਰਾਤ ਦੇ ਮੋਡੇਰਾ ਵਿੱਚ ਪ੍ਰਸਿੱਧ ਸੂਰਜ ਮੰਦਿਰ ਵੀ ਹਮਲਾ ਕਰਕੇ ਤੋੜ ਦਿੱਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਇਸ ਸਾਲ ਮੋਡੇਰਾ ਮੰਦਿਰ ਦੇ ਵਿਨਾਸ਼ ਨੂੰ 1000 ਸਾਲ ਹੋ ਗਏ ਨੇ, ਜਦੋਂ ਕਿ ਉਸ ਸਮੇਂ ਮੰਦਿਰ ਨੂੰ ਬਣਾਇਆ ਸਿਰਫ 1 ਸਾਲ ਹੋਇਆ ਸੀ। ਇਹ ਮੰਦਿਰ ਰਾਜਾ ਭੀਮ ਦੇਵ ਨੇ ਸਾਲ 1025 ਵਿੱਚ ਬਣਾਇਆ ਸੀ। ਸਾਥੀਓ, ਉਸ ਸਮੇਂ ਬਾਰੇ ਸੋਚੋ
ਜਦੋਂ ਇੰਨਾ ਵੱਡਾ ਹਮਲਾ ਹੋਇਆ

ਹੋਇਆ ਸੀ। ਸੋਮਨਾਥ ਮੰਦਿਰ ਵਰਗਾ ਇੰਨਾ ਵੱਡਾ ਆਸਥਾ ਦਾ ਕੇਂਦਰ ਖੰਡਿਤ ਕਰ ਦਿੱਤਾ ਗਿਆ ਅਤੇ ਕਈ ਥਾਵਾਂ 'ਤੇ ਹਮਲੇ ਹੋਏ ਸਨ। ਕਿਸੇ ਵੀ ਸਮਾਜ ਜਾਂ ਸਰਕਾਰ ਦਾ ਮਨੋਬਲ ਟੁੱਟ ਸਕਦਾ ਸੀ। ਹਾਲਾਂਕਿ ਰਾਜਾ ਭੀਮਦੇਵ ਪ੍ਰਥਮ ਨੇ ਨਾ ਸਿਰਫ ਗਜਨੀ ਦਾ ਮੁਕਾਬਲਾ ਕੀਤਾ, ਸਗੋਂ ਥੋੜ੍ਹੇ ਸਮੇਂ ਵਿੱਚ ਹੀ ਮੋਢੇਰਾ ਸੂਰਜ ਮੰਦਿਰ ਦਾ ਵੀ ਪੁਨਰ ਨਿਰਮਾਣ ਕਰਵਾਇਆ। ਇਸ ਲਚਕੀਲੇਪਨ ਦੇ ਕਾਰਨ ਵਾਰ ਵਾਰ ਤਬਾਹੀ ਦੇ ਬਾਵਜੂਦ ਸੋਮਨਾਥ ਮੰਦਿਰ ਵੀ ਦੁਬਾਰਾ ਬਣਦਾ ਰਿਹਾ। ਸਾਥੀਓ, ਮੋਢੇਰਾ ਸੂਰਜ ਮੰਦਿਰ 'ਤੇ ਹਮਲੇ ਬਾਅਦ ਦੇ ਸਮੇਂ ਵਿੱਚ ਵੀ ਨਹੀਂ ਰੁਕੇ। ਬਾਅਦ ਵਿੱਚ ਅਲਾਉਦੀਨ ਖਿਲਜੀ ਨੇ ਇੱਕ ਵਾਰ ਫਿਰ ਵਾਸਤੂਕਲਾ ਦੇ ਇਸ ਸ਼ਾਨਦਾਰ ਮੰਦਿਰ ਨੂੰ ਤੋੜ ਦਿੱਤਾ। ਪਰ ਸਾਥੀਓ, ਅਸੀਂ ਭਾਰਤੀ ਸੂਰਜ ਦੀ ਪੂਜਾ ਸਿਰਫ ਵਾਸਤੂ ਅਤੇ ਮੰਦਿਰਾਂ ਰਾਹੀਂ ਹੀ ਨਹੀਂ ਕਰਦੇ। ਸਾਡੀ ਸੂਰਜ ਪੂਜਾ ਦਾ ਅਰਥ ਰੌਸ਼ਨੀ, ਊਰਜਾ, ਵਿਗਿਆਨ ਅਤੇ ਨਿਰੰਤਰਤਾ ਲਈ ਪ੍ਰੇਰਣਾ ਵੀ ਹੈ। ਇਸੇ ਕਰਕੇ ਮੋਢੇਰਾ ਨਾ ਸਿਰਫ ਆਪਣੇ ਸੂਰਜ ਮੰਦਿਰ ਲਈ ਜਾਣਿਆ ਜਾਂਦਾ ਹੈ, ਸਗੋਂ ਗੁਜਰਾਤ ਦਾ ਇਹ ਪਿੰਡ ਦੇਸ਼ ਦਾ ਪਹਿਲਾ ਸੋਲਰ ਵਿਲੇਜ ਬਣ ਗਿਆ ਹੈ। ਮੋਢੇਰਾ ਅੱਜ ਪੂਰੀ ਤਰ੍ਹਾਂ ਸੂਰਜੀ ਊਰਜਾ 'ਤੇ ਚੱਲਦਾ ਹੈ ਅਤੇ ਦੇਸ਼ ਲਈ ਇੱਕ ਉਦਾਹਰਣ ਪੇਸ਼ ਕਰਦਾ ਹੈ। ਮੋਢੇਰਾ ਵਿੱਚ ਕਈ ਸੈਲਾਨੀ ਆਕਰਸ਼ਣ ਅਤੇ ਸਹੂਲਤਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ। ਜਨਵਰੀ ਵਿੱਚ ਮਕਰ ਸੰਕ੍ਰਾਂਤੀ ਤੋਂ ਬਾਅਦ ਮੋਢੇਰਾ ਡਾਂਸ ਫੈਸਟੀਵਲ ਵੀ ਉੱਥੇ ਆਯੋਜਿਤ ਕੀਤਾ ਹੁੰਦਾ ਹੈ। ਇਸ ਵਿੱਚ ਭਾਰਤੀ ਸੱਭਿਆਚਾਰਕ ਅਤੇ ਸ਼ਾਸਤਰੀ ਨਰਿਤ ਦੀ ਵਿਲੱਖਣ ਪੇਸ਼ਕਾਰੀ ਹੁੰਦੀ ਹੈ। ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇੱਕ ਵਾਰ ਮੋਢੇਰਾ ਜ਼ਰੂਰ ਜਾਓ ਅਤੇ ਭਾਰਤ ਦੀ ਇਸ ਮਾਣਮੱਤੀ ਵਿਰਾਸਤ ਦੇ ਦਰਸ਼ਨ ਕਰੋ। ਸਾਥੀਓ, ਸਾਡਾ ਅਤੀਤ ਨਾਲ ਸੰਬੰਧ ਅੱਜ ਵੀ ਬਹੁਤ ਜ਼ਿੰਦਾ ਹੈ। ਇਸ ਦੇ ਪਿੱਛੇ ਉਹਨਾਂ ਲੋਕਾਂ ਦਾ ਸਮਰਪਣ ਅਤੇ ਸਖ਼ਤ ਮਿਹਨਤ ਹੈ ਜੋ ਇਸ ਨੂੰ ਗਹਿਰਾ ਬਣਾ ਰਹੇ ਨੇ। ਅਜਿਹਾ ਹੀ ਇੱਕ ਵਿਲੱਖਣ ਯਤਨ ਤਾਮਿਲਨਾਡੂ ਦੇ ਤਿਰੂਚਿਰਪੱਲੀ ਦੇ ਮਨਪਾ ਰਾਈ ਵਿੱਚ ਹੋ ਰਿਹਾ ਹੈ। ਇੱਕ ਕਾਲਜ ਦੇ ਡਿਪਾਰਟਮੈਂਟ ਆਫ ਤਮਿਲ ਸਟੱਡੀ ਦੀ ਵਿਰਾਸਤ ਦੇ ਦਰਸ਼ਨ ਕਰੋ। ਸਾਥੀਓ, ਸਾਡਾ ਅਤੀਤ ਨਾਲ ਸੰਬੰਧ ਅੱਜ ਵੀ ਬਹੁਤ ਜ਼ਿੰਦਾ ਹੈ। ਇਸ ਦੇ ਪਿੱਛੇ ਉਹਨਾਂ ਲੋਕਾਂ ਦਾ ਸਮਰਪਣ ਅਤੇ ਸਖ਼ਤ ਮਿਹਨਤ ਹੈ ਜੋ ਇਸ ਨੂੰ ਗਹਿਰਾ ਬਣਾ ਰਹੇ ਨੇ। ਅਜਿਹਾ ਹੀ ਇੱਕ ਵਿਲੱਖਣ ਯਤਨ ਤਾਮਿਲਨਾਡੂ ਦੇ ਤਿਰੂਚਿਰਪੱਲੀ ਦੇ ਮਨਪਾ ਰਾਈ ਵਿੱਚ ਹੋ ਰਿਹਾ ਹੈ। ਇੱਕ ਕਾਲਜ ਦੇ ਡਿਪਾਰਟਮੈਂਟ ਆਫ ਤਮਿਲ ਸਟੱਡੀ ਨਾਲ ਜੁੜੇ ਏ ਸਿਲਵਾ ਰਾਜੂ ਇਸ ਨੂੰ ਅੱਗੇ ਵਧਾ ਰਹੇ ਨੇ। ਇੱਕ ਲੈਕਚਰ ਦੌਰਾਨ ਉਹਨਾਂ ਨੂੰ ਆਪਣੇ ਇੱਕ ਵਿਦਿਆਰਥੀ ਤੋਂ ਕੁਝ ਪ੍ਰਾਚੀਨ ਮੂਰਤੀਆਂ ਬਾਰੇ ਜਾਣਕਾਰੀ ਮਿਲੀ ਸੀ। ਇਸ ਵਿਸ਼ੇ 'ਤੇ ਚਰਚਾ ਕਰਨ ਤੋਂ ਬਾਅਦ ਉਹਨਾਂ ਨੇ ਫੀਲਡ ਵਿਜ਼ਿਟ ਦਾ ਪਲਾਨ ਬਣਾਇਆ। ਆਪਣੀ ਖੋਜ ਦੌਰਾਨ ਉਹਨਾਂ ਨੂੰ ਵੱਖ-ਵੱਖ ਥਾਵਾਂ 'ਤੇ ਕਈ ਮੂਰਤੀਆਂ ਅਤੇ ਪ੍ਰਾਚੀਨ ਮੰਦਿਰ ਮਿਲੇ। ਇਹ ਅਤੀਤ ਨਾਲ ਜੁੜਨ ਦਾ ਇੱਕ ਦਿਲਚਸਪ ਯਤਨ ਹੈ। ਇਸ ਤਰ੍ਹਾਂ ਅਸੀਂ ਆਪਣੀ ਵਿਰਾਸਤ ਨੂੰ ਹੋਰ ਬਿਹਤਰ ਢੰਗ ਨਾਲ ਜਾਣ ਸਕਦੇ ਹਾਂ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ। ਇਹ ਸਾਨੂੰ ਆਪਣੇ ਇਤਿਹਾਸ ਨੂੰ ਨੇੜਿਓਂ ਦੇਖਣ ਅਤੇ ਸਮਝਣ ਦਾ ਮੌਕਾ ਦਿੰਦੇ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨਾਂ ਬਾਅਦ 2 ਅਕਤੂਬਰ ਹੈ, ਪੂਜਨੀਕ ਬਾਪੂ ਦੀ ਜਯੰਤੀ ਦਾ ਦਿਨ। ਬਾਪੂ ਨੇ ਸਾਨੂੰ ਬਹੁਤ ਸਾਰੇ ਜੀਵਨ ਮੰਤਰ ਦਿੱਤੇ ਨੇ, ਸਫਾਈ ਉਹਨਾਂ ਵਿੱਚੋਂ ਇੱਕ ਹੈ। ਅਸੀਂ ਅਕਸਰ ਆਪਣੇ ਆਲੇ ਦੁਆਲੇ ਸਫਾਈ ਨਾਲ ਸੰਬੰਧਿਤ ਬਹੁਤ ਸਾਰੇ ਯਤਨ ਦੇਖਦੇ ਹਾਂ। ਇਹ ਯਤਨ ਬਹੁਤ ਪ੍ਰੇਰਣਾਦਾਇਕ ਅਤੇ ਉਤਸ਼ਾਹ ਵਧਾਉਣ ਵਾਲੇ ਨੇ। ਸੋਸ਼ਲ ਮੀਡੀਆ 'ਤੇ ਵੀ ਅਜਿਹੀਆਂ ਤਸਵੀਰਾਂ, ਅਜਿਹੀਆਂ ਵੀਡੀਓਜ਼, ਅਜਿਹੀਆਂ ਰੀਲਾਂ ਵੀ ਵਾਰ ਵਾਰ ਸਾਡਾ ਧਿਆਨ ਖਿੱਚਦੀਆਂ ਨੇ। ਮੈਂ ਹਾਲ ਹੀ ਦੇ ਸਮੇਂ ਵਿੱਚ ਅਜਿਹੇ ਬਹੁਤ ਸਾਰੇ ਯਤਨ ਵੇਖੇ ਨੇ। ਮੱਧ ਪ੍ਰਦੇਸ਼ ਵਿੱਚ ਕੁਝ ਨੌਜਵਾਨ ਇੱਕ ਨਦੀ ਦੀ ਸਫਾਈ ਕਰ ਰਹੇ ਨੇ, ਪੂਰਾ ਸਮਾਜ ਉਹਨਾਂ ਦੇ ਛੋਟੇ ਜਿਹੇ ਯਤਨ ਵਿੱਚ ਸ਼ਾਮਿਲ ਹੋ ਰਿਹਾ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿੱਚ ਨੌਜਵਾਨ ਪੁਰਾਣੇ ਤਲਾਬ ਅਤੇ ਖੂਹਾਂ ਦੀ ਸਫਾਈ ਕਰ ਰਹੇ ਨੇ। ਇਹਦੇ ਨਾਲ ਸਾਡੀ ਪ੍ਰਾਚੀਨ ਵਿਰਾਸਤ ਨੂੰ ਇੱਕ ਵਾਰ ਫਿਰ ਸੰਵਾਰਨ ਦਾ ਕੰਮ ਹੋ ਰਿਹਾ ਹੈ। ਮੁੰਬਈ ਵਿੱਚ ਕੁਝ ਨੌਜਵਾਨ ਸਮੁੰਦਰੀ ਕੰਢਿਆਂ ਨੂੰ ਸਾਫ਼ ਰੱਖਣ ਲਈ ਪਹਿਲ ਕਰ ਰਹੇ ਨੇ। ਹਰ ਹਫ਼ਤੇ ਕੋਈ ਨਾ ਕੋਈ ਸਮੁੰਦਰੀ ਕੰਢਾ ਸਾਫ਼ ਕੀਤਾ ਜਾਂਦਾ ਹੈ। ਸੈਂਕੜੇ ਨੌਜਵਾਨ ਸਫਾਈ ਦੀ ਸੇਵਾ ਕਰਨ ਲਈ ਇਕੱਠੇ ਹੋ ਰਹੇ ਨੇ। ਇੱਥੇ ਦਿੱਲੀ ਵਿੱਚ ਬੱਚੇ ਅਤੇ ਨੌਜਵਾਨ ਕੂੜੇ ਨੂੰ ਵੱਖ ਕਰਨ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਨੇ। ਪੱਛਮੀ ਬੰਗਾਲ ਵਿੱਚ ਨੌਜਵਾਨ ਵਿਦਿਆਰਥੀ ਅਤੇ ਸਥਾਨਕ ਲੋਕ ਇਕੱਠੇ ਪਿਕਨਿਕ ਸਥਾਨਾਂ ਅਤੇ ਬਾਜ਼ਾਰਾਂ ਦੀ ਸਫਾਈ ਕਰ ਰਹੇ ਨੇ। ਸਾਥੀਓ, ਇਹਨਾਂ ਸਾਰੇ ਯਤਨਾਂ ਵਿੱਚ ਇੱਕ ਗੱਲ ਸਾਫ਼ ਦਿਖਾਈ ਦਿੰਦੀ ਹੈ। ਕਿਤੇ ਇੱਕ ਵਿਅਕਤੀ ਨੇ ਸ਼ੁਰੂਆਤ ਕੀਤੀ, ਫਿਰ ਕੁਝ ਹੋਰ ਲੋਕ ਉਸ ਨਾਲ ਜੁੜ ਗਏ,

ਕਾਫਲਾ ਵਧਦਾ ਗਿਆ। ਇਹ ਜਨ ਭਾਗੀਦਾਰੀ ਹੈ। ਬਾਪੂ ਨੂੰ ਸਾਡੀ ਸਭ ਤੋਂ ਸੁੰਦਰ ਸ਼ਰਧਾਂਜਲੀ ਸਫਾਈ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਅਸੀਂ ਵਾਤਾਵਰਣ ਦੀ ਰੱਖਿਆ ਕਰਦੇ ਹਾਂ ਤਾਂ ਅਸੀਂ ਨਾ ਸਿਰਫ ਪੇੜ ਪੌਦਿਆਂ ਜਾਂ ਜੀਵ ਜੰਤੂਆਂ ਨੂੰ ਬਚਾਉਂਦੇ ਹਾਂ, ਸਗੋਂ ਪੂਰੀ ਜੀਵਨ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਾਂ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੀਤੇ ਜਾ ਰਹੇ ਕੁਝ ਯਤਨ ਇਸ ਭਾਵਨਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਾਹਮਣੇ ਲਿਆ ਰਹੇ ਨੇ। ਸਾਥੀਓ, ਅਸਮ ਵਿੱਚ ਸੋਨਈ ਰੁਪਾਈ ਵਾਈਲਡ ਲਾਈਫ ਸੈਂਚੁਰੀ ਇੱਕ ਸਮਾਂ ਸੀ ਜਦੋਂ ਇੱਥੇ ਹਾਥੀ ਰਹਿੰਦੇ ਸਨ, ਪਰ ਹੌਲੀ ਹੌਲੀ ਜੰਗਲ ਦੀ ਜ਼ਮੀਨ 'ਤੇ ਮਨੁੱਖੀ ਕਬਜ਼ਾ ਵੱਧਦਾ ਗਿਆ, ਜਿਸ ਕਾਰਨ ਹਾਥੀ ਇਸ ਖੇਤਰ ਤੋਂ ਦੂਰ ਹੁੰਦੇ ਗਏ। 3 ਸਾਲ ਪਹਿਲਾਂ ਇਸ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਨੇ। ਹਾਥੀ ਇੱਥੇ ਫਿਰ ਵਾਪਸ ਆ ਗਏ ਨੇ। ਜਿਸ ਖੇਤਰ ਵਿੱਚ ਸਾਲਾਂ ਤੋਂ ਉਹਨਾਂ ਦੀ ਚਹਿਲ ਪਹਿਲ ਨਹੀਂ ਸੀ, ਅੱਜ ਉੱਥੇ ਹਾਥੀਆਂ ਦੇ ਝੁੰਡ ਫਿਰ ਦਿਖਾਈ ਦਿੰਦੇ ਨੇ। ਸਾਥੀਓ, ਅਸਮ ਵਿੱਚ ਹੀ ਇੱਕ ਹੋਰ ਸੁੰਦਰ ਯਤਨ ਕੀਤਾ ਗਿਆ। ਇਹ ਯਤਨ ਇੱਕ ਬਹੁਤ ਹੀ ਛੋਟੇ ਜੀਵ ਪਿਗਮੀ ਹੋਗ ਨੂੰ ਬਚਾਉਣ ਦਾ ਹੈ। ਇੱਕ ਸਮੇਂ ਇਹਦੇ ਵਜੂਦ 'ਤੇ ਸੰਕਟ ਛਾਣ ਲੱਗਾ ਸੀ ਜਦੋਂ ਸਿਰਫ 6 ਪਿਗਮੀ ਹੋਗ ਲਈ ਇੱਕ ਕੰਜ਼ਰਵੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਜੰਗਲਾਂ ਵਿੱਚ ਦੁਬਾਰਾ ਵਸਾਇਆ ਗਿਆ। ਉਹਨਾਂ ਦੇ ਰਹਿਣ ਲਈ ਘਾਹ ਦੇ ਮੈਦਾਨ ਵੀ ਵਿਕਸਿਤ ਕੀਤੇ ਗਏ ਸਨ। ਅੱਜ ਇਸ ਪ੍ਰੋਗਰਾਮ ਦੇ ਕਾਰਨ ਪਿਗਮੀ ਹੋਗ ਦੀ ਆਬਾਦੀ 190 ਤੋਂ ਵੱਧ ਹੋ ਗਈ ਹੈ। ਸਾਥੀਓ, ਕੁਦਰਤ ਨਾਲ ਸਾਡਾ ਰਿਸ਼ਤਾ ਸਿਰਫ ਇਸ ਦੀ ਦੇਖਭਾਲ ਕਰਨ ਤੱਕ ਸੀਮਿਤ ਨਹੀਂ ਹੈ। ਕਈ ਵਾਰ ਜਦੋਂ ਅਸੀਂ ਕੁਦਰਤ ਦੀ ਦੇਖਭਾਲ ਕਰਦੇ ਹਾਂ ਤਾਂ ਉਹੀ ਕੁਦਰਤ ਸਾਡੀ ਜ਼ਿੰਦਗੀ ਦਾ ਸਹਾਰਾ ਬਣ ਜਾਂਦੀ ਹੈ। ਪੱਛਮੀ ਬੰਗਾਲ ਦੇ ਸੁੰਦਰਬਨ ਵਿੱਚ ਕੁਝ ਔਰਤਾਂ ਇਸ ਰਿਸ਼ਤੇ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਪੇਸ਼ ਕਰ ਰਹੀਆਂ ਨੇ। ਚਾਰਖਾਲੀ ਦੀਆਂ ਇਹ ਮਹਿਲਾਵਾਂ ਮੈਂਗਰੋਵ ਜੰਗਲ ਬਣਾ ਰਹੀਆਂ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਮਹਿਲਾਵਾਂ ਨੇ ਜਿਨ੍ਹਾਂ ਦੇ ਘਰ ਵਾਲਿਆਂ ਨੇ ਬਾਘਾਂ ਦੇ ਹਮਲਿਆਂ ਵਿੱਚ ਆਪਣੀ ਜਾਨ ਗੁਆ ਦਿੱਤੀ। ਆਪਣੇ ਘਰ ਵਾਲਿਆਂ ਨੂੰ ਗਵਾਉਣ ਤੋਂ ਬਾਅਦ ਉਹਨਾਂ ਨੂੰ ਸੁੰਦਰਬਨ ਵਿੱਚ ਰੋਜ਼ੀ ਰੋਟੀ ਦਾ ਸਹਾਰਾ ਮਿਲਿਆ। ਉਹਨਾਂ ਦੁਆਰਾ ਲਗਾਏ ਗਏ ਮੈਂਗਰੋਵ ਅੱਜ ਪਿੰਡਾਂ ਲਈ ਇੱਕ ਕੁਦਰਤੀ ਸੁਰੱਖਿਆ ਢਾਲ ਬਣ ਰਹੇ ਨੇ ਅਤੇ ਇਸ ਤਰੀਕੇ ਦੇ ਨਾਲ ਇਹ ਔਰਤਾਂ ਪੈਸਾ ਵੀ ਕਮਾ ਰਹੀਆਂ ਨੇ। ਸਾਥੀਓ, ਆਓ ਆਪਾਂ ਵਾਤਾਵਰਣ ਦੀ ਰੱਖਿਆ ਕਰੀਏ, ਕੁਦਰਤ ਦੇ ਸੰਤੁਲਨ ਦਾ ਸਤਿਕਾਰ ਕਰੀਏ ਅਤੇ ਇਸ ਦੀ ਵਿਭਿੰਨਤਾ ਨੂੰ ਸੁਰੱਖਿਅਤ ਕਰੀਏ। ਸਾਡੇ ਵੱਲੋਂ ਕੀਤਾ ਗਿਆ ਹਰ ਅਜਿਹਾ ਯਤਨ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਹਾਲ ਹੀ ਵਿੱਚ ਦੇਸ਼ ਦੇ ਲੱਖਾਂ ਨੌਜਵਾਨਾਂ ਨੇ ਨਸ਼ੇ ਡਰੱਗ ਦੇ ਖਿਲਾਫ ਮਹੱਤਵਪੂਰਨ ਸੰਕਲਪ ਲਿਆ। ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ ਅਤੇ ਇਸ ਸੁਨੇਹੇ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਲਈ ਹੈ। ਇਹ ਸਭ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਤਹਿਤ ਹੋ ਰਿਹਾ। ਇਹ ਮੁਹਿੰਮ 100 ਹਫ਼ਤਿਆਂ ਤੱਕ ਚੱਲੇਗੀ, ਜਿਸ ਵਿੱਚ ਮਾਈ ਭਾਰਤ ਦੇ ਵਲੰਟੀਅਰ ਸ਼ਾਮਿਲ ਨੇ। NSS ਨਾਲ ਜੁੜੇ ਸਾਡੇ ਨੌਜਵਾਨ ਇਸ ਦਾ ਹਿੱਸਾ ਨੇ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਇਸ ਵਿੱਚ ਸ਼ਾਮਿਲ ਹੋਏ ਨੇ ਅਤੇ ਬਹੁਤ ਸਾਰੀਆਂ ਸਮਾਜਿਕ ਅਤੇ ਅਧਿਆਤਮਿਕ ਸੰਸਥਾਵਾਂ ਵੀ ਇਸ ਨਾਲ ਜੁੜੀਆਂ ਨੇ। ਪਿਛਲੇ ਕੁਝ ਹੀ ਦਿਨਾਂ ਵਿੱਚ ਦੇਸ਼ ਭਰ ਵਿੱਚ ਹਜ਼ਾਰਾਂ ਸੰਕਲਪ ਸਮਾਰੋਹ ਅਤੇ ਜਾਗਰੂਕਤਾ ਪ੍ਰੋਗਰਾਮ ਹੋਏ। ਸਾਥੀਓ, ਇਸ ਮੁਹਿੰਮ ਵਿੱਚ ਮੈਨੂੰ ਇੱਕ ਚੀਜ਼ ਖਾਸ ਤੌਰ 'ਤੇ ਪਸੰਦ ਆਈ, ਉਹ ਹੈ ਨਸ਼ਾ ਮੁਕਤੀ ਦਾ ਸੰਦੇਸ਼। ਸਾਡੇ ਨੌਜਵਾਨ ਖੁਦ ਇਸ ਸੰਦੇਸ਼ ਨੂੰ ਆਪਣੀ ਭਾਸ਼ਾ ਅਤੇ ਆਪਣੇ ਤਰੀਕੇ ਨਾਲ ਅੱਗੇ ਵਧਾ ਰਹੇ ਨੇ। ਮੈਂ ਮਨ ਕੀ ਬਾਤ ਵਿੱਚ ਆਪਣੇ ਨੌਜਵਾਨ ਦੋਸਤਾਂ ਨੂੰ ਵੀ ਆਪਣੀ ਰਚਨਾਤਮਕਤਾ ਰਾਹੀਂ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਹਜ਼ਾਰਾਂ ਨੌਜਵਾਨ ਇਸ ਸੱਦੇ 'ਤੇ ਅੱਗੇ ਆਏ ਨੇ। ਮਾਈ ਭਾਰਤ 'ਤੇ ਐਂਥਮ, ਸਲੋਗਨ ਰਾਈਟਿੰਗ, ਨੁੱਕੜ ਨਾਟਕ ਵਰਗੇ ਕਈ ਮੁਕਾਬਲੇ ਕਰਵਾਏ ਗਏ ਨੇ। ਇਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਸਾਡੇ ਨੌਜਵਾਨ ਹੈਸ਼ਟੈਗ ਨਸ਼ਾ ਮੁਕਤ ਯੁਵਾ ਦੇ ਨਾਲ ਆਪਣਾ ਕ੍ਰੀਏਟਿਵ ਕੰਟੈਂਟ ਸਾਂਝਾ ਕਰ ਰਹੇ ਨੇ। ਯਾਨੀ ਸੰਦੇਸ਼ ਵੀ ਨੌਜਵਾਨਾਂ ਦਾ ਹੈ, ਮਾਧਿਅਮ ਵੀ ਨੌਜਵਾਨਾਂ ਦਾ ਹੈ ਅਤੇ ਇਸ ਨੂੰ ਅੱਗੇ ਲਿਜਾਣ ਦੀ ਊਰਜਾ ਵੀ ਨੌਜਵਾਨਾਂ ਦੀ ਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਤਹਿਤ ਸਿਹਤ ਜਾਂਚ ਅਤੇ ਧਿਆਨ ਸ਼ਿਵਰ ਵਰਗੀਆਂ ਗਤੀਵਿਧੀਆਂ ਵੀ ਹੋਣਗੀਆਂ। ਸਾਥੀਓ, ਛੇਤੀ ਹੀ ਸਾਡੇ ਅਨੇਕ ਪਰਵ ਅਤੇ ਤਿਉਹਾਰ ਆਉਣ ਵਾਲੇ ਨੇ। ਇਸ ਵਾਰ ਤਿਉਹਾਰਾਂ ਦੀ ਖੁਸ਼ੀ ਦੇ ਵਿਚਕਾਰ ਆਓ ਆਪਣੇ ਆਲੇ ਦੁਆਲੇ ਇੱਕ ਨਜ਼ਰ ਮਾਰੀਏ। ਜੇ ਕੋਈ ਨੌਜਵਾਨ ਇਸ ਬੁਰੀ ਆਦਤ ਵੱਲ ਵੱਧ ਰਿਹਾ ਤਾਂ ਉਸ ਨਾਲ ਗੱਲ ਕਰੋ। ਜੇਕਰ ਕੋਈ ਨਸ਼ੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਸ ਦਾ ਸਾਥ ਦਿਓ।

ਆਓ ਆਪਾਂ ਸਾਰੇ ਨਸ਼ਾ ਮੁਕਤ ਨੌਜਵਾਨ ਅਤੇ ਵਿਕਸਿਤ ਭਾਰਤ ਦੇ ਇਸ ਵਾਅਦੇ ਨਾਲ ਅੱਗੇ ਵਧੀਏ। ਮੇਰੇ ਪਿਆਰੇ ਦੇਸ਼ਵਾਸੀਓ, ਲਾਲ ਕਿਲੇ ਤੋਂ ਇਸ ਵਾਰ ਮੈਂ ਖੇਡਾਂ ਲਈ ਟੈਲੈਂਟ ਹੰਟ ਅਭਿਆਨ ਦਾ ਐਲਾਨ ਕੀਤਾ ਸੀ, ਇਹ ਯਕੀਨੀ ਬਣਾਉਣ ਲਈ ਕਿ ਭਾਰਤ ਵਧੀਆ ਪ੍ਰਦਰਸ਼ਨ ਕਰਦਾ ਰਹੇ। ਇਸ ਲਈ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਕੇ ਸਪੋਰਟਿੰਗ ਟੈਲੈਂਟ ਲੱਭਣਾ ਜ਼ਰੂਰੀ ਹੈ। ਉੱਥੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਕਾਰਜ ਲਈ ਸਮਰਪਿਤ ਕੀਤਾ। ਉਹਨਾਂ ਦਾ ਇੱਕੋ ਇੱਕ ਜਨੂੰਨ ਟੈਲੈਂਟ ਨੂੰ ਖੋਜਣਾ ਅਤੇ ਇਸ ਨੂੰ ਤਰਾਸ਼ਣਾ ਹੈ। ਰਜਿੰਦਰ ਸਿੰਘ ਪੰਜਾਬ ਵਿੱਚ ਇਹੀ ਕਰ ਰਹੇ ਨੇ। ਰਜਿੰਦਰ ਸਿੰਘ ਇੱਕ ਅਜਿਹੇ ਵਿਅਕਤੀ ਨੇ ਜਿਸ ਦੇ ਨਾਮ ਨਾਲ ਸੀਨੀਅਰ ਦਾ ਖਿਤਾਬ ਜੁੜਿਆ ਹੋਇਆ ਹੈ। ਉਹ 1980 ਦੇ ਓਲੰਪਿਕ ਵਿੱਚ ਹਾਕੀ ਦੀ ਟੀਮ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। 1982 ਵਿੱਚ ਵਰਲਡ ਕੱਪ ਵਿੱਚ ਛਾਏ ਰਹੇ ਸਨ। 2001 ਵਿੱਚ ਭਾਰਤ ਨੇ ਪਹਿਲੀ ਵਾਰ ਮੈਨਜ਼ ਜੂਨੀਅਰ ਵਰਲਡ ਕੱਪ ਦਾ ਖਿਤਾਬ ਜਿੱਤਿਆ ਸੀ। ਉੱਥੇ ਹੀ ਸਾਲ 2003 ਵਿੱਚ ਦੇਸ਼ ਨੇ ਸੀਨੀਅਰ ਏਸ਼ੀਆ ਕੱਪ ਉੱਤੇ ਕਬਜ਼ਾ ਕੀਤਾ। ਇਹਨਾਂ ਦੋਵਾਂ ਟੂਰਨਾਮੈਂਟਾਂ ਵਿੱਚ ਉਹ ਕੋਚ ਦੀ ਭੂਮਿਕਾ ਵਿੱਚ ਸਨ। ਹੁਣ ਉਹ ਰਾਊਂਡ ਗਲਾਸ ਹਾਕੀ ਅਕੈਡਮੀ ਦੇ ਜ਼ਰੀਏ ਆਪਣਾ ਪੈਸ਼ਨ ਅੱਗੇ ਲਿਜਾ ਰਹੇ ਨੇ। ਉਹਨਾਂ ਦੇ ਯਤਨਾਂ ਨਾਲ ਪਿੰਡ ਵਿੱਚ ਨਵੀਂ ਹਾਕੀ ਐਸਟ੍ਰੋਟਰਫ ਵਿਛਾਈ ਜਾ ਰਹੀ ਹੈ। ਰਜਿੰਦਰ ਜੀ ਦਾ ਫੋਕਸ ਬਿਲਕੁਲ ਸਪੱਸ਼ਟ ਹੈ, ਇਹੋ ਜਿਹੇ ਪਿੰਡਾਂ ਵਿੱਚ ਬੱਚਿਆਂ ਦੀ ਪਛਾਣ ਕਰਨਾ ਜਿੱਥੇ ਬਿਹਤਰੀਨ ਕੋਚਿੰਗ ਦੀਆਂ ਸੁਵਿਧਾਵਾਂ ਸੀਮਿਤ ਨੇ। ਇੱਦਾਂ ਦੇ ਯਤਨਾਂ ਨਾਲ ਕਈ ਖਿਡਾਰੀ ਭਾਰਤ ਦੇ ਜੂਨੀਅਰ ਅਤੇ ਸੀਨੀਅਰ ਪੱਧਰ 'ਤੇ ਆਪਣੀ ਪਛਾਣ ਬਣਾ ਰਹੇ ਨੇ। ਰਜਿੰਦਰ ਸਿੰਘ ਹੋਰਾਂ ਦੇ ਇਸ ਸਮਰਪਣ ਦੀ ਜਿੰਨੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਔਲਾ ਸਾਡੇ ਸਾਰਿਆਂ ਲਈ ਇੱਕ ਜਾਣਿਆ ਪਛਾਣਿਆ ਫਲ ਹੈ। ਇਸ ਤੋਂ ਬਣੇ ਅਚਾਰ ਅਤੇ ਜੈਮ ਜ਼ਿਆਦਾਤਰ ਘਰਾਂ ਵਿੱਚ ਵਰਤੇ ਜਾਂਦੇ ਨੇ। ਬਹੁਤ ਸਾਰੇ ਲੋਕ ਔਲੇ ਦਾ ਜੂਸ ਵੀ ਬਣਾਉਂਦੇ ਨੇ। ਸਾਨੂੰ ਇਹ ਪਸੰਦ ਹੈ ਅਤੇ ਸਰਦੀਆਂ ਵਿੱਚ ਚਵਨਪ੍ਰਾਸ਼ ਸਾਡੇ ਰੋਜ਼ਾਨਾ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਜਾਂਦਾ ਹੈ। ਸਾਡੇ ਬਜ਼ੁਰਗ ਸਾਨੂੰ ਪੀੜ੍ਹੀਆਂ ਤੋਂ ਔਲੇ ਦੇ ਗੁਣਾਂ ਬਾਰੇ ਦੱਸਦੇ ਆ ਰਹੇ ਨੇ। ਸਾਥੀਓ, ਅੱਜ ਇਹ ਔਲਾ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਨਵੀਆਂ ਸੰਭਾਵਨਾਵਾਂ ਦਾ ਮਾਧਿਅਮ ਬਣ ਰਿਹਾ ਹੈ। ਪ੍ਰਤਾਪਗੜ੍ਹ ਅਤੇ ਔਲੇ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਇੱਥੋਂ ਦੇ ਕਿਸਾਨ ਪੀੜ੍ਹੀਆਂ ਤੋਂ ਔਲੇ ਦੀ ਖੇਤੀ ਕਰਦੇ ਆ ਰਹੇ ਨੇ। ਔਲੇ ਨੇ ਪ੍ਰਤਾਪਗੜ੍ਹ ਨੂੰ ਇੱਕ ਮਜ਼ਬੂਤ ਪਛਾਣ ਦਿੱਤੀ ਹੈ ਅਤੇ ਹੁਣ ਇਹ ਪੁਰਾਣੀ ਪਛਾਣ ਇੱਥੋਂ ਦੇ ਕਿਸਾਨਾਂ ਅਤੇ ਔਰਤਾਂ ਲਈ ਨਵੇਂ ਮੌਕੇ ਲਿਆ ਰਹੀ ਹੈ। ਇੱਕ ਜ਼ਿਲ੍ਹਾ ਇੱਕ ਉਤਪਾਦ, ਇਸ ਦਾ ਮਤਲਬ ਹੈ ਕਿ ODOP ਨਾਲ ਸੰਬੰਧਿਤ ਸਥਾਨਕ ਉੱਦਮਾਂ ਨੂੰ ਹੁਲਾਰਾ ਮਿਲਿਆ ਹੈ। ਅੱਜ ਪ੍ਰਤਾਪਗੜ੍ਹ ਵਿੱਚ ਔਲੇ ਦੀ ਪ੍ਰੋਸੈਸਿੰਗ ਹੋ ਰਹੀ ਹੈ। ਔਲਾ ਪ੍ਰੋਸੈਸਿੰਗ ਨਾਲ ਸੰਬੰਧਿਤ 100 ਯੂਨਿਟ ਕੰਮ ਕਰ ਰਹੇ ਨੇ ਅਤੇ ਇਸ ਵਿੱਚ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਵੱਡੀ ਭੂਮਿਕਾ ਨਿਭਾ ਰਹੀਆਂ ਨੇ। ਅਜਿਹਾ ਹੀ ਇੱਕ ਸਮੂਹ ਦੇਵਗੜ੍ਹ ਕਮਾਸੀ ਪਿੰਡ ਦਾ ਹੈ। ਸਾਵਿਤਰੀ ਫੂਲੇ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਔਲੇ ਤੋਂ ਕੈਂਡੀ, ਮੁਰੱਬਾ ਅਤੇ ਜੂਸ ਬਣਾਉਂਦੀਆਂ ਨੇ। ODOP ਦੇ ਅਧੀਨ ਨਵੇਂ ਬਾਜ਼ਾਰਾਂ ਤੱਕ ਪਹੁੰਚ ਵਧਣ ਕਾਰਨ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਇਸੇ ਤਰ੍ਹਾਂ ਇੱਕ ਪਿੰਡ ਵਿੱਚ ਵਿੰਧਿਆ ਵਾਸਿਨੀ ਸੈਲਫ ਹੈਲਪ ਗਰੁੱਪ ਹੈ। ਇਸ ਗਰੁੱਪ ਦੀਆਂ ਮਹਿਲਾਵਾਂ ਔਲਾ ਅਚਾਰ, ਡਾਈਜੈਸਟਿਵ ਪਾਊਡਰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰ ਰਹੀਆਂ ਨੇ। ਇਹਨਾਂ ਔਰਤਾਂ ਨੂੰ ਪ੍ਰੋਸੈਸਿੰਗ ਲਈ ਮਸ਼ੀਨਰੀ ਅਤੇ ਕਰਜ਼ ਦੀ ਸੁਵਿਧਾ ਦਿੱਤੀ ਗਈ। ਇੱਕ ਸਥਾਨਕ ਵਪਾਰ ਮੇਲੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਅਤੇ ਵੇਖਦਿਆਂ ਹੀ ਵੇਖਦਿਆਂ ਉਹਨਾਂ ਦੀ ਆਮਦਨ ਬਹੁਤ ਵੱਧ ਗਈ। ਸਾਥੀਓ, ਸਾਡੇ ਦੇਸ਼ ਦੇ ਹਰ ਖੇਤਰ ਵਿੱਚ ਕੋਈ ਨਾ ਕੋਈ ਵਿਸ਼ੇਸ਼ਤਾ ਹੁੰਦੀ ਹੈ। ਕਿਤੇ ਕੋਈ ਖਾਸ ਫਲ ਹੁੰਦਾ ਹੈ, ਕਿਤੇ ਕੋਈ ਰਵਾਇਤੀ ਕਲਾ ਹੁੰਦੀ ਹੈ, ਕਿਤੇ ਕੋਈ ਵਿਲੱਖਣ ਹੁਨਰ ਹੁੰਦਾ ਹੈ। ਇੱਕ ਜ਼ਿਲ੍ਹਾ ਇੱਕ ਉਤਪਾਦ, ਇਹ ਇਹਨਾਂ ਹੀ ਵਿਸ਼ੇਸ਼ਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਹੈ। ਸਾਡੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੋਣੀ ਚਾਹੀਦੀ ਹੈ ਕਿ ਸਾਡੇ ਪਿੰਡਾਂ ਅਤੇ ਛੋਟੇ ਕਸਬਿਆਂ ਦੀ ਪਛਾਣ ਸਿਰਫ ਸਥਾਨਕ ਬਾਜ਼ਾਰ ਤੱਕ ਸੀਮਿਤ ਨਾ ਰਹੇ, ਇਹ ਦੇਸ਼ ਦੇ ਹੋਰ ਹਿੱਸਿਆਂ ਅਤੇ ਇੱਥੋਂ ਤੱਕ ਕਿ ਵਿਸ਼ਵ ਬਾਜ਼ਾਰਾਂ ਤੱਕ ਵੀ ਪਹੁੰਚੇ। ਇਸ ਨਾਲ ਵੋਕਲ ਫੋਰ ਲੋਕਲ ਮੁਹਿੰਮ ਨੂੰ ਵੀ ਤਾਕਤ ਮਿਲਦੀ ਹੈ। ਇਹ ਦੇਸ਼ ਨੂੰ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਵੀ ਕਰਦੀ ਹੈ। ਸਾਨੂੰ ਆਉਣ ਵਾਲੇ ਤਿਉਹਾਰਾਂ ਵਿੱਚ ਵੀ ਵੋਕਲ ਫੋਰ ਲੋਕਲ ਮੰਤਰ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਮੇਰੇ ਪਿਆਰੇ ਦੇਸ਼ਵਾਸੀਓ, ਸਤੰਬਰ ਦਾ ਇਹ ਮਹੀਨਾ ਕੁਪੋਸ਼ਣ ਨਾਲ ਲੜਨ ਲਈ ਸਮਰਪਿਤ ਹੈ। ਪੋਸ਼ਣ ਮਹੀਨੇ ਦੌਰਾਨ ਵੱਖ-ਵੱਖ ਖੇਤਰਾਂ ਦੇ ਲੋਕ ਅਤੇ ਸੰਗਠਨ ਇਸ ਨੇਕ ਕੰਮ ਲਈ ਇਕੱਠੇ ਹੁੰਦੇ ਨੇ। ਇਸ ਸਾਲ ਕੁਪੋਸ਼ਣ ਨਾਲ ਲੜਨ ਲਈ ਕਈ ਸ਼ਲਾਘਾਯੋਗ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਨੇ। ਛੱਤੀਸਗੜ੍ਹ ਨੇ ਹਰ ਘਰ ਮੂੰਗਾ ਅਤੇ ਘਰ ਘਰ ਮੂੰਗਾ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨਾਲ

0: ਲੋਕਾਂ ਨੂੰ ਆਪਣੀ ਖੁਰਾਕ ਵਿੱਚ ਪੌਸ਼ਟਿਕ ਮੋਰਿੰਗਾ ਸ਼ਾਮਿਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਗੁਜਰਾਤ ਨੇ ਵਾਂਗੀ ਸਪਰਦਾ ਯਾਨੀ ਮਿਲਟਸ ਨਾਲ ਬਣੇ ਪਕਵਾਨ ਦਾ ਕੰਪੀਟੀਸ਼ਨ ਸ਼ੁਰੂ ਕੀਤਾ ਹੈ। ਇਸ ਪਹਿਲ ਨਾਲ ਕਿਫਾਇਤੀ ਅਤੇ ਪੌਸ਼ਟਿਕ ਸਥਾਨਕ ਭੋਜਨ ਨੂੰ ਉਤਸ਼ਾਹ ਮਿਲਦਾ ਹੈ। ਹੁਣ ਤੱਕ 2 ਲੱਖ ਤੋਂ ਵੱਧ ਲੋਕ ਇਸ ਮੁਕਾਬਲੇ ਵਿੱਚ ਹਿੱਸਾ ਲੈ ਚੁੱਕੇ ਨੇ। ਮਹਾਰਾਸ਼ਟਰ ਵੀ ਇਸ ਦਿਸ਼ਾ ਵਿੱਚ ਸ਼ਲਾਘਾਯੋਗ ਯਤਨ ਕਰ ਰਿਹਾ। ਉੱਥੇ ਅਧਿਆਪਕ, ਆਂਗਨਵਾੜੀ ਵਰਕਰ ਅਤੇ ਮਾਪੇ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਿਲ ਹੋ ਰਹੇ ਨੇ। ਮਿਜ਼ੋਰਮ ਵਿੱਚ ਵੀ ਇਸ ਸਾਲ ਲੋਕ ਪੋਸ਼ਣ ਬਾਗਾਂ ਦੀ ਦੇਖਭਾਲ ਲਈ ਇੱਕ ਮੁਹਿੰਮ ਸ਼ੁਰੂ ਕਰਨ ਲਈ ਇਕੱਠੇ ਹੋਏ ਨੇ। ਇਹ ਮਿਜ਼ੋ ਭਾਈਚਾਰੇ ਦੀ ਤਲੋਮੁੱਢ ਯਨਾ ਦੀ ਪਰੰਪਰਾ ਦੇ ਅਨੁਸਾਰ ਹੈ। ਇਸ ਦਾ ਅਰਥ ਹੈ ਨਿਰਸਵਾਰਥ ਸੇਵਾ ਅਤੇ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਵਿੱਚ ਸਭ ਤੋਂ ਅੱਗੇ ਰਹਿਣਾ। ਅਜਿਹੇ ਯਤਨ ਬਹੁਤ ਸ਼ਲਾਘਾਯੋਗ ਨੇ। ਮੈਨੂੰ ਆਂਗਨਵਾੜੀ ਕੇਂਦਰਾਂ ਨਾਲ ਜੁੜੇ ਉਹਨਾਂ ਸਾਰੇ ਲੋਕਾਂ 'ਤੇ ਵੀ ਮਾਣ ਹੈ ਜੋ ਅਜਿਹੀਆਂ ਪਹਿਲਕਦਮੀਆਂ ਦਾ ਹਿੱਸਾ ਰਹੇ ਨੇ। ਇਹ ਆਂਗਨਵਾੜੀ ਕੇਂਦਰ ਹੁਣ ਪੋਸ਼ਣ ਟਰੈਕਰ ਨੇ ਡਿਜੀਟਲ ਤੌਰ 'ਤੇ ਜੁੜ ਗਏ ਨੇ। ਲਗਭਗ 9 ਕਰੋੜ ਲਾਭਪਾਤਰੀ ਇਸ ਵਿੱਚ ਰਜਿਸਟਰਡ ਹੋ ਚੁੱਕੇ ਨੇ। ਇਸ ਨਾਲ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਬਿਹਤਰ ਦੇਖਭਾਲ ਪ੍ਰਦਾਨ ਕਰਨਾ ਸੰਭਵ ਹੋਇਆ। ਸਾਨੂੰ ਕੁਪੋਸ਼ਣ ਦੇ ਖਿਲਾਫ ਇਸ ਲੜਾਈ ਨੂੰ ਇਸੇ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ। ਸਾਨੂੰ ਆਪਣੇ ਸਮਾਜ ਨੂੰ ਕੁਪੋਸ਼ਣ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ। ਸਾਥੀਓ, ਅਸੀਂ ਸਾਰਿਆਂ ਨੇ ਇਸ ਮਹੀਨੇ ਗਣੇਸ਼ ਉਤਸਵ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਦੇਸ਼ ਭਰ ਵਿੱਚ ਗਣਪਤੀ ਬੱਪਾ ਦਾ ਸਵਾਗਤ ਬਹੁਤ ਸ਼ਰਧਾ ਨਾਲ ਕੀਤਾ ਗਿਆ। ਇਹ ਸ਼ੁਭ ਅਵਸਰ ਪੂਰੇ ਮਾਹੌਲ ਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਦਿੰਦਾ ਹੈ। ਸਾਥੀਓ, ਹਰ ਵਿਘਨ ਨੂੰ ਹਰਨ ਵਾਲੇ ਭਗਵਾਨ ਸ਼੍ਰੀ ਗਣੇਸ਼ ਗਿਆਨ, ਬੁੱਧੀ ਅਤੇ ਸ਼ੁਭ ਕੰਮਾਂ ਦੀ ਸ਼ੁਰੂਆਤ ਦਾ ਪ੍ਰਤੀਕ ਨੇ। ਉਹਨਾਂ ਪ੍ਰਤੀ ਅਥਾਹ ਸ਼ਰਧਾ ਸਿਰਫ ਭਾਰਤ ਤੱਕ ਸੀਮਿਤ ਨਹੀਂ। ਉਦਾਹਰਣ ਵਜੋਂ ਥਾਈਲੈਂਡ ਦੇ ਰਹਿਣ ਵਾਲੇ ਸ਼੍ਰੀ ਪੰਥੋਨ ਥਿਰਖਾਨੋਨ, ਉਹਨਾਂ ਦੀ ਗੱਲ ਕਰੀਏ, ਵੈਸੇ ਤਾਂ ਉਹ ਥਾਈਲੈਂਡ ਦੇ ਨੇ। ਇੱਥੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਜਾ ਫਰਾ ਫਿਕਾਨੇਤ ਵਜੋਂ ਕੀਤੀ ਜਾਂਦੀ ਹੈ। ਜਦੋਂ ਉਹ 19 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਭਗਵਾਨ ਸ਼੍ਰੀ ਗਣੇਸ਼ ਦੀ ਇੱਕ ਫੋਟੋ ਭੇਟ ਕੀਤੀ। ਇਸ ਨਾਲ ਉਹਨਾਂ ਦੀ ਅਦਭੁਤ ਭਗਤੀ ਜਾਗ੍ਰਿਤ ਹੋ ਗਈ। ਉਹਨਾਂ ਨੇ ਭਗਵਾਨ ਸ਼੍ਰੀ ਗਣੇਸ਼ ਨਾਲ ਜੁੜੀਆਂ ਪਰੰਪਰਾਵਾਂ ਦਾ ਅਧਿਐਨ ਕਰਨ ਵਿੱਚ 4 ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਲਾਇਆ। ਉਹ ਭਾਰਤ ਅਤੇ ਨੇਪਾਲ ਸਮੇਤ ਕਈ ਏਸ਼ੀਆਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਨੇ। ਉਹਨਾਂ ਦਾ ਮਹਾਰਾਸ਼ਟਰ ਨਾਲ ਵਿਸ਼ੇਸ਼ ਲਗਾਅ ਹੈ। ਅਸ਼ਟ ਵਿਨਾਇਕ ਪਰੰਪਰਾ ਬਾਰੇ ਜਾਣਨ ਤੋਂ ਬਾਅਦ ਉਹ ਕਈ ਵਾਰ ਇੱਥੇ ਆਏ ਨੇ। ਉਹਨਾਂ ਦੀਆਂ ਕੋਸ਼ਿਸ਼ਾਂ ਨੇ ਉਹਨਾਂ ਨੂੰ ਥਾਈਲੈਂਡ ਲਿਆਂਦਾ। ਅਸ਼ਟ ਵਿਨਾਇਕ ਯਾਤਰਾ ਭਾਰਤ ਦੇ ਸ਼ਰਧਾਲੂਆਂ ਵਿੱਚ ਵੀ ਪ੍ਰਸਿੱਧ ਹੋ ਗਈ ਹੈ। ਸਾਲ 2002 ਵਿੱਚ ਉਹਨਾਂ ਨੇ ਉੱਤਰੀ ਥਾਈਲੈਂਡ ਦੇ ਚਿਆਂਗ ਮਾਈ ਵਿੱਚ ਗਣੇਸ਼ ਹਿਮਾਲ ਅਜਾਇਬ ਘਰ ਦੀ ਸਥਾਪਨਾ ਕੀਤੀ। ਅੱਜ ਇਸ ਵਿੱਚ 10,000 ਤੋਂ ਵੱਧ ਗਣੇਸ਼ ਮੂਰਤੀਆਂ ਨੇ। ਅਜਾਇਬ ਘਰ ਵਿੱਚ ਉਹਨਾਂ ਸ਼ਰਧਾਲੂਆਂ ਲਈ ਅਸ਼ਟ ਵਿਨਾਇਕ ਮੂਰਤੀਆਂ ਵੀ ਨੇ ਜੋ ਭਾਰਤ ਨਹੀਂ ਆ ਸਕਦੇ। ਇੱਥੇ ਹਰ ਐਤਵਾਰ ਸਵੇਰੇ ਲਗਭਗ 10 ਵਜੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਗਣਪਤੀ ਨਾਲ ਸੰਬੰਧਿਤ ਵਿਸ਼ੇਸ਼ ਮੌਕਿਆਂ 'ਤੇ ਰਸਮਾਂ ਵੀ ਕੀਤੀਆਂ ਜਾਂਦੀਆਂ ਨੇ। ਇਹ ਦਰਸਾਉਂਦਾ ਹੈ ਕਿ ਭਾਰਤ ਦੀ ਆਸਥਾ, ਕਲਾ ਅਤੇ ਸੱਭਿਆਚਾਰਕ ਪਰੰਪਰਾਵਾਂ ਦੂਜੇ ਦੇਸ਼ਾਂ ਵਿੱਚ ਕਿਵੇਂ ਪ੍ਰਸਿੱਧ ਹੋ ਰਹੀਆਂ ਨੇ। ਮੈਂ ਕਾਮਨਾ ਕਰਦਾ ਕਿ ਗਣਪਤੀ ਬੱਪਾ ਦਾ ਆਸ਼ੀਰਵਾਦ ਹਮੇਸ਼ਾ ਸਾਰਿਆਂ 'ਤੇ ਰਹੇ। ਸਾਥੀਓ, ਮਨ ਕੀ ਬਾਤ ਦੇ ਹਰ ਐਪੀਸੋਡ ਤੋਂ ਬਾਅਦ ਮੈਨੂੰ ਕਈ ਵਿਸ਼ਿਆਂ 'ਤੇ ਤੁਹਾਡੇ ਸੁਨੇਹੇ ਮਿਲਦੇ ਰਹਿੰਦੇ ਨੇ। ਤੁਸੀਂ ਇਸੇ ਤਰ੍ਹਾਂ ਪ੍ਰੇਰਣਾਦਾਇਕ ਕਹਾਣੀਆਂ ਭੇਜਦੇ ਰਹੋ। ਜਦੋਂ ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੀ ਕਦਰ ਕਰਦੇ ਹੋ ਤਾਂ ਉਹਨਾਂ ਦਾ ਉਤਸ਼ਾਹ ਹੋਰ ਵੀ ਵੱਧ ਜਾਂਦਾ ਹੈ। ਦੇਸ਼ ਦੇ ਦੂਜੇ ਹਿੱਸਿਆਂ ਦੇ ਲੋਕ ਵੀ ਮਨ ਕੀ ਬਾਤ ਰਾਹੀਂ ਉਹਨਾਂ ਬਾਰੇ ਜਾਣ ਕੇ ਪ੍ਰੇਰਿਤ ਹੁੰਦੇ ਨੇ। ਇਹ ਯਾਤਰਾ ਤੁਹਾਡੇ ਸਮਰਥਨ ਨਾਲ ਅੱਗੇ ਵੱਧਦੀ ਰਹੇ। ਤੁਸੀਂ ਆਉਣ ਵਾਲੇ ਤਿਉਹਾਰਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਪੂਰੀ ਖੁਸ਼ੀ ਨਾਲ ਮਨਾਓ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਨਮਸਕਾਰ।
1: ਹੁਣੇ ਤੁਸੀਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8 ਵਜੇ ਫਿਰ ਸੁਣ ਸਕਦੇ ਹੋ। ਆਓ ਹੁਣ ਸੁਣਦੇ ਹਾਂ ਇੱਕ ਦੇਸ਼ ਭਗਤੀ ਗੀਤ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 12:05 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਬਾਲ ਜਗਤ।

0: ਬੱਚੇ ਦੇ ਦਿਲ ਦਿਮਾਗ 'ਤੇ ਅਸਰ ਕਰ ਰਹੀ ਹੈ ਔਰ ਉਹ ਬੱਚਾ ਅੱਗੇ ਵੱਧ ਰਿਹਾ। ਵੈਸੇ ਵੀ ਸੁਖਦੀਪ ਵੀਰ ਜੀ, ਇਹ ਜਿਹੜੀਆਂ ਏਸ਼ੀਆਈ ਖੇਡਾਂ ਚੱਲਦੀਆਂ ਪਈਆਂ ਨੇ, ਇਹਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ ਨਾ, ਅਤੇ ਜਿਹੜੇ ਉਹ ਛੋਟੇ ਬੱਚੇ ਹੁਣ ਵੱਡੇ ਹੋ ਗਏ ਨੇ ਅਤੇ ਮੱਲਾਂ ਮਾਰ ਰਹੇ ਨੇ, ਕਿੰਨਾ ਮਜ਼ਾ ਆਉਂਦਾ ਹੋਏਗਾ ਉਹਨਾਂ ਦੇ ਪੇਰੈਂਟਸ ਨੂੰ, ਉਹਨਾਂ ਦੇ ਟੀਚਰਸ ਨੂੰ, ਉਹਨਾਂ ਦੀਆਂ ਕਾਮਯਾਬੀਆਂ ਦੇਖ ਕੇ ਸੁਣ ਕੇ।
1: ਪਿਆਰੇ ਬੱਚਿਓ, 20ਵੀਆਂ ਏਸ਼ੀਆਈ ਖੇਡਾਂ ਜਾਪਾਨ ਦੇ ਵਿੱਚ ਹੁੰਦੀਆਂ ਪਈਆਂ ਨੇ ਔਰ 42 ਮੁਲਕ ਜਿਹੜੇ ਨੇ ਉਹ ਇਹਨਾਂ ਖੇਡਾਂ ਦੇ ਵਿੱਚ ਪਾਰਟੀਸਪੇਟ ਕਰਦੇ ਪਏ ਨੇ। ਲਗਭਗ 17,000 ਖਿਡਾਰੀ ਔਰ ਉਹਨਾਂ ਦੇ ਕੋਚ ਸਾਹਿਬਾਨ ਔਰ ਉਹਨਾਂ ਦੇ ਹੋਰ ਸੰਗੀ ਸਾਥੀ ਇਹਨਾਂ ਖੇਡਾਂ ਦੇ ਵਿੱਚ ਪਾਰਟੀਸਪੇਟ ਕਰਨ ਦੇ ਲਈ ਗਏ ਨੇ ਔਰ ਭਾਰਤੀ ਟੀਮਾਂ ਵੀ ਬਹੁਤ ਹੁੰਮ ਹੁਮਾ ਕੇ ਪਹੁੰਚੀਆਂ ਨੇ, ਅੱਛੀ ਪਰਫਾਰਮੈਂਸ ਦਿੰਦੀਆਂ ਪਈਆਂ ਨੇ। ਔਰ ਇਹ ਜਿਹੜੇ ਖਿਡਾਰੀ ਨੇ ਨਾ ਪਿਆਰੇ ਬੱਚਿਓ, ਇਹਨਾਂ ਨੇ ਅੱਜ ਹੀ ਕੋਈ ਏਸ਼ੀਅਨ ਖੇਡਾਂ ਦੇ ਵਿੱਚ ਮੱਲਾਂ ਨਹੀਂ ਮਾਰ ਲਈਆਂ, ਸਗੋਂ ਇਹ ਛੋਟੇ ਹੁੰਦਿਆਂ ਤੋਂ ਇਹਨਾਂ ਖੇਡਾਂ ਦੇ ਵਿੱਚ ਪਾਰਟੀਸਪੇਟ ਕਰਦੇ ਰਹੇ ਨੇ। ਸੋ ਤੁਹਾਨੂੰ ਦੱਸਣ ਦਾ ਮਕਸਦ ਸਿਰਫ ਇਹ ਹੀ ਸੀ ਕਿ ਅੱਜ ਜਿਨ੍ਹਾਂ ਨੇ ਭਾਰਤ ਦੀ ਝੋਲੀ ਦੇ ਵਿੱਚ ਸੋਨੇ ਦਾ, ਚਾਂਦੀ ਦਾ, ਕਾਂਸੇ ਦਾ ਤਮਗਾ ਪਵਾਇਆ ਏ, ਉਹ ਖਿਡਾਰੀ ਬੜੇ ਸਾਲਾਂ ਤੋਂ ਮਿਹਨਤ ਕਰਦੇ ਪਏ ਨੇ ਆਪਣੀਆਂ ਇਹਨਾਂ ਖੇਡਾਂ ਦੇ ਲਈ। ਔਰ ਪਿਆਰੇ ਬੱਚਿਓ, ਤੁਸੀਂ ਵੀ ਇਹਨਾਂ ਨੂੰ ਖੇਡਾਂ ਨੂੰ ਖੇਡਦੇ ਰਹਿਣਾ ਹੈ। ਸਿਰਫ ਮੋਬਾਈਲ ਫੋਨ ਦੇ ਉੱਤੇ ਖੇਡਾਂ ਨਹੀਂ ਖੇਡਣੀਆਂ, ਸਗੋਂ ਅਥਲੈਟਿਕਸ ਦੇ ਟਰੈਕ ਦੇ ਵਿੱਚ ਜਾ ਕੇ, ਕ੍ਰਿਕਟ ਗਰਾਊਂਡ ਦੇ ਵਿੱਚ, ਫੁੱਟਬਾਲ ਦੇ ਮੈਦਾਨ ਦੇ ਵਿੱਚ ਜਾ ਕੇ ਤੁਸੀਂ ਹੁਣ ਤੋਂ ਹੀ ਪ੍ਰੈਕਟਿਸ ਸ਼ੁਰੂ ਕਰਨੀ ਹੈ।
0: ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਜਦੋਂ ਅਸੀਂ ਇਹ ਕਹਾਵਤ ਪੜ੍ਹਦੇ ਹਾਂ, ਅਸੀਂ ਇਹਨੂੰ ਫੀਲ ਵੀ ਕਰੀਏ। ਵਾਕਈ ਬੇਟਾ ਜੀ, ਕਿਸੇ ਵੀ ਕਿਸਮ ਦੀ ਪ੍ਰੈਕਟਿਸ ਕੀਤੀ ਜਾਇਆ ਨਹੀਂ ਜਾਂਦੀ। ਆਪਾਂ ਖੇਡਾਂ ਦੀ ਗੱਲ ਕਰ ਰਹੇ ਹਾਂ, ਉਹਦਾ ਤਾਂ ਜਿਹਨੂੰ ਕਹਿੰਦੇ ਦੋ ਦੋ ਫਾਇਦੇ ਨੇ। ਇੱਕ, ਸਿਹਤ ਬਰਕਰਾਰ ਰਹਿੰਦੀ ਹੈ, ਅੱਖਾਂ ਨੂੰ ਕਿੰਨਾ ਬੈਨੀਫਿਟ ਮਿਲਦਾ ਆ, ਮਤਲਬ ਸਰੀਰ ਦਾ ਇੱਕ ਇੱਕ ਅੰਗ ਖੇਡਾਂ ਦੇ ਨਾਲ ਖੁੱਲ੍ਹਦਾ ਆ। ਔਰ ਖੇਡਾਂ ਦਾ ਮਤਲਬ ਵੀਰ ਜੀ, ਕਿਧਰੇ ਬੱਚੇ ਕੈਰਮ ਬੋਰਡ, ਨਹੀਂ ਕੈਰਮ ਬੋਰਡ ਵੀ ਬਹੁਤ ਵਧੀਆ ਆ, ਕਿਧਰੇ ਬੱਚੇ ਜਿਹੜੇ ਮੋਬਾਈਲ 'ਤੇ ਗੇਮਸ ਨੇ ਨਾ, ਜਿਹੜੇ ਠੁੱਕ ਠੁੱਕ ਠੁੱਕ ਡੁਸ਼ਮ ਡੁਸ਼ਮ ਕਰਦੇ ਨੇ, ਕਿਧਰੇ ਉਹ ਨਾ ਲੈ ਲੈਣ ਬੱਚਿਓ। ਸਾਡਾ ਮਤਲਬ ਉਹ ਨਹੀਂ ਹੈ, ਸਾਡਾ ਮਤਲਬ ਹੈ ਕਿ ਜਿਹੜੀਆਂ ਵਾਕਈ ਖੇਡਾਂ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਖੇਡਾਂ ਜਿਹਦੇ ਵਿੱਚ ਕਾਫੀ ਜ਼ਿਕਰ ਤੇ ਵੀਰ ਜੀ ਨੇ ਕਰ ਹੀ ਦਿੱਤਾ ਆ, ਤੇ ਤੁਸੀਂ ਪਲੀਜ਼ ਇਹਨਾਂ ਨੂੰ ਜ਼ਰੂਰ ਖੇਡੋ, ਆਪਣੀ ਸਿਹਤ ਬਣਾਓ, ਅੱਗੇ ਵਧੋ ਔਰ ਅਸੀਂ ਤੁਹਾਡੇ ਨਾਲ ਅੱਗੇ ਵਧਾਂਗੇ।
1: ਤੇ ਲਓ ਜੀ, ਆਪਾਂ ਪਿਆਰੇ ਬੱਚਿਓ ਆਪਣੇ ਪ੍ਰੋਗਰਾਮ ਨੂੰ ਵੀ ਅੱਗੇ ਵਧਾਉਨੇ ਆ ਤੇ ਤੁਹਾਨੂੰ ਸੁਣਾਉਨੇ ਆ ਇੱਕ ਖੂਬਸੂਰਤ ਜਿਹਾ ਮੋਟੀਵੇਸ਼ਨ ਕਰਨ ਵਾਲਾ ਗਾਣਾ, ਔਰ ਜਿਹਦੇ ਵਿੱਚ ਪਿਆਰੇ ਬੱਚਿਓ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲਣਗੀਆਂ, ਨਾਲੇ ਇੱਕ ਨਵੀਂ ਵਣਗੀ ਵੀ ਸੁਣਨ ਨੂੰ ਮਿਲੇਗੀ ਜਿਹਨੂੰ ਵਾਰ ਗਾਇਕੀ ਕਹਿੰਦੇ ਨੇ। ਔਰ ਦੂਸਰਾ ਇਹਦੇ ਵਿੱਚ ਕੀ ਹੈ ਕਿ ਉਸ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜਰਨੀ ਵੀ ਪੂਰੀ ਇਸ ਗਾਣੇ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲੇਗੀ। ਸੋ ਪਿਆਰੇ ਬੱਚਿਓ, ਇਹ ਗਾਣਾ ਗੌਰ ਨਾਲ, ਚਾਅ ਨਾਲ, ਉਤਸ਼ਾਹ ਨਾਲ ਸੁਣਿਓ ਔਰ ਇਸ ਤੋਂ ਬਾਅਦ ਤੁਹਾਡੇ ਨਾਲ ਬਹੁਤ ਸਾਰੀਆਂ ਹੋਰ ਵੀ ਗੱਲਾਂ ਕਰਾਂਗੇ।

ਸ਼ਹੀਦ ਆਜ਼ਮ ਭਗਤ ਸਿੰਘ ਨੇ ਇਹੋ ਜਿਹਾ ਲਲਕਾਰਾ ਅੰਗਰੇਜ਼ ਸਰਕਾਰ ਦੀ ਹਿੱਕ ਤੇ ਚੜ ਕੇ ਮਾਰਿਆ ਜੋ ਰਹਿੰਦੀ ਦੁਨੀਆ ਤੱਕ ਸਾਡਾ ਨਾਰਾ ਬਣ ਕੇ ਰਹਿ ਗਿਆ, ਇਨਕਲਾਬ ਜ਼ਿੰਦਾਬਾਦ। ਉਹ ਕੌਮ ਨਹੀਂ ਜੋ ਗੁਲਾਮੀ ਦੀ ਬੇੜੀ ਤੋੜਦੀ ਨਹੀਂ, ਉਹ ਜਵਾਨੀ ਨਹੀਂ ਜੋ ਦੁਸ਼ਮਣ ਦੀ ਭਾਜੀ ਮੋੜਦੀ ਨਹੀਂ। ਘੜੀ ਨੇ ਜਦੋਂ ਸ਼ਾਮ ਦੇ 5 ਵਜੇ ਅੰਗਰੇਜ਼ DSP ਸਾਂਡਰਸ ਨਿਕਲਿਆ ਜਦ ਆਪਣੇ ਦਫ਼ਤਰੋਂ, ਉਹ ਕੀਤਾ ਜੈ ਗੋਪਾਲ ਨੇ ਰੁਮਾਲ ਦਾ ਇਸ਼ਾਰਾ, ਭਗਤ ਸਿੰਘ ਨੇ ਕੱਢੀ ਡੱਬ ਚ ਪਿਸਤੌਲ, ਉਹਨੇ ਗੋਰੇ ਵੱਲ ਵੇਖਿਆ, ਉਹ ਗੋਰੇ ਵੱਲ ਵੇਖ ਕੇ ਉਹਦੀਆਂ ਅੱਖਾਂ ਚ ਲਹੂ ਉਤਰ ਆਇਆ, ਉਹਨੇ ਦੰਦ ਗਰੀਜੇ ਦੰਦ, ਉਹ ਵੇਖ ਕੇ ਗੋਰੇ ਨੂੰ ਸਾਹਮਣੇ ਉਹ ਸ਼ੇਰ ਵਾਂਗੂ ਵੱਜਿਆ, ਉਹ ਗੋਰਾ ਨੂੰ ਵੇਖ ਕੇ ਪਛਾਣ ਭੱਜਿਆ, ਵਿੱਚੋਂ ਇੱਕ ਜਵਾਨ

0: ਬਹੁਤ ਹੀ ਵਧੀਆ, ਬਹੁਤ ਹੀ ਵਧੀਆ, ਵਾਕਈ ਵਾਰ ਸੁਣ ਕੇ ਤਾਂ ਨਜ਼ਾਰਾ ਹੀ ਆ ਗਿਆ, ਔਰ ਰੋਂਗਟੇ ਖੜੇ ਹੁੰਦੇ ਆ, ਜੋਸ਼ ਕਿੰਨਾ ਹੈਗਾ ਆ। ਔਰ ਸੁਖਦੀਪ ਵੀਰ ਜੀ, ਜਦੋਂ ਇਹ ਵਣਗੀ ਬਾਰੇ ਆਪਾਂ ਸੋਚਦੇ ਹਾਂ, ਵਾਰ ਗਾਇਕੀ, ਇਹਦੇ ਵਿੱਚ ਜਿਹੜੇ ਬੱਚੇ ਗਾਉਂਦੇ ਨੇ, ਪਰਫੋਰਮ ਕਰਦੇ ਨੇ, ਸਕੂਲਸ ਦੇ ਵਿੱਚੋਂ ਹੀ ਸ਼ੁਰੂ ਹੋ ਜਾਂਦੇ ਨੇ, ਕਾਲਜ ਤੱਕ ਜਾਂਦਾ ਹੈ, ਬਹੁਤ ਵੱਡੇ ਲੈਵਲ 'ਤੇ ਯੂਥ ਫੈਸਟੀਵਲ ਲੈਵਲ 'ਤੇ ਵੀ ਇਹ ਇਵੈਂਟ ਹੁੰਦਾ, ਬਹੁਤ ਜ਼ੋਰ ਲੱਗਦਾ ਸੁਖਦੀਪ ਵੀਰ ਜੀ ਇਹਦੇ ਵਿੱਚ ਇਹਨੂੰ ਪਰਫੋਰਮ ਕਰਨ ਦੇ ਵਿੱਚ।
1: ਬਿਲਕੁਲ ਪਿਆਰੇ ਬੱਚਿਓ, ਇਹ ਜਿਹੜੀਆਂ ਸਾਡੀਆਂ ਲੋਕ ਵਣਗੀਆਂ ਨੇ, ਲੋਕ ਗਾਇਕੀ ਹੈ, ਔਰ ਇਹਦੇ ਵਿੱਚ ਬਹੁਤ ਸਾਰੀਆਂ ਵਿਧਾਵਾਂ ਨੇ, ਯਾਨੀ ਬਹੁਤ ਸਾਰੀਆਂ ਕਿਸਮਾਂ ਦੇ ਇਹ ਗੀਤ ਨੇ, ਔਰ ਇਹਨਾਂ ਨੂੰ ਸਮਝਣ ਦੇ ਲਈ ਸਾਨੂੰ ਆਪਣੇ ਵਿਰਸੇ ਦੇ ਨਾਲ ਸਾਂਝ ਪਾਉਣੀ ਪੈਂਦੀ ਹੈ। ਸੋ ਪਿਆਰੇ ਬੱਚਿਓ, ਤੁਹਾਡੀ ਸਾਂਝ ਅਸੀਂ ਹੁਣੇ ਇਸੇ ਕਰਕੇ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਤੁਸੀਂ ਕੱਲ੍ਹ ਨੂੰ ਕਾਲਜ ਦੇ ਵਿੱਚ ਜਾਓਗੇ, ਯੂਥ ਫੈਸਟੀਵਲ ਦੇ ਵਿੱਚ ਪਾਰਟੀਸਪੇਟ ਕਰੋਗੇ, ਤਾਂ ਉੱਥੇ ਕੋਈ ਫਿਲਮੀ ਗਾਣੇ ਤੁਹਾਨੂੰ ਗਾਉਣ ਦੇ ਲਈ ਨਹੀਂ ਕਿਹਾ ਜਾਂਦਾ, ਜਾਂ ਆਲਰੇਡੀ ਰਿਕਾਰਡਡ ਗਾਣੇ ਕੰਪੀਟੀਸ਼ਨ ਦੇ ਵਿੱਚ ਰਿਕਾਰਡ ਸੁਣਾਉਣ ਦੇ ਲਈ ਨਹੀਂ ਹੁੰਦੇ, ਸਗੋਂ ਉੱਥੇ ਤੁਹਾਨੂੰ ਲੋਕ ਗੀਤ, ਵਾਰਾਂ ਔਰ ਫੋਕ ਸੌਂਗ ਜਿਹੜੇ ਨੇ ਨਾ, ਉਹਨਾਂ ਦਾ ਬੜਾ ਹਾਰਡ ਕੰਪੀਟੀਸ਼ਨ ਹੁੰਦਾ ਹੈ।
0: ਔਰ ਜੇ ਅਸੀਂ ਪੋਇਟਰੀ ਦੀ ਗੱਲ ਕਰੀਏ ਬੱਚਿਓ, ਤੇ ਉਹ ਸਵੈ ਰਚਿਤ ਕਵਿਤਾਵਾਂ ਉੱਥੇ ਚੱਲਦੀਆਂ ਨੇ, ਤਾਂ ਕਹਿਣ ਦਾ ਮਤਲਬ ਹੈ ਕਿ ਆਪਣੀਆਂ ਰਾਈਟਿੰਗ ਸਕਿੱਲਸ ਹੁਣੇ ਹੀ ਡਿਵੈਲਪ ਕਰਨੀਆਂ ਸ਼ੁਰੂ ਕਰੋ। ਅਸੀਂ ਤੁਹਾਡੀ ਹੈਲਪ ਇਹੀ ਕਰ ਸਕਦੇ ਹਾਂ ਕਿ ਤੁਸੀਂ ਜੋ ਲਿਖਦੇ ਹੋ, ਜੋ ਬੋਲਦੇ ਹੋ, ਜੋ ਪੜ੍ਹਦੇ ਹੋ, ਉਹ ਤੁਸੀਂ ਸਾਨੂੰ ਰਿਕਾਰਡ ਕਰਕੇ ਭੇਜੋ। ਉਹਦੇ ਨਾਲ ਤੁਹਾਡੀ ਪ੍ਰੈਕਟਿਸ ਹੋਏਗੀ, ਤੁਹਾਡਾ ਕੌਨਫੀਡੈਂਸ ਲੈਵਲ ਵਧੇਗਾ, ਤੁਹਾਨੂੰ ਆਪਣੇ ਆਪ ਨੂੰ ਬਹੁਤ ਅੱਛਾ ਲੱਗੇਗਾ ਕਿ ਮੇਰਾ ਲਿਖਿਆ, ਮੇਰਾ ਪੜ੍ਹਿਆ ਆਲ ਇੰਡੀਆ ਰੇਡੀਓ 'ਤੇ ਬ੍ਰੌਡਕਾਸਟ ਹੋਇਆ, ਔਰ ਉਹ ਕਿੰਨਾ ਵਧੀਆ ਲੱਗੇਗਾ, ਤੁਹਾਡੇ ਅੰਦਰ ਇੱਕ ਅਲੱਗ ਹੀ ਤਰੀਕੇ ਦਾ ਕੌਨਫੀਡੈਂਸ ਪੈਦਾ ਹੋਏਗਾ।
1: ਲਓ ਜੀ ਹਰਪ੍ਰੀਤ, ਪਿਆਰੇ ਬੱਚੇ ਸਾਡੀਆਂ ਕਈਆਂ ਗੱਲਾਂ 'ਤੇ ਅਮਲ ਕਰਦੇ ਨੇ, ਔਰ ਸਾਨੂੰ ਹਰ ਹਫ਼ਤੇ ਕੋਈ ਨਾ ਕੋਈ ਖੂਬਸੂਰਤ ਜਿਹੜੀ ਵਣਗੀ ਹੈ, ਕੋਈ ਐਸੀ ਚੀਜ਼ ਹੈ, ਰਿਕਾਰਡ ਕਰਕੇ ਭੇਜਦੇ ਨੇ, ਜਿਹੜੀ ਮੌਕੇ ਮੁਤਾਬਕ ਹੁੰਦੀ ਹੈ, ਸਮੇਂ ਮੁਤਾਬਕ ਹੁੰਦੀ, ਸਥਿਤੀ ਮੁਤਾਬਕ ਹੁੰਦੀ, ਯਾਨੀ ਉਹਨਾਂ ਸਪੈਸ਼ਲ ਦਿਨਾਂ ਨੂੰ ਕੰਪਲੀਮੈਂਟ ਕਰਦੀ ਹੁੰਦੀ ਹੈ। ਔਰ ਪਿਆਰੇ ਬੱਚਿਓ, ਹੁਣ ਵੇਲਾ ਏ ਬਾਲ ਜਗਤ 'ਚ ਤੁਹਾਡੀਆਂ ਖੂਬਸੂਰਤ ਵਾਲੀਆਂ ਹਾਜ਼ਰੀਆਂ ਦਾ, ਅਤੇ ਲਓ ਜੀ ਹਰਪ੍ਰੀਤ ਫਿਰ ਖੋਲੀਏ ਪਿਟਾਰਾ ਪਿਆਰੇ ਬੱਚਿਆਂ ਦੀਆਂ ਖੂਬਸੂਰਤ ਪਰਫਾਰਮੈਂਸ ਦਾ,
0: ਬਿਲਕੁਲ,
1: ਤੇ ਵਧੀਏ ਫਿਰ ਪਹਿਲੀ ਪਰਫਾਰਮੈਂਸ ਦੇ ਵੱਲ।
0: ਬਿਲਕੁਲ ਜੀ, ਸ਼ੁਰੂ ਕਰਨ ਜਾ ਰਿਹਾ ਨੰਨੀ ਕਲਮ ਦਾ ਸਿਲਸਿਲਾ, ਤੇ ਪਹਿਲਾ ਬੱਚਾ ਕਰਨ ਲੱਗਾ ਜੀ ਪਰਫਾਰਮ।
2: ਮੈਂ ਯੁਵਰਾਜ ਅਟਵਾਲ ਤੇ ਮੇਰਾ ਮਿੱਤਰ ਮਨਪ੍ਰੀਤ ਸਿੰਘ ਜਮਾਤ ਪੰਜਵੀਂ, ਅਸੀਂ ਕਵਿਤਾ ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼ ਗਾਉਣ ਜਾ ਰਹੇ ਹਾਂ।

0: ਲਓ ਜੀ ਪਿਆਰੇ ਬੱਚੇ, ਯਾਦ ਰੱਖਦੇ ਨੇ ਕਿ 28 ਸਤੰਬਰ ਦਾ ਜਿਹੜਾ ਦਿਨ ਹੈ ਉਹ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ। ਔਰ ਇਸ ਦਿਨ ਉਸ ਸ਼ੂਰਵੀਰ ਦਾ ਜਨਮ ਹੋਇਆ ਸੀ 28 ਸਤੰਬਰ ਨੂੰ, ਜਿਹਨੇ ਆਜ਼ਾਦੀ ਸੰਗਰਾਮ ਦੇ ਵਿੱਚ ਇੱਕ ਨਵੀਂ ਚਿਣਗ ਪਾ ਦਿੱਤੀ ਔਰ ਹਿੰਦ ਵਾਸੀਆਂ ਨੂੰ ਆਪਣੀ ਕੁਰਬਾਨੀ ਦੇ ਨਾਲ ਆਜ਼ਾਦੀ ਦਵਾ ਦਿੱਤੀ। ਔਰ ਪਿਆਰੇ ਬੱਚਿਓ, ਤੁਸੀਂ ਭਗਤ ਸਿੰਘ ਬਾਰੇ ਬਹੁਤ ਕੁਝ ਜਾਣਦੇ ਹੋ ਆਪਣੇ ਸਿਲੇਬਸ ਦੇ ਰਾਹੀਂ। ਔਰ ਪਿਆਰੇ ਬੱਚਿਓ, ਤੁਹਾਨੂੰ ਇਹ ਵੀ ਜਾਣ ਕੇ ਖੁਸ਼ੀ ਹੋਏਗੀ ਕਿ ਸਰਦਾਰ ਭਗਤ ਸਿੰਘ ਨੂੰ ਕਿਤਾਬਾਂ ਦੇ ਨਾਲ ਬਹੁਤ ਮੋਹ ਸੀ। ਸਰਦਾਰ ਭਗਤ ਸਿੰਘ ਕਿਤਾਬਾਂ ਦੇ ਆਸ਼ਿਕ ਸੀ, ਹਮੇਸ਼ਾ ਕਿਤਾਬਾਂ ਪੜ੍ਹਦੇ ਸੀ ਔਰ ਇਹ ਆਜ਼ਾਦੀ ਦੀ ਚਿਣਗ ਵੀ ਉਹਨਾਂ ਨੂੰ ਕਿਤਾਬਾਂ ਤੋਂ ਮਿਲੀ ਸੀ, ਉਹਨਾਂ ਦੇ ਘਰ ਤੋਂ ਮਿਲੀ ਸੀ। ਸੋ ਪਿਆਰੇ ਬੱਚਿਓ, ਇਹ ਜਿਹੜੀਆਂ ਕਿਤਾਬਾਂ ਨੇ ਸਾਡੇ ਵਿੱਚ ਜਾਗ੍ਰਿਤੀ ਲਿਆਉਂਦੀਆਂ ਨੇ, ਸਾਡੀ ਸੋਚ ਨੂੰ ਰੋਸ਼ਨ ਕਰਦੀਆਂ ਨੇ ਔਰ ਰੋਸ਼ਨ ਸੋਚ ਵਾਲੇ ਇਨਸਾਨ ਆਪਣੇ ਦੇਸ਼ ਨੂੰ, ਆਪਣੀ ਕੌਮ ਨੂੰ, ਆਪਣੇ ਸਮਾਜ ਨੂੰ ਤਰੱਕੀ ਦੀਆਂ ਨਵੀਆਂ ਰਾਹਾਂ ਵੱਲ ਲੈ ਕੇ ਜਾਂਦੇ ਨੇ।
1: ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰ ਦਈਏ, ਜੋ ਅੱਜ ਕੱਲ੍ਹ ਦਾ ਸਿਸਟਮ ਚੱਲਦਾ ਪਿਆ ਕਿ ਜਿਹਦੇ ਵਿੱਚ ਸੋਸ਼ਲ ਮੀਡੀਆ ਬਹੁਤ ਅੱਗੇ ਵੱਧਦਾ ਪਿਆ ਔਰ ਤੁਸੀਂ, ਤੁਹਾਨੂੰ ਕਾਫੀ ਜ਼ਿਆਦਾ ਇਲਿਊਜ਼ਨਰੀ, ਜਿਹਨੂੰ ਕਹਿੰਦੇ ਨਾ ਕਿ ਆਪਾਂ ਉਸ ਦੁਨੀਆ 'ਚ ਲੈ ਕੇ ਜਾ ਰਿਹਾ, ਤੁਸੀਂ ਸੋਚਦੇ ਹੋ ਕਿ ਪਤਾ ਨਹੀਂ ਕੀ ਚੀਜ਼ ਹੈਗੀ ਹੈ, ਅਲਟੀਮੇਟਲੀ ਉਹਨੂੰ ਕ੍ਰੀਏਟ ਕਰਨ ਲਈ ਵੀ ਪੜ੍ਹਾਈ ਦੀ ਹੀ ਵਰਤੋਂ ਕੀਤੀ ਗਈ ਸੀ, ਕਿਤਾਬਾਂ ਦੀ ਹੀ ਵਰਤੋਂ ਕੀਤੀ ਗਈ ਸੀ। ਅਜੇ ਵੀ ਕਿਸੇ ਜਗ੍ਹਾ 'ਤੇ ਸਾਇੰਟਿਸਟ ਨੂੰ ਜਾਂ ਕੰਪਿਊਟਰ ਦੇ ਮਾਹਰਾਂ ਨੂੰ ਜ਼ਰੂਰਤ ਹੁੰਦੀ ਹੈ ਅਤੇ ਉਹ ਕਿਤਾਬਾਂ ਖੋਲ੍ਹ ਕੇ ਅਜੇ ਵੀ ਉੱਥੋਂ ਹੀ ਆਪਣੀ ਗਾਈਡੈਂਸ ਲੈਂਦੇ ਨੇ। ਤੋ ਕਿਤਾਬਾਂ ਜਿਹੜੀਆਂ ਨੇ ਉਹਨਾਂ ਨਾਲ ਦੋਸਤੀ ਕਰੋ, ਮੋਬਾਈਲ ਨਾਲ ਘਟਾਓ, ਆਪਣੀ ਦੋਸਤੀ ਸੋਚ ਸਮਝ ਕੇ ਕਰੋ ਕਿ ਕਿੱਥੇ ਦੋਸਤੀ ਕਰਨ ਦਾ ਫਾਇਦਾ ਹੈ। ਇੱਕ ਭਗਤ ਸਿੰਘ ਸੀ ਜਿਹਨੇ ਕਿਤਾਬਾਂ ਨਾਲ ਦੋਸਤੀ ਕਰਕੇ ਦੇਸ਼ ਨੂੰ ਆਜ਼ਾਦੀ ਦੇ, ਜਿਹਨੂੰ ਕਹਿੰਦੇ ਦਰਵਾਜ਼ੇ 'ਤੇ ਲੈ ਕੇ ਆਉਂਦਾ ਸੀਗਾ। ਤਾਂ ਤੁਸੀਂ ਦੇਖ ਲਓ ਤੁਸੀਂ ਕੀ ਕਰ ਸਕਦੇ ਹੋ ਅੱਜ 'ਤੇ, ਤੁਹਾਡੇ ਕੋਲ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਹੈ ਨਾ ਆਪਾਂ ਡਿਵੈਲਪਮੈਂਟ ਹੋ ਚੁੱਕੀ ਹੈ, ਉਦੋਂ ਉਨੀਆਂ ਚੀਜ਼ਾਂ ਫੈਸਿਲਿਟੀਜ਼ ਨਹੀਂ ਸੀਗੀਆਂ, ਹੁਣ ਤਾਂ ਬਹੁਤ ਚੀਜ਼ਾਂ ਨੇ। ਤਾਂ ਇਸ ਕਰਕੇ ਅੱਗੇ ਵਧੋ, ਜ਼ਰੂਰ ਅੱਗੇ ਵਧੋ।
0: ਅਤੇ ਲਓ ਜੀ, ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਹਰਪ੍ਰੀਤ, ਕਿਉਂਕਿ ਬੱਚਿਆਂ ਨੇ ਬੜੇ ਚਾਅ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਸਾਨੂੰ ਰਿਕਾਰਡਿੰਗ ਕਰਕੇ ਭੇਜੀਆਂ ਨੇ। ਅਤੇ ਲਓ ਜੀ, ਰੁੱਖ ਕਰਦੇ ਹਾਂ ਪਿਆਰੇ ਬੱਚੇ ਦੀ ਅਗਲੀ ਪਰਫਾਰਮੈਂਸ ਦੇ ਵੱਲ ਅਤੇ ਆਓ ਸੁਣਦੇ ਹਾਂ ਉਹਦੀ ਇਹ ਖੂਬਸੂਰਤ ਜਿਹੀ performance.
2: Jai Hind everyone, I am Mahira Chopra and today I will speak on father of nation Mahatma Gandhi. Mahatma Gandhi was born in India. He was certainly the most prominent individual in the Indian independence struggle. Mahatma Gandhi has the honor of the title of father of nation. This was because of his continuous efforts to attain independence for all of us. Gandhi Jayanti is certainly a very patriotic day in India. Thank you Gandhi ji for a free life and our own nation. Happy Gandhi Jayanti.
0: ਲਓ ਜੀ ਹਰਪ੍ਰੀਤ, ਪਿਆਰੇ ਬੱਚੇ ਬਹੁਤ ਖੂਬਸੂਰਤ ਵਾਲਾ ਕੰਮ ਕਰਦੇ ਨੇ, ਦਿਨਾਂ ਨੂੰ ਨੋਟ ਰੱਖਦੇ ਨੇ ਔਰ ਬਾਲ ਜਗਤ ਦੇ ਵਿੱਚ ਆਪਣੀ ਆਵਾਜ਼ ਉਸੇ ਖੂਬਸੂਰਤ ਪੈਟਰਨ ਦੇ ਉੱਪਰ ਸਾਨੂੰ ਰਿਕਾਰਡ ਕਰਕੇ ਭੇਜ ਦਿੰਦੇ ਨੇ। ਔਰ ਪਿਆਰੇ ਬੱਚਿਓ, ਇਸੇ ਕਰਕੇ ਤੁਸੀਂ ਸ਼ਾਬਾਸ਼ੀ ਲੈ ਜਾਂਦੇ ਹੋ, ਤੁਸੀਂ ਨੰਬਰ ਲੈ ਜਾਂਦੇ ਹੋ ਔਰ ਇੱਦਾਂ ਦੇ ਨੰਬਰ ਤੁਸੀਂ ਲੈਂਦੇ ਹੀ ਰਹਿਣਾ, ਕਿਉਂਕਿ ਮੋਰਲੀਆਂ ਕਤਾਰਾਂ ਦੇ ਵਿੱਚ ਪਿਆਰੇ ਬੱਚਿਓ ਆਉਣ ਦੇ ਲਈ ਕੀ ਕਰਨਾ ਹੁੰਦਾ, ਕੁਝ ਜ਼ਿਆਦਾ ਖਾਸ ਨਹੀਂ।

0: नमस्कार दोस्तों, मेरा नाम आयुष्मान राणा है। मैं 4थी कक्षा का छात्र हूँ। आज मैं आपको गांधी जयंती पर छोटी सी कविता सुनाऊंगा जिसका शीर्षक बापू गांधी जी है। हम सब के थे प्यारे बापू, सारे जग से न्यारे बापू, कभी न हिम्मत हारे बापू, भारत के रखवाले बापू, लगते तो थे दुबले पतले, थे ताकत के पुतले बापू, सदा सत्य अपनाते बापू, सबको गले लगाते बापू, हम हैं एक सिखाते बापू, अच्छी राह दिखाते बापू, बच्चों को अति प्यारे बापू, आंखों के थे तारे बापू, ऐनक धोती और लाठी है जिनकी पहचान, वो है हमारे देश के राष्ट्रपिता महात्मा गांधी महान। और मैं इनके बारे में क्या बताऊं दोस्तों, धोती वाले बापू की ऐसी एक लड़ाई थी, न गोले बरसाए उन्होंने न बंदूक चलाई थी, सत्य अहिंसा के बल पर ही दुश्मन को धूल चटाई थी। धन्यवाद, जय हिंद, जय भारत।
1: लो जी प्यारे बच्चे, अपनी आवाज दे नाल खूबसूरत हाजरियां लगवांदे पए ने बाल जगत दे वेड़े दे विच। और प्यारे बच्चे जेड़े अज सानू पहली वारी सुनदे पए ने, ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਆਵਾਜ਼ ਦੇ ਨਾਲ ਆਪਣੀ ਹਾਜ਼ਰੀ ਲਗਵਾ ਸਕਦੇ ਨੇ ਜੀ। ਬਿਲਕੁਲ ਪਿਆਰੇ ਬੱਚਿਓ, ਤੁਸੀਂ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ ਦੇ ਉੱਤੇ ਖੂਬਸੂਰਤ ਵਾਲੀ ਰਿਕਾਰਡਿੰਗ ਕਰਕੇ ਸਾਨੂੰ ਭੇਜ ਸਕਦੇ ਹੋ। ਕੋਈ ਕਵਿਤਾ, ਕੋਈ ਕਹਾਣੀ, ਕੋਈ ਗੀਤ, ਕੋਈ ਲੋਕ ਗੀਤ, ਕੋਈ ਖੂਬਸੂਰਤ ਦੇਸ਼ ਭਗਤੀ ਵਾਲਾ ਗੀਤ ਸਾਨੂੰ ਰਿਕਾਰਡ ਕਰਕੇ ਭੇਜ ਸਕਦੇ ਹੋ। ਔਰ ਇਹ ਵੀ ਕਰ ਸਕਦੇ ਹੋ ਕਿ ਜਿਹੜੀ ਪ੍ਰੈਕਟਿਸ ਤੁਸੀਂ ਆਪਣੇ ਸਕੂਲ ਦੇ ਵਿੱਚ ਕਿਸੇ ਗਰੁੱਪ ਸੌਂਗ ਦੀ ਕਰਦੇ ਹੋ, ਉਹਨੂੰ ਵੀ ਆਪਣੇ ਟੀਚਰ ਸਾਹਿਬ ਦੀ ਮਦਦ ਦੇ ਨਾਲ ਰਿਕਾਰਡ ਕਰਕੇ ਤੁਸੀਂ ਸਾਨੂੰ ਭੇਜ ਸਕਦੇ ਹੋ। ਔਰ ਅਸੀਂ ਉਹਨੂੰ ਕੀ ਕਰਾਂਗੇ ਕਿ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗੇ ਐਜ਼ ਇਟ ਇਜ਼। ਔਰ ਲਓ ਜੀ, ਨੰਨੀ ਕਲਮ ਦਾ ਸਿਲਸਿਲਾ ਹਰਪ੍ਰੀਤ ਚੱਲਦਾ ਪਿਆ ਔਰ ਇੱਕ ਤੋਂ ਬਾਅਦ ਇੱਕ ਪਰਫਾਰਮੈਂਸ ਆਉਂਦੀ ਪਈ ਹੈ।
2: ਔਰ ਜਦੋਂ ਇਹ ਪਰਫਾਰਮੈਂਸ ਆਉਂਦੀ ਹੁੰਦੀ ਹੈ ਨਾ, ਵਾਕਈ ਬੜੀ ਖੁਸ਼ੀ ਹੁੰਦੀ ਹੈ। ਪਤਾ ਚੱਲਦਾ ਕਿ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ ਉਹਨਾਂ ਨੇ ਮਿਹਨਤ ਕੀਤੀ ਹੈ, ਕਿਉਂਕਿ ਪਹਿਲੀ ਵਾਰੀ ਚ ਤਾਂ ਸੁਖਦੀਪ ਵੀਰ ਜੀ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਕਿ ਓਕੇ ਰਿਪੋਰਟ ਨਹੀਂ ਹੁੰਦਾ। ਸਾਨੂੰ ਇੱਕ ਤੋਂ ਦੋ, ਦੋ ਤੋਂ ਤਿੰਨ ਵਾਰੀ ਬੋਲਣਾ ਪੈਂਦਾ ਹੀ ਹੈ। ਉਸ ਵੇਲੇ ਸਾਨੂੰ ਪੇਸ਼ੈਂਸ ਚਾਹੀਦੀ ਹੁੰਦੀ ਹੈ, ਬੰਦੇ ਨੂੰ ਖਿੱਝ ਨਹੀਂ ਆਉਣੀ ਚਾਹੀਦੀ ਕਿ ਮੇਰੇ ਤੋਂ ਬੋਲਿਆ ਹੀ ਨਹੀਂ ਜਾ ਰਿਹਾ, ਮੈਂ ਨਹੀਂ ਕਰਨਾ, ਐਸਾ ਵਾਲਾ ਸਿਚੁਏਸ਼ਨ ਨਹੀਂ ਹੋਣੀ ਚਾਹੀਏ ਬੱਚਾ ਪਾਰਟੀ। ਉਹ ਮੈਂ ਨਹੀਂ ਕਰਨਾ ਵਾਲਾ ਜਿਹੜਾ ਪੁਆਇੰਟ ਹੈ ਨਾ, ਉਹਨੂੰ ਅੱਗੇ ਨਹੀਂ ਲੈ ਕੇ ਆਉਣਾ। ਕਰਤ ਕਰਤ ਅਭਿਆਸ ਕੇ
1: ਜੜਮਤੀ ਹੋਤ ਸੁਜਾਨ। ਔਰ ਪਿਆਰੇ ਬੱਚਿਓ, ਵਾਕਈ ਇਹ ਗੱਲ ਬਿਲਕੁਲ ਠੀਕ ਹੈ। ਤੁਸੀਂ ਸਾਨੂੰ ਰੇਡੀਓ ਉੱਪਰ ਸੁਣਦੇ ਪਏ ਹੋ ਤੇ ਸਾਨੂੰ ਇਸ ਰੇਡੀਓ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਵੀ ਇੱਕ ਇਮਤਿਹਾਨ ਵਿੱਚੋਂ ਗੁਜ਼ਰਨਾ ਪੈਂਦਾ ਹੈ। ਪਹਿਲਾਂ ਉਹਦੀ ਪ੍ਰੈਕਟਿਸ ਕਰਨੀ ਪੈਂਦੀ ਹੈ, ਫਿਰ ਹੌਲੀ ਹੌਲੀ ਹੌਲੀ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ। ਸੋ ਕਹਿਣ ਦਾ ਭਾਵ ਇਹ ਹੈ ਕਿ ਪ੍ਰੈਕਟਿਸ ਕਰਨ ਦੇ ਨਾਲ ਤੁਹਾਨੂੰ ਬੋਲਣ ਦੀ ਉਹ ਵਿਧੀ ਆ ਜਾਂਦੀ ਹੈ, ਬੋਲਣ ਦਾ ਉਹ ਫਲੋ ਪਤਾ ਲੱਗ ਜਾਂਦਾ ਹੈ, ਔਰ ਫਿਰ ਤੁਸੀਂ ਕਿਸੇ ਵੀ ਸਬਜੈਕਟ ਦੇ ਖੂਬਸੂਰਤ ਬੁਲਾਰੇ ਬਣ ਸਕਦੇ ਹੋ। ਔਰ ਅੱਜ ਕੱਲ੍ਹ ਤਾਂ ਪਿਆਰੇ ਬੱਚਿਓ ਸੋਸ਼ਲ ਮੀਡੀਆ ਦਾ ਦੌਰ ਹੈ, ਤੁਸੀਂ ਵੀ ਚਾਹੁੰਦੇ ਹੋਗੇ ਕਿ ਤੁਸੀਂ ਵੀ ਕੋਈ ਆਪਣਾ ਵੱਡੇ ਹੋ ਕੇ ਵਲੌਗ ਚੈਨਲ ਬਣਾਓ ਜਾਂ ਵੱਡੇ ਹੋ ਕੇ ਲੋਕਾਂ ਨੂੰ ਆਪਣੇ ਉਸ ਖਾਸ ਜਿਹੜਾ ਐਕਸਪਰਟੀਜ਼ ਹੈ ਉਹਦੇ ਬਾਰੇ ਦੱਸੋ। ਸੋ ਪਿਆਰੇ ਬੱਚੇ, ਉਹਦੇ ਲਈ ਕੀ ਕਰਨਾ ਹੋਏਗਾ ਕਿ ਇਹ ਛੋਟੀਆਂ ਛੋਟੀਆਂ ਰੀਡਿੰਗਸ ਔਰ ਛੋਟੇ ਛੋਟੇ ਸਕ੍ਰਿਪਟ ਤੁਹਾਨੂੰ ਹੁਣ ਤੋਂ ਬਣਾਉਣੇ ਆਉਣੇ ਚਾਹੀਦੇ ਨੇ। ਅਤੇ ਲਓ ਜੀ ਪਿਆਰੇ ਬੱਚੇ, ਘੁੰਡੀ ਅਸੀਂ ਤੁਹਾਨੂੰ ਦੱਸ ਦਿੱਤੀ ਹੈ ਬੋਲਣ ਦੀ ਪਬਲਿਕ ਪਰਫਾਰਮੈਂਸ ਦੀ, ਔਰ ਹੁਣ ਅਗਲੀ ਘੁੰਡੀ ਖੋਲ੍ਹਣ ਆ ਰਿਹਾ ਹੈ ਇੱਕ ਖੂਬਸੂਰਤ ਜਿਹਾ ਬਾਲ ਕਲਾਕਾਰ। ਅਤੇ ਲਓ ਜੀ ਸੁਣਦੇ ਹਾਂ।
3: ਮੇਰਾ ਨਾਮ ਪਲਵਿੰਦਰ ਕੌਰ ਹੈ, ਮੈਂ 4ਥੀ ਜਮਾਤ ਦੀ ਵਿਦਿਆਰਥਣ ਹਾਂ। ਅੱਜ ਮੈਂ ਤੁਹਾਨੂੰ ਸ਼ਹੀਦ ਭਗਤ ਸਿੰਘ ਬਾਰੇ ਕਵਿਤਾ ਸੁਣਾਵਾਂਗੀ। ਆਜ਼ਾਦੀ ਦਾ ਇੱਕ ਦੀਵਾਨਾ ਨਾ ਭਗਤ ਸਿੰਘ ਲਿਖਦਾ ਸੀ, ਪਿੰਡ ਦੇ ਹੋਰਾਂ ਬਾਲਾਂ ਵਾਂਗੂ ਦੇਖਣ ਨੂੰ ਆਮ ਹੀ ਦਿਖਦਾ ਸੀ। ਸਾਰੇ ਬੱਚੇ ਚੌੜ ਖਿਡੌਣੇ, ਉਸਨੂੰ ਆਜ਼ਾਦੀ ਪਿਆਰੀ ਸੀ। ਭਗਤ ਸਿੰਘ ਦੇ ਦਿਲ ਵਿੱਚ ਇਨਕਲਾਬ ਦੀ ਦੱਬੀ ਹੋਈ ਚਿੰਗਾਰੀ ਸੀ। ਉਸਦੀਆਂ ਅੱਖਾਂ ਦੇ ਸਾਹਮਣੇ ਸਾਕਾ ਜਲਿਆਂ ਵਾਲਾ ਬਾਗ ਹੋਇਆ। ਜਨਰਲ ਡਾਇਰ ਦੇ ਹੁਕਮਾਂ ਤੇ ਪੰਜਾਬ ਦਾ ਖੂਨੀ ਸਾਰ ਹੋਇਆ। ਉਹੀ ਦੱਬੀ ਹੋਈ ਚਿੰਗਾਰੀ ਨੇ ਫਿਰ ਜਨਮ ਦਿੱਤਾ ਇੱਕ ਜਵਾਨਾਂ ਨੂੰ। ਕ੍ਰਾਂਤੀਕਾਰੀ ਬਣ ਗਿਆ ਭਗਤ ਸਿੰਘ, ਤਿਆਗ ਕੇ ਪਿਆਰ ਦੀ ਮਾਲਾ ਨੂੰ। ਸਾਂਡਰਸ ਨੂੰ ਮਾਰ ਮੁਕਾਇਆ, ਬਲੀਦਾਨ ਦੀ ਕਸਮ ਜੋ ਖਾਧੀ ਸੀ। ਸਾਂਡਰਸ ਨੂੰ ਮਾਰ ਮੁਕਾਇਆ, ਬਲੀਦਾਨ ਦੀ ਕਸਮ ਜੋ ਖਾਧੀ ਸੀ। ਕੀਤੇ ਧਮਾਕੇ ਸੰਸਦ ਦੇ ਵਿੱਚ, ਬੋਲਿਆਂ ਨੂੰ ਗੂੰਜ ਸੁਣਾਉਣੀ ਸੀ। ਫਿਰ ਭੇਜਦਾ ਜੇਲ ਭਗਤ ਸਿੰਘ ਨੂੰ, ਫਿਰ ਭੇਜਦਾ ਜੇਲ।

0: ਸਿੰਘ ਨੂੰ ਪੁੱਠੇ ਗੋਲਿਆਂ ਦੀ ਚਾਲ ਹੋ ਗਈ ਜਦ ਪਹਿਲੀ ਵਾਰ ਜੇਲ੍ਹ ਵਿੱਚ 116 ਦਿਨਾਂ ਦੀ ਭੁੱਖ ਹੜਤਾਲ ਹੋ ਗਈ। ਭਗਤ ਸਿੰਘ ਅੜ ਕੇ ਖੜਾ ਰਿਹਾ। ਉਸਨੇ ਸੁਪਨੇ ਆਜ਼ਾਦੀ ਦੇ ਵੇਖੇ ਸੀ। ਭਗਤ ਸਿੰਘ ਦੀਆਂ ਮੁੱਛਾਂ ਦੇ ਤਾਗੇ ਗੋਰਿਆਂ ਨੇ ਗੋਡੇ ਟੇਕੇ ਸੀ। ਗੋਰੇ ਗਲਤ ਸਾਬਿਤ ਹੁੰਦੇ ਸੀ ਤਾਂ ਮੌਤ ਦਾ ਪੰਜਾ ਕੱਸਦੇ ਸੀ। ਗੋਰੇ ਗਲਤ ਸਾਬਿਤ ਹੁੰਦੇ ਸੀ ਤਾਂ ਮੌਤ ਦਾ ਪੰਜਾ ਕੱਸਦੇ ਸੀ। ਵੇਖ ਕੇ ਜੱਜ ਨੂੰ ਗੁੱਸੇ ਦੇ ਵਿੱਚ ਭਗਤ ਸਿੰਘ ਹੋਰੀ ਹੱਸਦੇ ਸੀ। ਜੋ ਚਾਹਿਆ ਸੀ ਭਗਤ ਸਿੰਘ ਨੇ, ਆਖਰ ਉਹੀ ਅੰਜਾਮ ਹੋਇਆ। ਤਿੰਨਾਂ ਨੂੰ ਹੀ ਫਾਂਸੀ ਦੇ ਦਿਓ ਕੋਰਟ ਵਿੱਚ ਐਲਾਨ ਹੋਇਆ। ਮਿਲ ਕੇ ਮਾਂ ਆਪਣੀ ਨੂੰ ਭਗਤ ਸਿੰਘ ਬੋਲੇ, ਬੇਬੇ ਮੈਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗਾ। ਆਜ਼ਾਦੀ ਦੇ ਹਰ ਦੀਵਾਨੇ ਵਿੱਚ ਮੈਂ ਤੈਨੂੰ ਨਜ਼ਰ ਆਵਾਂਗਾ। 23 ਮਾਰਚ ਦਾ ਦਿਨ ਸੀ ਆਇਆ, 23 ਮਾਰਚ ਦਾ ਦਿਨ ਸੀ ਆਇਆ, ਭੂਮੰਡਲ ਵੀ ਡੋਲ ਉੱਠਿਆ। ਜੇਲ੍ਹ ਦਾ ਹਰ ਇੱਕ ਕੋਨਾ ਉਸ ਦਿਨ ਰੰਗ ਦੇ ਬਸੰਤੀ ਬੋਲ ਉੱਠਿਆ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਧੰਨਵਾਦ।
1: ਪਿਆਰੇ ਬੱਚੇ, ਬੜੀਆਂ ਖੂਬਸੂਰਤ ਗੱਲਾਂ ਕਰਦੇ ਪਏ ਨੇ ਸਰਦਾਰ ਭਗਤ ਸਿੰਘ ਦੇ ਬਾਰੇ ਔਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਾਰੇ। ਔਰ ਪਿਆਰੇ ਬੱਚਿਓ, ਤੁਸੀਂ ਇਹ ਜਾਣ ਹੀ ਗਏ ਹੋ ਕਿ ਇਹ ਆਜ਼ਾਦੀ ਸਾਨੂੰ ਕਿੰਨੀ ਮੁਸ਼ਕਲ ਮਿਲੀ ਹੈ ਔਰ ਆਜ਼ਾਦੀ ਸਾਨੂੰ ਮਿਲ ਗਈ ਹੈ ਔਰ ਹੁਣ ਸਾਨੂੰ ਕਿੰਨਾ ਚੀਜ਼ਾਂ ਤੋਂ ਆਜ਼ਾਦੀ ਲੈਣ ਦੀ ਲੋੜ ਹੈ ਪਿਆਰੇ ਬੱਚਿਓ। ਔਰ ਪਿਆਰੇ ਬੱਚੇ ਹਰਪ੍ਰੀਤ ਨਾ ਕਹਿੰਦੇ ਹੋਣਗੇ ਕਿ ਹੁਣ ਸਾਨੂੰ ਆਜ਼ਾਦ ਹੋਇਆਂ ਨੂੰ ਕਾਹਦੇ ਤੋਂ ਆਜ਼ਾਦੀ ਲੈਣ ਦੀ ਲੋੜ ਹੈ। ਪਿਆਰੇ ਬੱਚਿਓ, ਅਜੇ ਵੀ ਅਸੀਂ ਬਹੁਤ ਸਾਰੀ ਰੂੜੀਵਾਦੀ ਸੋਚਾਂ ਦੇ ਗੁਲਾਮ ਹੈ ਔਰ ਸਭ ਤੋਂ ਪਹਿਲਾਂ ਤਾਂ ਸਾਨੂੰ ਗੁਲਾਮ ਬਣਾ ਰੱਖਿਆ ਹੈ ਪਿਆਰੇ ਬੱਚਿਓ ਇਸ ਟੈਕਨੋਲੋਜੀ ਦੇ ਛੋਟੇ ਜਿਹੇ ਸ਼ੈਤਾਨ ਨੇ, ਜਿਹਦੇ ਪਿੱਛੇ ਅਸੀਂ ਸਾਰੇ ਵੱਡੇ ਛੋਟੇ ਲੱਗ ਜਾਂਦੇ ਹਾਂ ਔਰ ਆਪਣਾ ਕਿੰਨਾ ਸਮਾਂ ਅਜਾਈ ਗਵਾ ਲੈਂਦੇ ਹਾਂ ਔਰ ਕਈ ਵਾਰੀ ਉਹ ਚੀਜ਼ ਸਾਡੇ ਹਰਪ੍ਰੀਤ ਕੰਮ ਦੀ ਵੀ ਨਹੀਂ ਹੁੰਦੀ ਪਰ ਉਹ ਜਿਹੜਾ ਐਲਗੋਰਿਦਮ ਹੈ ਨਾ ਉਹਦੇ 'ਤੇ ਅਸੀਂ ਉਂਗਲਾਂ ਐਸੀਆਂ ਸਕਰੋਲ ਕਰਦੇ ਹਾਂ ਕਿ ਪਤਾ ਹੀ ਨਹੀਂ ਲੱਗਦਾ 3-4 ਘੰਟੇ ਕਿੱਥੇ ਵੇਸਟ ਕਰ ਲੈਂਦੇ ਹਾਂ। ਸੋ ਪਿਆਰੇ ਬੱਚਿਓ, ਤੁਹਾਡੇ ਇਹ ਪੜ੍ਹਨ ਦੇ ਦਿਨ ਨੇ, ਜ਼ਿੰਦਗੀ ਨੂੰ ਰੌਸ਼ਨ ਕਰਨ ਦੇ ਦਿਨ ਨੇ, ਜ਼ਿੰਦਗੀ ਨੂੰ ਖੂਬਸੂਰਤ ਕਰਨ ਦੇ ਦਿਨ ਨੇ। ਸੋ ਮੋਬਾਈਲ ਫੋਨ ਜ਼ਰੂਰ ਦੇਖੋ, AI ਟੈਕਨੋਲੋਜੀ ਜ਼ਰੂਰ ਸਿੱਖੋ ਪਰ ਇੱਕ ਲਿਮਿਟ ਦੇ ਵਿੱਚ, ਇੱਕ ਸਿਸਟਮ ਦੇ ਵਿੱਚ ਰਹਿ ਕੇ ਸਿੱਖੋਗੇ ਤਾਂ ਤੁਸੀਂ ਕੁਝ ਵਧੀਆ ਅਚੀਵ ਕਰ ਲਓਗੇ, ਨਹੀਂ ਤਾਂ ਤੁਸੀਂ ਇੱਕ ਮੂਕ ਦਰਸ਼ਕ ਬਣ ਕੇ ਰਹਿ ਜਾਓਗੇ।
2: AI ਟੈਕਨੋਲੋਜੀ ਬਹੁਤ ਵਧੀਆ, ਅਸੀਂ ਉਹਨੂੰ ਡਿਨਾਈ ਨਹੀਂ ਕਰਦੇ,
1: ਬਿਲਕੁਲ।
2: ਉਹ ਅੱਜ ਕੱਲ ਕਾਫੀ ਤੁਹਾਡੇ ਕੰਮ ਵੀ ਕਰ ਰਹੀ ਹੈ, ਤੁਹਾਨੂੰ ਕਾਫੀ ਗਾਈਡੈਂਸ, ਹਾਂ, ਹੈਲਪ ਕਰਦੀ ਹੈ, ਗਾਈਡੈਂਸ ਦਿੰਦੀ ਹੈ ਤੁਹਾਨੂੰ, ਬਹੁਤ ਵਧੀਆ ਆਪਾਂ ਕਹਿੰਦੇ ਹਾਂ। ਪਰ ਬੱਚਿਓ, ਹਰ ਚੀਜ਼ ਜਿਹੜੀ ਵਧੀਆ ਹੁੰਦੀ ਹੈ ਉਹਦੇ ਨਾਲ ਬਹੁਤ ਹੋਰ ਚੀਜ਼ਾਂ ਵੀ ਜੁੜੀਆਂ ਹੁੰਦੀਆਂ ਨੇ ਔਰ ਉਹ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਚਿਪਕਾ ਲੈਂਦੀਆਂ ਨੇ ਆਪਣੇ ਕੋਲ। ਸੁਖਦੀਪ ਵੀਰ ਜੀ ਨੇ ਸਾਰੀਆਂ ਗੱਲਾਂ ਕਰ ਦਿੱਤੀਆਂ, ਆਪਾਂ ਹੋਰ ਗੱਲ ਇਸ ਵਿਸ਼ੇ ਤੇ ਨਹੀਂ ਕਰਨੀ, ਸਾਨੂੰ ਪਤਾ ਕਿ ਤੁਹਾਨੂੰ ਸਮਝ ਆ ਗਈ ਹੈ। ਤੁਸੀਂ ਆਪਣਾ ਬੜੇ ਦਿਲ ਦਿਮਾਗ ਨੂੰ ਕੌਨਸ਼ੀਅਸ ਰੱਖ ਕੇ AI ਟੈਕਨੋਲੋਜੀ ਦੀ ਵਰਤੋਂ ਕਰੋਗੇ, ਮੋਬਾਈਲ ਦੀ ਵਰਤੋਂ ਕਰੋਗੇ ਔਰ ਇੱਕ ਜਿਹੜਾ ਛੋਟਾ ਜਿਹਾ 5 ਅੱਖਰੀ ਅਲਫਾਜ਼ ਹੈਗਾ ਨਾ ਸੁਖਦੀਪ ਵੀਰ ਜੀ, ਜਦੋਂ ਆਪਾਂ ਇੰਗਲਿਸ਼ ਚ ਬੋਲਦੇ ਹਾਂ ਉਹਨੂੰ RELS, ਰੀਲਸ, ਹਨਾ, ਇੱਕ ਰੀਲ, ਦੂਜੀ ਰੀਲ, ਜਦੋਂ ਰੀਲ ਘੁੰਮਦੀ ਹੈ ਨਾ ਉਹ ਫਿਰ ਤੁਹਾਨੂੰ ਲੱਗਦਾ ਕਿ ਹਾਏ ਇਹ ਵੀ ਦੇਖ ਲਈਏ, ਇਹ ਵੀ ਦੇਖ ਲਈਏ, ਪਰ ਜਿਹੜੀ ਉਸ ਵੇਲੇ ਦਿਲੋਂ ਜਿਹੜੀ ਉਹ ਹਾਏ ਨਿਕਲਦੀ ਹੈ ਨਾ ਉਸੀ ਹਾਏ ਤੇ ਕਾਬੂ ਪਾਉਣਾ ਤੇ ਅੱਛਾ ਅੱਛਾ ਬੰਦ ਕਰਕੇ ਪੜ੍ਹਾਈ ਵੱਲ ਧਿਆਨ ਦੇ ਦੇਣਾ ਤੇ ਬਾਲ ਜਗੇ ਜ਼ਰੂਰ ਸੁਣਦੇ ਰਹਿਣਾ। ਤੇ ਹੁਣ ਸੁਣਦੇ ਹਾਂ ਅਗਲੇ ਬੱਚੇ ਦੀ ਪਰਫਾਰਮੈਂਸ, ਸਿਲਸਿਲਾ ਨੰਨੀ ਕਲਮ ਚੱਲ ਰਿਹਾ।
3: ਸਤਿ ਸ਼੍ਰੀ ਅਕਾਲ, ਮੈਂ ਰਹਿਮਤਪ੍ਰੀਤ ਕੌਰ ਅਹਿੰਸਾ ਦਿਵਸ ਤੇ ਆਪਣੇ ਵਿਚਾਰ ਸਾਂਝੇ ਕਰਦੀ ਹਾਂ। ਅੰਤਰਰਾਸ਼ਟਰੀ ਅਹਿੰਸਾ ਦਿਵਸ 2 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਮਹਾਤਮਾ ਗਾਂਧੀ ਜੋ ਭਾਰਤੀ ਸੁਤੰਤਰਤਾ ਅੰਦੋਲਨ ਦੇ ਆਗੂ ਅਤੇ ਅਹਿੰਸਾ ਦੇ ਫਲਸਫੇ ਅਤੇ ਰਣਨੀਤੀ ਦੇ ਮੋਢੀ ਸਨ। ਇਹ ਦਿਨ ਜਨਤਕ ਜਾਗਰੂਕਤਾ ਅਤੇ ਸਿੱਖਿਆ ਦੁਆਰਾ ਅਹਿੰਸਾ ਦੇ ਸੰਦੇਸ਼ ਨੂੰ ਫੈਲਾਉਣ ਲਈ ਮਨਾਇਆ ਜਾਂਦਾ ਹੈ। ਇਹ ਦਿਨ ਪ੍ਰਤੀਕ ਹੈ ਸਹਿਣਸ਼ੀਲਤਾ, ਸਮਝਦਾਰੀ ਅਤੇ ਅਹਿੰਸਾ ਦੁਆਰਾ ਸੱਭਿਆਚਾਰ ਦੇ ਨਿਰਮਾਣ ਦਾ। ਇਸ ਦਿਨ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰੇ ਆਪਣੇ ਦੇਸ਼ ਅਤੇ ਕਾਨੂੰਨ ਲਈ ਸਹਿਣਸ਼ੀਲਤਾ, ਸਹਿਜਤਾ ਅਤੇ ਅਮਨ ਸ਼ਾਂਤੀ ਦਾ ਸੰਦੇਸ਼ ਦਿੰਦੇ ਹਾਂ। ਧੰਨਵਾਦ।
1: ਲਓ ਜੀ, ਪਿਆਰੇ ਬੱਚਿਆਂ ਦਾ ਮਨਪਸੰਦ ਪ੍ਰੋਗਰਾਮ ਚੱਲਦਾ ਪਿਆ ਬਾਲ ਜਗਤ ਔਰ ਬਾਲ ਜਗਤ ਦੇ ਵਿੱਚ ਜਿੱਥੇ ਬਾਲ ਕਲਾਕਾਰ ਖੂਬ ਸਾਰਾ ਕਮਾਲ ਕਰਦੇ ਨੇ ਉਹ ਇਹ ਵੀ ਉਮੀਦ ਕਰਦੇ ਹੁੰਦੇ ਨੇ ਕਿ ਸੁਖਦੀਪ ਜਾਂ ਹਰਪ੍ਰੀਤ ਜਾਂ ਗੁਰਪ੍ਰੀਤ

0: ਵਿੱਚੋਂ ਉਹਨਾਂ ਨੂੰ ਕੋਈ ਨਾ ਕੋਈ ਕਹਾਣੀ ਸੁਣਾਵੇ। ਤੇ ਲਓ ਜੀ ਪਿਆਰੇ ਬੱਚਿਓ, ਕਹਾਣੀ ਸੁਣਨਾ ਔਰ ਸੁਣਾਉਣਾ ਦੋਨੋਂ ਹੀ ਬੜੀਆਂ ਖੂਬਸੂਰਤ ਕਲਾਵਾਂ ਨੇ, ਕਿਉਂਕਿ ਦੋਵਾਂ ਦੇ ਵਿੱਚ ਹੀ ਬਹੁਤ ਚੀਜ਼ਾਂ ਅਸੀਂ ਸਿੱਖਦੇ ਹਾਂ। ਸੋ ਅੱਜ ਆਪਾਂ ਨਾ ਹਰਪ੍ਰੀਤ ਦੀਦੀ ਨੂੰ ਕਹਿੰਦੇ ਹਾਂ ਪਿਆਰੇ ਬੱਚਿਓ ਤੁਹਾਡੇ, ਕਿ ਤੁਹਾਨੂੰ ਕੋਈ ਖੂਬਸੂਰਤ ਜਿਹੀ ਸਿੱਖਿਆਦਾਇਕ ਕਹਾਣੀ ਸੁਣਾਉਣ। ਤੇ ਲਓ ਜੀ ਪਿਆਰੇ ਬੱਚਿਓ, ਚੱਲਦੇ ਹਾਂ ਫਿਰ ਹਰਪ੍ਰੀਤ ਕੋਲੋਂ ਕਹਾਣੀ ਸੁਣਨ ਦੇ ਲਈ।
1: ਅਸਮਾਨ ਤੇ ਕਾਲੇ ਬੱਦਲ ਘੋਰਮ ਘੋਰ ਲੰਘ ਰਹੇ ਸੀ। ਬਰਸਾਤ ਦਾ ਮੌਸਮ ਸੀ। ਨਹਿਰ ਦੀ ਪਟੜੀ ਤੇ ਇੱਕ ਬਾਂਦਰ ਤੁਰਿਆ ਜਾਂਦਾ ਰੁਕ ਗਿਆ। ਨਹਿਰ ਦੇ ਕਿਨਾਰੇ ਇੱਕ ਬੇੜੀ ਤੇ ਬਿਜੜਾ ਆਲਣਾ ਬਣਾਉਣ ਦੇ ਆਰੇ ਲੱਗਿਆ ਹੋਇਆ ਸੀ ਤੇ ਬਾਂਦਰ ਉਸ ਨੂੰ ਟਿਕ ਟਿਕੀ ਲਗਾ ਕੇ ਵੇਖਣ ਲੱਗਿਆ। ਬਿਜੜਾ ਬਾਂਦਰ ਨੂੰ ਵੇਖ ਕੇ ਡਰ ਗਿਆ ਕਿ ਇਸ ਨੇ ਤਾਂ ਪਲ ਭਰ ਵਿੱਚ ਮੇਰਾ ਬਣਾਇਆ ਆਲਣਾ ਤੀਲਾ ਤੀਲਾ ਕਰ ਦੇਣਾ। ਤੇ ਉਸ ਨੇ ਕਿਹਾ, ਬਾਂਦਰ ਭਰਾ, ਇਸ ਵਾਰ ਮੇਰਾ ਆਲਣਾ ਨਾ ਤੋੜਨਾ, ਮਿੰਨਤ ਵਾਲੀ ਗੱਲ ਹੈ। ਬਾਂਦਰ ਬੋਲਿਆ, ਨਹੀਂ ਨਹੀਂ ਭਰਾਵਾ, ਮੈਂ ਤੇਰਾ ਆਲਣਾ ਕਿਉਂ ਤੋੜਾਂ, ਹੁਣ ਮੈਂ ਪਹਿਲਾਂ ਵਾਲਾ ਥੋੜਾ। ਬਿਜੜੀ ਨੇ ਕਿਹਾ, ਬਾਂਦਰ ਭਰਾ, ਹੁਣ ਤੂੰ ਵੀ ਆਪਣੀ ਕੋਈ ਸਿਰ ਲੁਕਣ ਜੋਗੀ ਛੁਪਣ ਗਾਹ ਬਣਾ ਲੈ, ਜਿਸ ਨਾਲ ਬਰਸਾਤਾਂ ਤੋਂ ਬਚਿਆ ਜਾਏ ਤੇ ਕਿਸੇ ਦੀ ਮੁਹਤਾਜ ਨਾ ਹੋਣਾ ਪਵੇ। ਆਪਣੇ ਬਣੇ ਆਲਣੇ ਦਾ ਆਨੰਦ ਵੱਖਰਾ ਹੁੰਦਾ ਹੈ ਭਰਾ। ਬਾਂਦਰ ਨੂੰ ਵੀ ਬਿਜੜੇ ਦੀ ਗੱਲ ਚੰਗੀ ਲੱਗੀ। ਉਹ ਉਸ ਨੂੰ ਆਪਣਾ ਹਮਾਇਤੀ ਲੱਗਿਆ। ਬਾਂਦਰ ਬੋਲਿਆ, ਸੋਚ ਤਾਂ ਮੈਂ ਵੀ ਇਹੀ ਰਿਹਾ, ਪਰ ਅਖੌਤੀ ਵਿਕਾਸ ਨੇ ਭਾਰੇ ਬੋੜ ਪਿੱਪਲ ਜੜੋਂ ਉਖਾੜ ਦਿੱਤੇ। ਅੱਗੇ ਬੋੜਾਂ ਦੇ ਪੱਤਿਆਂ ਥੱਲੇ ਅਤੇ ਜੜਾਂ ਵਿੱਚ ਬੈਠ ਬਰਸਾਤ ਦੇ ਦਿਨ ਕੱਟ ਲੈਂਦੇ ਸੀ। ਬਿਜੜਾ ਬੋਲਿਆ, ਭਰਾਵਾ, ਅੱਗੇ ਅਸੀਂ ਵੀ ਸਲਵਾਰ ਦੇ ਕਾਨਿਆਂ ਨਾਲ ਆਪਣਾ ਆਲਣਾ ਬੁਣ ਲੈਂਦੇ ਤੇ ਦੂਰ ਵੀ ਨਹੀਂ ਜਾਣਾ ਪੈਂਦਾ ਸੀ। ਹੁਣ ਸਲਵਾਰ ਦੇ ਬੂਝੇ ਸਭ ਖਤਮ ਕਰ ਦਿੱਤੇ। ਆਲਣੇ ਬੜੇ ਸੰਘਰਸ਼ ਨਾਲ ਬਣਦੇ ਨੇ। ਖੁਦਗਰਜ਼ ਮਨੁੱਖ ਨੇ ਆਪਣੀ ਲਾਲਚੀ ਬਿਰਤੀ ਵਧਾ ਲਈ ਹੈ। ਅੱਗੇ ਅੰਬ, ਅਮਰੂਦ, ਜਾਮਣ ਇਹਨਾਂ ਦੇ ਰੁੱਖ ਆਮ ਹੁੰਦੇ ਸੀ, ਪੇਟ ਸੌਖਾ ਭਰ ਜਾਂਦਾ ਸੀ। ਨਹਿਰਾਂ ਤੇ ਵੀ ਮਨੁੱਖ ਨੇ ਗੰਦ ਪਾ ਰੱਖਿਆ। ਕੋਈ ਭਲਾ ਪੁਰਸ਼ ਖਾਣ ਲਈ ਕੁਝ ਨਾ ਕੁਝ ਦੇ ਜਾਂਦਾ, ਬਾਂਦਰ ਨੇ ਹੌਕਾ ਲੈਂਦਿਆਂ ਕਿਹਾ। ਮਨੁੱਖਤਾ ਨੇ ਕਈ ਤਰ੍ਹਾਂ ਦੇ ਮੇਰੇ ਉੱਪਰ ਦੋਸ਼ ਵੀ ਲਾਏ ਨੇ ਕਿ ਇਹ ਰਸਤੇ 'ਚ ਆਰਾਮ ਕਰਦੇ ਕਿਸੇ ਗਰੀਬ ਦੀਆਂ ਟੋਪੀਆਂ ਚੁੱਕ ਦਰਖਤ ਤੇ ਚੜ ਗਏ। ਕੋਈ ਕਹਿੰਦਾ, ਬਾਂਦਰ ਵਾਂਗ ਟਪੂਸੀਆਂ ਮਾਰਦਾ, ਤੇ ਕੋਈ ਬਾਂਦਰ ਵਰਗਾ ਬੂਥਾ ਦੱਸਦਾ। ਬਿਜੜੇ ਨੂੰ ਉਸ ਦੀ ਗੱਲ ਤੇ ਹਾਸਾ ਆਇਆ, ਪਰ ਬਾਂਦਰ ਤਾਂ ਆਪਣਾ ਮੁੱਦਤਾ ਦਾ ਅੱਜ ਦਾ ਦੁੱਖ ਫੋਲ ਰਿਹਾ ਸੀ। ਅਸੀਂ ਸਰਕਾਰੀ ਦਰਬਾਰੇ ਧਰਨੇ ਵੀ ਦਿੱਤੇ ਕਿ ਮਨੁੱਖ ਸਾਡੀ ਪ੍ਰਜਾਤੀ ਦਾ ਕਿਵੇਂ ਹੋ ਸਕਦਾ, ਉਹ ਤਾਂ ਆਪਣੇ ਨਿੱਜੀ ਮੰਤਵ ਲਈ ਅਖੌਤੀ ਵਿਕਾਸ ਦਾ ਰਾਗ ਅਲਾਪ ਰੁੱਖਾਂ ਦੀ ਬਲੀ ਦੇ ਰਿਹਾ ਤੇ ਉਹ ਆਪਣੇ ਨਾਲ ਵੀ ਵਿਸ਼ਵਾਸਘਾਤ ਕਰ ਰਿਹਾ। ਅਸੀਂ ਉਸਦੇ ਪੂਰਵਜ ਨਹੀਂ ਹੋ ਸਕਦੇ। ਬਿਜੜਾ ਬੋਲਿਆ, ਮਨੁੱਖ ਨੇ ਤਾਂ ਕੀਟਨਾਸ਼ਕਾਂ ਦਾ ਛਿੜਕਾਅ ਕਰ ਆਪਣੇ ਮਿੱਤਰ ਕੀੜੇ ਵੀ ਖਤਮ ਕਰ ਦਿੱਤੇ ਨੇ, ਜਿਸ ਕਰਕੇ ਸਾਡੇ ਕਈ ਪੰਛੀ ਭਰਾਵਾਂ ਦਾ ਪੇਟ ਵੀ ਮੁਸ਼ਕਲ ਨਾਲ ਭਰਦਾ। ਬਾਂਦਰ ਅਤੇ ਬਿਜੜਾ ਇੰਜ ਕਾਫੀ ਸਮਾਂ ਗੱਲਾਂ ਕਰਦੇ ਰਹੇ। ਬਾਂਦਰ ਅਤੇ ਬਿਜੜੇ ਦੀ ਵਾਰਤਾਲਾਪ ਲੰਮੀ ਹੁੰਦੀ, ਇੰਨੇ ਵਿੱਚ ਤੇਜ਼ ਗਰਜ ਚਮਕ ਨਾਲ ਮੋਟੀ ਕਣੀ ਦਾ ਮੀਂਹ ਸ਼ੁਰੂ ਹੋ ਗਿਆ। ਬਿਜੜਾ ਆਪਣੇ ਆਲਣੇ 'ਚ ਵੜਨ ਲੱਗਿਆ ਤੇ ਬਾਂਦਰ ਲਾਗੇ ਕਿਸੇ ਦੀ ਮੱਕੀ ਦੀ ਰਾਖੀ ਲਈ ਬਣਾਈ ਝੋਂਪੜੀ ਦੇ ਥੱਲੇ ਬੈਠ ਗਿਆ। ਮੀਂਹ ਜ਼ੋਰ ਨਾਲ ਪੈਣ ਲੱਗ ਪਿਆ ਸੀ।
0: ਲਓ ਜੀ ਪਿਆਰੇ ਬੱਚਿਓ, ਇਹ ਕਹਾਣੀਆਂ ਸਾਨੂੰ ਬਹੁਤ ਕੁਝ ਸੁਨੇਹੇ ਦੇ ਜਾਂਦੀਆਂ ਨੇ ਕਿ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੇ ਵਾਤਾਵਰਣ ਪ੍ਰਤੀ ਵੀ ਬਹੁਤ ਅਹਿਮ ਹੈ। ਤੁਸੀਂ ਦੇਖਦੇ ਹੀ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਮੀਂਹ ਦੀ ਕਮੀ ਰਹੀ ਹੈ, ਔਰ ਇਹ ਕਮੀ ਕਿਉਂ ਹੋਈ, ਇਹ ਗਰਮ ਮੌਸਮ ਕਰਕੇ ਇਹ ਕਮੀ ਹੋਣੀ ਸ਼ੁਰੂ ਹੋ ਗਈ ਹੈ, ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀ ਕਮੀ ਰਹੀ। ਔਰ ਪਿਆਰੇ ਬੱਚਿਓ, ਇਹ ਅਲਾਰਮਿੰਗ ਸਿਚੁਏਸ਼ਨ ਹੈ ਸਾਡੇ ਇਨਸਾਨਾਂ ਵਾਸਤੇ ਕਿ ਅਸੀਂ ਆਪਣੇ ਵਾਤਾਵਰਣ ਨੂੰ ਦਿਨ ਪ੍ਰਤੀ ਦਿਨ ਦੂਸ਼ਿਤ ਕਰਦੇ ਜਾ ਰਹੇ ਹਾਂ ਆਪਣੇ ਸੌੜੇ ਸਵਾਰਥਾਂ ਕਰਕੇ। ਸੋ ਪਿਆਰੇ ਬੱਚਿਓ, ਸਾਨੂੰ ਸਭ ਨੂੰ ਇਹ ਚਾਹੀਦਾ ਹੈ ਕਿ ਇਸ ਵਾਤਾਵਰਣ ਨੂੰ ਬਚਾਉਣ ਦੇ ਲਈ ਅਸੀਂ ਸਭ ਕੰਮ ਕਰੀਏ। ਪੋਲਿਊਸ਼ਨ ਨੂੰ ਘਟਾਉਣ ਦੇ ਵਿੱਚ ਅਸੀਂ ਸਭ ਮਿਲ ਜੁਲ ਕੇ ਹਿੱਸਾ ਪਾਈਏ। ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰੀਏ, ਜਿੱਥੇ ਪੈਦਲ ਜਾ ਸਕਦੇ ਹਾਂ ਪੈਦਲ ਜਾਈਏ, ਜਿੱਥੇ ਸਾਈਕਲ ਚਲਾ ਸਕਦੇ ਹਾਂ ਜ਼ਰੂਰ ਚਲਾਈਏ, ਔਰ ਕੋਸ਼ਿਸ਼ ਕਰੀਏ ਕਿ ਜੇ ਅਸੀਂ ਇਕੱਲੇ ਕਿਤੇ ਟਰੈਵਲ ਕਰਦੇ ਪਏ ਹਾਂ ਤੇ ਫੋਰ ਵੀਲਰ ਜਾਂ ਵੱਡੇ ਵੀਲਰਾਂ ਦਾ ਇਸਤੇਮਾਲ ਨਾ ਕਰੀਏ, ਸਗੋਂ ਉਹਨੂੰ ਕਿਸੇ ਦੇ ਨਾਲ ਕਲੱਬ ਕਰਕੇ ਜਾਈਏ ਤਾਂ ਜੋ ਸਾਡਾ ਵਾਤਾਵਰਣ ਦੇਰ ਤੱਕ ਸੁਰੱਖਿਅਤ ਰਹਿ ਸਕੇ।
1: ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜੇ ਪਸ਼ੂ ਪਕਸ਼ੀ ਹੈਗੇ ਨੇ, ਜਿਹੜੇ ਜਾਨਵਰ

0: ਨੇ ਉਹ ਵੀ ਫੀਲ ਕਰੀਏ ਕਿ ਉਹ ਵੀ ਇੱਕ ਜ਼ਿੰਦਗੀ ਰੱਖਦੇ ਨੇ, ਉਹਨਾਂ ਦੇ ਅੰਦਰ ਵੀ ਦਿਲ ਵਸਦਾ ਆ, ਉਹਨਾਂ ਬਾਰੇ ਵੀ ਅਸੀਂ ਸੋਚੀਏ, ਵਿਚਾਰ ਵਿਮਰਸ਼ ਕਰੀਏ ਕਿ ਜੇਕਰ ਅਸੀਂ ਆਪਣੀ ਡਿਵੈਲਪਮੈਂਟ ਦੇ ਨਾਂ ਤੋਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਵਧੀ ਜਾਵਾਂਗੇ, ਠੀਕ ਹੈ, ਵਧੋ, ਬਹੁਤ ਅੱਛਾ ਵਧੋ, ਪਰ ਕੁਛ ਪਲੈਨਿੰਗ ਇਸ ਤਰੀਕੇ ਨਾਲ ਕਰੋ ਕਿ ਜੋ ਪਸ਼ੂ ਪਕਸ਼ੀ ਨੇ, ਜੋ ਜਾਨਵਰ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਔਖ ਨਾ ਹੋਵੇ। ਤੇ ਸੁਖਦੀਪ ਵੀਰ ਜੀ, ਕਹਾਣੀ ਤਾਂ ਆਪਾਂ ਸੁਣ ਵੀ ਲਈ ਤੇ ਸੁਣਾ ਵੀ ਦਿੱਤੀ, ਹੈ ਨਾ ਜੀ? ਨਹੀਂ, ਮੈਂ ਕਹਾਂਗੀ ਕਹਾਣੀ ਆਪਾਂ ਸੁਣਾ ਦਿੱਤੀ ਤੇ ਸੁਣ ਲਈ। ਤੇ ਸੁਖਦੀਪ ਵੀਰ ਜੀ, ਹੁਣ ਵੇਲਾ ਆ ਗਿਆ ਕਿ ਕੰਪਿਊਟਰ ਵੀਰ ਜੀ ਨੂੰ ਵੀ ਮੌਕਾ ਦੇਣਾ ਚਾਹੀਦਾ।
1: ਬਿਲਕੁਲ,
0: ਕੰਪਿਊਟਰ ਦੇ ਪਿਟਾਰੇ 'ਚ ਢੇਰ ਸਾਰੇ ਏਦਾਂ ਦੇ ਗੀਤ ਛੁਪੇ ਹੋਏ ਨੇ ਜਿਹੜੇ ਸਾਨੂੰ ਟੱਚ ਕਰਦੇ ਨੇ, ਕਦੀ ਕਦੀ ਮੋਟੀਵੇਟ ਕਰਦੇ ਨੇ, ਕਦੀ ਕਦੀ ਸਾਨੂੰ ਇੱਕ ਅਲੱਗ ਹੀ ਵਾਤਾਵਰਨ ਦੇ ਵਿੱਚ ਲੈ ਜਾਂਦੇ ਨੇ। ਤੇ ਇਸ ਵਾਰ ਦੇਖਦੇ ਹਾਂ ਕਿ ਕੰਪਿਊਟਰ ਵੀਰ ਜੀ ਆਪਣੇ ਪਿਟਾਰੇ 'ਚੋਂ ਕਿਹੜਾ ਗੀਤ ਸਾਡੇ ਨਾਲ ਸਾਂਝਾ ਕਰਨ ਲੱਗੇ ਨੇ।

ਪਿਆਰੇ ਬੱਚਿਆਂ ਦਾ ਮਨਪਸੰਦ ਪ੍ਰੋਗਰਾਮ ਚੱਲਦਾ ਪਿਆ ਜੀ ਬਾਲ ਜਗਤ, ਔਰ ਬਾਲ ਜਗਤ ਦੇ ਵਿੱਚ ਬਾਲ ਕਲਾਕਾਰਾਂ ਦੀਆਂ ਹਾਜ਼ਰੀਆਂ ਲੱਗ ਚੁੱਕੀਆਂ ਨੇ। ਗੀਤ ਸੰਗੀਤ ਦਾ ਸਿਲਸਿਲਾ, ਮਨੋਰੰਜਨ ਅਤੇ ਜਾਣਕਾਰੀ ਅਸੀਂ ਥੋੜ੍ਹੀ ਬਹੁਤ ਦੇ ਚੁੱਕੇ ਹਾਂ, ਔਰ ਹੁਣ ਵੇਲਾ ਹੈ ਜੀ ਨੌਲੇਜ ਟਾਈਮ ਦਾ। ਔਰ ਪਿਆਰੇ ਬੱਚੇ, ਉਹ ਨੌਲੇਜ ਟਾਈਮ ਦੇ ਵਿੱਚ ਉਹਨਾਂ ਦਿਨਾਂ ਦੀ ਸਾਂਝ ਤੁਹਾਡੇ ਨਾਲ ਪਵਾਉਂਦੇ ਹਾਂ ਜਿਹੜੇ ਇਸ ਹਫ਼ਤੇ ਦੇ ਵਿੱਚ ਆਉਂਦੇ ਨੇ, ਇਸ ਮਹੀਨੇ ਦੇ ਵਿੱਚ ਆਉਂਦੇ ਨੇ।

0: रिवर्स, नो वाटर,
1: बिल्कुल
0: नो लाइफ, ये बहुत वधिया उलीकिया गया या ऐ थीम ऐ मंतव, ते उम्मीद करदे आ कि तुसी वाकई गंदला नहीं करोगे साडे पानी नू, तुहाडे अपने पानी नू। ते अज सुखदीप वीर जी 27 सितंबर दा दिन एक होर बड़ा इंपोर्टेंट
1: दिन है
0: और मतलब जिन्हू कहंदे आ ना कि आपां पिछे 23 सितंबर नू साइन लैंग्वेज डे मनाया सीगा और अज हैगा विश्व जड़ा लेवल ते डेफ डे मनाया जा रहा है और 21 सितंबर तो लैके 27 सितंबर तक है पूरा अंतरराष्ट्रीय जड़ा हफ्ता है मनाया गया बोले लोकां दे लई, जो लोग सुन नहीं सकते,
1: बिल्कुल,
0: ते उन्हां नूं ए सारा समर्पित है गया दिन। और इस साल दा थीम है कि बोले लोकां दा जड़ा मनुखी अधिकार रह गया है ओदा ऐलान करना।
1: बिल्कुल,
0: आपां ए नहीं कह सकदे कि इस बंदे नूं नहीं सुनदा ते कोई गल नहीं, ओदा भी हक है, ਉਹ ਵੀ ਜ਼ਿੰਦਗੀ ਲੈ ਕੇ ਆਇਆ, ਸ੍ਰਿਸ਼ਟੀ ਤੇ ਆਇਆ ਆ, ਉਹਦੇ ਵੀ ਰਾਈਟਸ ਨੇ, ਉਹਦੀਆਂ ਵੀ ਵੈਲਿਊਜ਼ ਨੇ ਔਰ ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਮਾਣ ਦਈਏ, ਸਨਮਾਨ ਦਈਏ।
1: ਸੋ ਪਿਆਰੇ ਬੱਚਿਓ, ਦੁਨੀਆ ਤੇ ਬਹੁਤ ਸਾਰੇ ਐਸੇ ਮਨੁੱਖ ਨੇ ਜਿਹੜੇ ਸੁਣ ਨਹੀਂ ਸਕਦੇ ਜਾਂ ਬੋਲ ਨਹੀਂ ਸਕਦੇ ਜਾਂ ਦੇਖ ਨਹੀਂ ਸਕਦੇ, ਪਰ ਫਿਰ ਵੀ ਉਹ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੱਲਾਂ ਮਾਰਦੇ ਨੇ ਤੁਹਾਡੇ ਵਾਂਗੂ। ਉਹ ਪੜ੍ਹਦੇ ਵੀ ਨੇ, ਲਿਖਦੇ ਵੀ ਨੇ ਔਰ ਕੰਪੀਟੀਟਿਵ ਐਗਜ਼ਾਮ ਦੇ ਕੇ ਚੰਗੇ ਉੱਚ ਅਹੁਦਿਆਂ 'ਤੇ ਵੀ ਪਹੁੰਚ ਜਾਂਦੇ ਨੇ। ਔਰ ਹਰਪ੍ਰੀਤ, ਕਈ ਵਾਰੀ ਸਾਡੇ ਜਿਹੜੇ ਬੱਚੇ ਨੇ ਨਾ, ਉਹ ਆਪਣੀ ਨਾ ਸਮਝੀ ਕਰਕੇ ਜਦੋਂ ਉਹਨਾਂ ਬੱਚਿਆਂ ਨੂੰ ਹੱਥਾਂ ਦੇ ਨਾਲ ਇਸ਼ਾਰੇ ਕਰਦੇ ਦੇਖਦੇ ਨੇ ਤੇ ਉਹ ਕਈ ਵਾਰੀ ਤੇ ਮਜ਼ਾਕ ਉਡਾਉਂਦੇ ਨੇ, ਪਰ ਕਈ ਬੜੇ ਹੋਣਹਾਰ ਬੱਚੇ ਹੁੰਦੇ ਨੇ, ਉਹ ਉਹਨਾਂ ਨਾਲ ਦੋਸਤੀ ਕਰਦੇ ਨੇ, ਉਹਨਾਂ ਕੋਲੋਂ ਸਾਈਨ ਲੈਂਗੁਏਜ ਸਿੱਖਦੇ ਨੇ, ਉਹਨਾਂ ਦੇ ਨਾਲ ਇੱਕ ਦੋਸਤੀ ਵਾਲਾ ਹੱਥ ਵਧਾਉਂਦੇ ਨੇ। ਔਰ ਉਹ ਹੱਥ ਜਿਹੜਾ ਦੋਸਤੀ ਦਾ ਨਾ, ਉਹ ਪਿਆਰੇ ਬੱਚਿਓ, ਇਹਨਾਂ ਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ। ਸੋ ਜਦੋਂ ਵੀ ਤੁਹਾਨੂੰ ਕੋਈ ਆਪਣੇ ਆਲੇ ਦੁਆਲੇ ਇਹੋ ਜਿਹਾ ਇਨਸਾਨ ਮਿਲੇ, ਉਹਦੀ ਜਿੰਨੀ ਮਦਦ ਹੋ ਸਕਦੀ ਹੈ ਕਰੋ, ਕਿਉਂਕਿ ਇਹ ਇੱਕ ਯੂਨੀਕ ਐਕਸਪੀਰੀਅੰਸ ਹੈ ਤੁਹਾਡੇ ਵਾਸਤੇ, ਉਹਦੇ ਕੋਲੋਂ ਬਹੁਤ ਕੁਝ ਸਿੱਖਣ ਦਾ ਔਰ ਬਹੁਤ ਕੁਝ ਉਹਦੇ ਕੋਲੋਂ ਸਮਝਣ ਵਾ।
0: ਰੱਬ ਅਗਰ ਕਿਸੇ ਨੂੰ ਕੋਈ ਅੰਗ ਨਹੀਂ ਦਿੰਦਾ ਨਾ, ਤੇ ਰੱਬ ਪੂਰਾ ਬੈਲੈਂਸ ਕਰ ਦਿੰਦਾ
1: ਜੀ।
0: ਇਹ ਗੱਲ ਤੇ ਮੰਨਣੀ ਪਏਗੀ ਕਿ ਜਿੰਨਾ ਲੋਕਾਂ ਦੇ ਨੂੰ ਰੱਬ ਨੇਤਰ ਨਹੀਂ ਦਿੰਦਾ, ਉਹਨਾਂ ਨੂੰ ਅੱਖਾਂ ਦਾ ਕੋਈ ਇਸ਼ੂ ਹੁੰਦਾ ਆ, ਕੁਦਰਤੀ, ਮੈਂ ਕਾਫੀ ਵਾਰ ਨੋਟ ਕੀਤਾ ਉਹਨਾਂ ਲੋਕਾਂ ਦੀ ਆਵਾਜ਼ ਬੜੀ ਅੱਛੀ ਹੁੰਦੀ। ਸੁਖਦੀਪ ਵੀਰ ਜੀ, ਤੋ ਚਲੋ ਬਹੁਤ ਚੀਜ਼ਾਂ ਨੇ ਗੱਲਾਂ ਕਰਨ ਵਾਲੀਆਂ, ਪਰ ਸਾਡੇ ਕੋਲ ਦਿਨ ਵੀ ਬਹੁਤ ਨੇ ਤੇ ਸਾਂਝ ਪਾਉਂਦੇ ਆ 28 ਸਤੰਬਰ ਵੱਲ ਵਧਦੇ ਆ। 28 ਸਤੰਬਰ ਦਾ ਸੁਖਦੀਪ ਵੀਰ ਜੀ ਦਿਨ ਵਰਲਡ ਰੈਬਿਸ ਡੇ ਦੇ ਨਾਲ ਮਨਾਇਆ ਜਾਂਦਾ, ਜਿਹੜਾ WHO ਨੇ ਮਿਥਿਆ ਸੀਗਾ ਇਹ ਦਿਨ। ਔਰ ਇਸ ਸਾਲ ਦਾ ਇਹਦਾ ਥੀਮ ਹੈਗਾ ਆ ਸਟਰੋਂਗਰ ਟੂਗੈਦਰ। ਰੈਬਿਸ ਤੇ ਪਤਾ ਹੀ ਹੈ ਕਿ ਇੱਕ ਬਿਮਾਰੀ ਹੈ ਜਦੋਂ ਕੋਈ ਸਾਨੂੰ ਡੋਗ ਬਾਈਟ ਕਰ ਜਾਂਦਾ ਆ।
1: ਹਰਪ੍ਰੀਤ, ਸਿਰਫ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਡੌਗ ਬਾਈਟ ਕਰਨ ਕਰਕੇ ਹੀ ਰੈਬੀਜ਼ ਹੁੰਦੀਆਂ ਨੇ, ਪਰ ਪਿਆਰੇ ਬੱਚਿਓ ਔਰ ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਹਰ ਜਾਨਵਰ ਜਦੋਂ ਤੁਹਾਨੂੰ ਕੱਟ ਜਾਂਦਾ ਹੈ ਤਾਂ ਸਾਨੂੰ ਰੈਬੀਜ਼ ਹੋਣ ਦਾ ਡਰ ਬਣਿਆ ਰਹਿੰਦਾ ਹੈ। ਸੋ ਮੇਕ ਸ਼ੋਰ ਕਰੋ ਕਿ ਜਦੋਂ ਵੀ ਤੁਹਾਨੂੰ ਕੋਈ ਉਹਦਾ ਪੰਜਾ ਲੱਗਦਾ ਹੈ ਜਾਨਵਰ ਦਾ ਜਾਂ ਉਹਦੇ ਦੰਦਾਂ ਦਾ ਬਾਈਟ ਲੱਗਦਾ ਹੈ, ਤਾਂ ਤੁਸੀਂ ਆਪਣੇ ਡਾਕਟਰ ਨੂੰ ਸਭ ਤੋਂ ਪਹਿਲਾਂ ਵਿਦ ਇਨ 24 ਆਵਰਸ ਰਿਪੋਰਟ ਕਰਨੀ ਹੈ ਕਿ ਮੈਨੂੰ ਉਸ ਜਾਨਵਰ ਨੇ ਕੱਟਿਆ ਹੈ। ਇਹਦੇ ਬਾਰੇ ਬਿਲਕੁਲ ਅਣਗੌਲਿਆ ਨਹੀਂ ਕਰਨਾ, ਚਾਹੇ ਉਹ ਬਿੱਲੀ ਨੇ ਕੱਟਿਆ ਹੋਵੇ, ਚਾਹੇ ਮੰਕੀ ਨੇ ਜਾਂ ਕਿਸੇ ਹੋਰ ਜਾਨਵਰ ਨੇ, ਸਭ ਦੇ ਵਿੱਚ ਰੈਬੀਜ਼ ਦਾ ਖਤਰਾ ਬਣਿਆ ਰਹਿੰਦਾ ਹੈ। ਸੋ ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਅਵੇਅਰਨੈਸ ਇਹੀ ਰਹਿੰਦੀ ਹੈ ਕਿ ਜਨ ਜਨ ਦੇ ਵਿੱਚ ਜਾਗਰੂਕਤਾ ਦੀ ਮੁਹਿੰਮ ਪੈਦਾ ਕੀਤੀ ਜਾ ਸਕੇ।
0: ਸੁਖਦੀਪ ਵੀਰ ਜੀ, 28 ਸਤੰਬਰ ਦਾ ਦਿਨ ਬਹੁਤ ਮਹਾਨ ਦਿਨ ਮੰਨਿਆ ਗਿਆ, ਆਪਾਂ ਇਹਦਾ ਜ਼ਿਕਰ ਪਹਿਲਾਂ ਵੀ ਆਪਣੇ ਪ੍ਰੋਗਰਾਮ 'ਚ ਕਰ ਚੁੱਕੇ ਹਾਂ, ਮੈਂ ਕਹਾਂ ਕਿ ਬੱਚੇ ਕਰ ਚੁੱਕੇ ਨੇ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਹੁੰਦਾ, 1907 ਦੇ ਵਿੱਚ 28 ਸਤੰਬਰ ਨੂੰ ਉਹ ਪੈਦਾ ਹੋਏ ਸੀਗੇ ਔਰ ਉਹਨਾਂ ਬਾਰੇ ਆਪਾਂ ਬਹੁਤ ਗੱਲ ਕਰ ਚੁੱਕੇ ਹਾਂ। ਕੀ ਕਹੀਏ ਉਹਨਾਂ ਬਾਰੇ, ਉਹਨਾਂ ਦੀ ਸ਼ਾਨ ਬਾਰੇ, ਭਗਤ ਸਿੰਘ ਸਰਦਾਰ ਕੁੜੇ, ਆਜ਼ਾਦੀ ਦਾ ਯਾਰ ਕੁੜੇ, ਜਿਸ ਨੇ ਗੱਲ ਵਿੱਚ ਪਾਇਆ ਫਾਂਸੀ ਦਾ ਹਾਰ ਕੁੜੇ।
1: ਔਰ ਭਗਤ ਸਿੰਘ ਦੇ ਬਾਰੇ ਪਿਆਰੇ ਬੱਚਿਓ, ਜਦੋਂ ਵੀ ਗੱਲ ਕਰਦੇ ਹਾਂ ਤਾਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਔਰ ਭਗਤ ਸਿੰਘ ਦੀ ਖੂਬੀ ਉਹੀ ਸੀ ਕਿ ਉਹ ਇਕੁਐਲਿਟੀ ਚਾਹੁੰਦੇ ਸੀ ਸਮਾਜ ਦੇ ਵਿੱਚ, ਔਰ ਸਾਨੂੰ ਇਹ ਸੁਨੇਹਾ ਦੇ ਕੇ ਗਏ ਕਿ ਜ਼ਹਿਨਾਂ ਨੂੰ ਜੇ ਅਸੀਂ ਰੋਸ਼ਨ ਕਰਨਾ ਹੈ ਤਾਂ ਸਾਨੂੰ ਕਿਤਾਬਾਂ ਦਾ ਪੱਲਾ ਫੜਨਾ ਪਏਗਾ, ਇਸ ਨੌਲੇਜ ਨੂੰ ਅਪ ਟੂ ਡੇਟ ਕਰਨਾ ਪਏਗਾ। ਸੋ ਨੌਲੇਜ ਨੂੰ ਪਿਆਰੇ ਬੱਚਿਆਂ ਦੀ ਹਰਪ੍ਰੀਤ ਆਪਾਂ ਅਪਡੇਟ ਕਰਦੇ ਪਏ ਹਾਂ। 28 ਤਰੀਕ ਦੀ ਗੱਲ ਕਰ ਚੁੱਕੇ ਹਾਂ ਔਰ ਹੁਣ ਚੱਲਦੇ ਹਾਂ ਜੀ 29 ਸਤੰਬਰ ਵੱਲ। 29 ਸਤੰਬਰ ਦਾ ਜਿਹੜਾ ਦਿਨ ਹੈ ਨਾ, ਉਹ ਬੜਾ ਧੱਕ ਧੱਕ ਕਰਦਾ ਹੈ।
0: ਬਿਲਕੁਲ ਜੀ, ਧੱਕ ਧੱਕ ਕਰਦਾ ਹੈ ਜੀ, ਕਹਿੰਦੇ ਦਿਲ ਦਾ ਮਾਮਲਾ ਹੈ। ਬਿਲਕੁਲ ਜੀ, ਵਰਲਡ ਹਾਰਟ ਡੇ ਹੈਗਾ 29 ਸਤੰਬਰ ਨੂੰ ਔਰ ਇਹਦਾ ਥੀਮ ਹੈ ਜੀ ਡੋਂਟ ਮਿਸ ਅ ਬੀਟ। ਵੀ ਦੇਖੋ, ਜਿਹੜਾ ਦਿਲ ਹੈ ਬਹੁਤ ਇੰਪੋਰਟੈਂਟ ਅੰਗ ਹੈ

0: ਸਾਡੇ ਸਰੀਰ ਦਾ ਔਰ ਇਹਦੇ ਬਾਰੇ ਅਵੇਅਰਨੈਸ ਪੈਦਾ ਕਰਨ ਦਾ ਦਿਨ ਹੈ ਕਿ ਦਿਲ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ, ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਅਗਰ ਤੁਹਾਨੂੰ ਮਾੜਾ ਕੁ ਵੀ ਕੁਝ ਅਪ ਡਾਊਨ ਲੱਗਦਾ ਆ ਤੇ ਜ਼ਰੂਰ ਡਾਕਟਰ ਨੂੰ ਕੰਸਲਟ ਕਰੋ।
1: ਸੋ ਪਿਆਰੇ ਬੱਚਿਓ, ਦਿਲ ਸਾਡਾ 24 ਘੰਟੇ 7 ਦਿਨ ਕੰਮ ਕਰਦਾ ਹੈ ਔਰ ਇਹਦੀ ਜਿਹੜੀ ਸਿਹਤ ਹੈ ਨਾ, ਉਹਨੂੰ ਠੀਕ ਰੱਖਣ ਦੇ ਲਈ ਸਾਨੂੰ ਬਚਪਨ ਤੋਂ ਹੀ ਉਹਦਾ ਧਿਆਨ ਰੱਖਣਾ ਪੈਂਦਾ। ਇਸੇ ਕਰਕੇ ਤੁਹਾਨੂੰ ਕਹਿੰਦੇ ਨੇ ਕਿ ਪੌਸ਼ਟਿਕ ਆਹਾਰ ਖਾਓ, ਤਲੀਆਂ ਚੀਜ਼ਾਂ ਨੂੰ ਅਵੋਇਡ ਕਰੋ। ਔਰ ਦਿਲ ਦੇ ਮਾਹਰ ਜਿਹੜੇ ਡਾਕਟਰ ਨੇ ਨਾ, ਉਹ ਕਹਿੰਦੇ ਨੇ ਕਿ ਦਿਲ ਕੋਈ 1-2 ਦਿਨਾਂ ਦੇ ਵਿੱਚ ਜਾਂ 2-4 ਮਹੀਨਿਆਂ ਦੇ ਵਿੱਚ ਖਰਾਬ ਨਹੀਂ ਹੁੰਦਾ, ਸਗੋਂ ਬਚਪਨ ਤੋਂ ਜਿਹੜੀਆਂ ਹੈਲਦੀ ਆਦਤਾਂ ਜੇ ਅਸੀਂ ਅਡੋਪਟ ਕਰਕੇ ਰੱਖਦੇ ਹਾਂ ਤਾਂ ਸਾਡਾ ਦਿਲ ਵੀ ਤਾਕਤਵਰ ਰਹਿੰਦਾ ਹੈ। ਤਾਕਤਵਰ ਕਿੰਨਾ ਨਾਲ ਰਹਿੰਦਾ ਹੈ? ਨਿਰੰਤਰ ਐਕਸਰਸਾਈਜ਼ ਕਰਨ ਦੇ ਨਾਲ, ਬੈਲੈਂਸ ਫੂਡ ਦੇ ਨਾਲ ਔਰ ਆਪਣੇ ਸਾਰੇ ਔਰਗਨਸ ਦਾ ਖਿਆਲ ਰੱਖਣ ਦੇ ਨਾਲ। ਸੋ ਨੌਲੇਜ ਟਾਈਮ ਦਾ ਹਰਪ੍ਰੀਤ ਸਿਲਸਿਲਾ ਚੱਲਦਾ ਪਿਆ ਅਤੇ ਅਗਲੇ ਕਿਹੜੇ ਦਿਨ ਦੀ ਸਾਂਝ ਬੱਚਿਆਂ ਨਾਲ ਪਾਉਣ ਜਾ ਰਹੇ ਹੋ?
0: ਬਿਲਕੁਲ ਜੀ, ਸਤੰਬਰ ਦਾ ਮਹੀਨਾ ਤੇ ਹੋ ਜਾਣਾ ਖਤਮ ਔਰ ਅੱਗੇ ਵਧਣਾ ਅਸੀਂ ਅਕਤੂਬਰ ਦੇ ਮਹੀਨੇ ਵੱਲ ਤੇ ਪਹਿਲਾ ਦਿਨ ਜਿਹੜਾ ਅਕਤੂਬਰ ਦਾ 1 ਅਕਤੂਬਰ ਦਾ ਦਿਨ ਹੈ, ਬੜਾ ਹੀ ਇੰਪੋਰਟੈਂਟ ਦਿਨ ਹੈ, ਬਜ਼ੁਰਗਾਂ ਨਾਲ ਜੁੜਿਆ ਹੋਇਆ ਦਿਨ ਹੈ। ਆਪਾਂ ਇਹਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਦੇ ਨਾਂ ਨਾਲ ਜਾਣਦੇ ਹਾਂ ਔਰ ਇਸ ਸਾਲ ਦਾ ਥੀਮ ਹੈ ਇਹਦਾ, ਲੰਬੀ ਉਮਰ ਦਾ ਯੁੱਗ, ਲੰਬੀ ਉਮਰ ਲਈ ਮੁੜ ਵਿਚਾਰ ਪ੍ਰਣਾਲੀਆਂ। ਮਤਲਬ ਜਿਹੜੇ ਸਾਡੇ ਬਜ਼ੁਰਗ ਨੇ, ਜਦੋਂ ਜਾਂ ਤੁਹਾਡੇ ਮੰਮੀ ਪਾਪਾ ਬੱਚੇ ਵੱਡੇ ਹੋ ਜਾਣਗੇ, ਤੁਸੀਂ ਵੱਡੇ ਹੋ ਜਾਓਗੇ, ਮਤਲਬ ਜੇ ਤੁਸੀਂ ਵੱਡੇ ਹੋਵੋਗੇ ਤਾਂ ਨੈਚੁਰਲੀ ਤੁਹਾਡੇ ਮੰਮੀ ਪਾਪਾ ਵੀ ਵੱਡੇ ਹੋਣਗੇ। ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਦੋਂ ਆਪਣੇ ਕੰਮ ਧੰਦੇ 'ਚ ਰੁੱਝ ਗਏ ਅਤੇ ਉਹਨਾਂ ਨੂੰ ਇਗਨੋਰ ਕਰ ਦਿੱਤਾ, ਜੋ ਚੀਜ਼ ਨਹੀਂ ਕਰਨੀ ਚਾਹੀਦੀ। ਬਜ਼ੁਰਗ ਸਾਡੇ ਸਮਾਜ ਦਾ ਬਹੁਤ ਹੀ ਇੰਪੋਰਟੈਂਟ ਅੰਗ ਨੇ ਔਰ ਜੋ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਦੇ ਵਿੱਚ ਬਜ਼ੁਰਗਾਂ ਦਾ ਜਿਹੜਾ ਐਕਸਪੀਰੀਅੰਸ ਹੈ ਨਾ, ਉਹ ਹੋਰ ਕਿਸੇ ਦਾ ਨਹੀਂ ਹੋ ਸਕਦਾ। ਕੋਈ AI ਉਹਨਾਂ ਦਾ, ਜਿਹਨੂੰ ਕਹਿੰਦੇ ਨਾ, ਮੁਕਾਬਲਾ ਨਹੀਂ ਕਰ ਸਕਦੀ। ਜੋ ਇੱਕ ਬਜ਼ੁਰਗ ਆਪਣੀ ਸੋਚ ਦੇ ਨਾਲ, ਆਪਣੇ ਤਜਰਬੇ ਦੇ ਨਾਲ ਤੁਹਾਨੂੰ ਨਾਲ ਸਾਂਝ ਪਾਉਂਦੇ ਨੇ। ਤੋ ਇੰਟਰਨੈਸ਼ਨਲ ਡੇ ਆਫ ਓਲਡਰ ਪਰਸਨ ਹੈ ਜੀ 1 ਅਕਤੂਬਰ ਨੂੰ, ਤੇ 1 ਅਕਤੂਬਰ ਨੂੰ ਅੱਗੇ ਵਧੀਏ ਜੀ।
1: ਬਿਲਕੁਲ ਅੱਗੇ ਵਧੀਏ, ਤੇ 1 ਅਕਤੂਬਰ ਨੂੰ ਦਿਨ ਮਨਾਇਆ ਜਾਂਦਾ ਇੰਟਰਨੈਸ਼ਨਲ ਕੌਫੀ ਡੇ। ਔਰ ਅੱਜ ਕੱਲ੍ਹ ਹਰਪ੍ਰੀਤ, ਸਾਡੇ ਭਾਰਤ ਦੇ ਵਿੱਚ ਵੀ ਕੌਫੀ ਦਾ ਪ੍ਰਚਲਨ ਬਹੁਤ ਸਾਰਾ ਵੱਧ ਗਿਆ ਹੈ। ਔਰ ਪਿਆਰੇ ਬੱਚਿਆਂ ਨੂੰ ਦੱਸ ਦਈਏ ਕਿ ਦੇਖੋ, ਕੌਫੀ ਸਾਡੀ ਸਿਹਤ ਦੇ ਲਈ ਗੁਣਕਾਰੀ ਹੈ। ਸਾਊਥ ਦੇ ਵਿੱਚ ਬਹੁਤ ਸਾਰੇ ਲੋਕ ਕੌਫੀ ਦਾ ਇਸਤੇਮਾਲ ਕਰਦੇ ਨੇ ਔਰ ਸਾਊਥ ਦੇ ਵਿੱਚ ਪਿਆਰੇ ਬੱਚਿਓ ਕੌਫੀ ਦੇ ਬਹੁਤ ਸਾਰੇ ਬੀਨਸ ਵੀ ਉਗਾਏ ਜਾਂਦੇ ਨੇ। ਸੋ ਕੌਫੀ ਕਿਸ ਤਰੀਕੇ ਦੇ ਨਾਲ ਪੀਣੀ ਹੈ ਇਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਪਤਾ ਹੋਵੇ ਕਿ ਕਿਸ ਫਾਰਮ ਦੇ ਵਿੱਚ ਸਾਨੂੰ ਉਹ ਬੈਨੀਫਿਟ ਜ਼ਿਆਦਾ ਦੇ ਸਕਦੀ ਹੈ। ਸੋ ਕੌਫੀ ਪੀਣ ਦੇ ਨਾਲ ਸਾਡੇ ਬਹੁਤ ਸਾਰੀਆਂ ਸਰੀਰ ਦੀਆਂ ਅਲਾਮਤਾਂ ਦੂਰ ਹੁੰਦੀਆਂ ਨੇ ਔਰ ਕੋਸ਼ਿਸ਼ ਕਰੋ ਕਿ ਕੌਫੀ ਨੂੰ ਰਾਤ ਨਹੀਂ ਪੀਣਾ, ਕਿਉਂਕਿ ਉਹਦੇ ਨਾਲ ਤੁਹਾਡੀ ਜਾਗ ਖੁੱਲ੍ਹ ਸਕਦੀ ਹੈ। ਔਰ ਪਿਆਰੇ ਬੱਚਿਆਂ ਨੇ ਆਪਣੇ ਮੰਮੀ ਪਾਪਾ ਦੀ ਸਲਾਹ ਦੇ ਨਾਲ ਹੀ ਕੌਫੀ ਨੂੰ ਪੀਣਾ ਹੈ ਔਰ ਬਹੁਤ ਸਾਰੇ ਲੋਕ ਬਲੈਕ ਕੌਫੀ ਦਾ ਇਸਤੇਮਾਲ ਵੀ ਕਰਦੇ ਨੇ, ਜਿਹਨੂੰ ਮਾਹਰ ਕਹਿੰਦੇ ਨੇ ਕਿ ਇਹ ਬਹੁਤ ਜ਼ਿਆਦਾ ਗੁਣਕਾਰੀ ਹੁੰਦੀ ਹੈ। ਸੋ ਪਿਆਰੇ ਬੱਚਿਓ, 1 ਤਰੀਕ ਤੋਂ ਬਾਅਦ ਚੱਲਦੇ ਹਾਂ ਜੀ 2 ਅਕਤੂਬਰ ਦੇ ਵੱਲ ਔਰ 2 ਅਕਤੂਬਰ ਦਾ ਦਿਨ ਦੇਖੋ ਜੀ ਗਾਂਧੀ ਜੈਅੰਤੀ ਵਜੋਂ ਮਨਾਇਆ ਜਾਂਦਾ ਹੈ ਪੂਰੇ ਭਾਰਤ ਦੇ ਵਿੱਚ ਔਰ ਉਹ ਦਿਨ ਸਾਡੇ ਪਿਆਰੇ ਬੱਚੇ ਸਾਡੇ ਨਾਲ ਪਹਿਲਾਂ ਹੀ ਮਨਾ ਚੁੱਕੇ ਨੇ।
0: 2 ਅਕਤੂਬਰ ਕਾ ਦਿਨ ਹੈ ਬੜਾ ਹੀ ਮਹਾਨ, ਇਹ ਆਪਾਂ ਪਹਿਲਾਂ ਵੀ ਗੀਤ ਦੇ ਵਿੱਚ ਵੀ ਕਹਿ ਚੁੱਕੇ ਹਾਂ ਔਰ ਇਸ ਦਿਨ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਵੀ ਜਨਮ ਦਿਹਾੜਾ ਹੁੰਦਾ ਜੀ। ਲਾਲ ਬਹਾਦੁਰ ਸ਼ਾਸਤਰੀ ਜਿਨ੍ਹਾਂ ਨੇ ਸਾਨੂੰ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ। ਲਾਲ ਬਹਾਦੁਰ ਸ਼ਾਸਤਰੀ ਬਾਰੇ ਵੀ ਉਹੀ ਹੈ ਕਿ ਅਗਰ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ ਨਾ, ਤੇ ਕਿੰਨੀਆਂ ਹੀ ਗੱਲਾਂ ਸਾਹਮਣੇ ਆ ਜਾਂਦੀਆਂ ਨੇ, ਕਿੰਨੀਆਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸਾਨੂੰ ਇੱਕ ਜੀਵਨ ਦੇ ਵਿੱਚ ਜਾਂਚ ਕਿੱਦਾਂ ਹੋਣੀ ਚਾਹੀਦੀ, ਜੀਵਨ ਜਾਂਚ ਕਿ ਸਾਦਗੀ ਦੇ ਨਾਲ ਭਰੀ ਕਿੱਦਾਂ ਦੀ ਹੁੰਦੀ ਹੈ ਜ਼ਿੰਦਗੀ, ਉਹਦੇ ਬਾਰੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਵੀ ਰਹੇ ਨੇ ਸਾਡੇ ਦੇਸ਼ ਦੇ। ਤੋਂ ਗੱਲ ਇਸ ਤਰ੍ਹਾਂ ਹੈ ਕਿ ਚਾਹੇ ਉਹ ਲਾਲ ਬਹਾਦੁਰ ਸ਼ਾਸਤਰੀ ਜੀ ਹੋਣ, ਚਾਹੇ ਉਹ ਗਾਂਧੀ ਜੀ ਹੋਣ, ਇਹਨਾਂ ਦਾ ਨਾਰਾ ਇਹੀ ਸੀਗਾ ਕਿ ਨੋਨ ਵਾਇਲੈਂਸ ਹੈ ਨਾ, ਉਹ ਵੀ ਦਿਨ ਮਨਾਇਆ ਜਾਂਦਾ 2 ਅਕਤੂਬਰ ਨੂੰ ਹੀ ਕਿ ਅਹਿੰਸਾ ਦਿਵਸ, ਤੇ ਅਹਿੰਸਾ ਦੇ ਨਾਲ ਵੀ ਬਹੁਤ ਕੁਝ ਜਿੱਤਿਆ ਜਾ ਸਕਦਾ ਹੈ।
1: ਲਓ ਜੀ ਪਿਆਰੇ ਬੱਚਿਓ, ਹੁਣ ਸੁਖਦੀਪ ਔਰ ਹਰਪ੍ਰੀਤ ਦੇ ਜਾਣ ਦਾ ਵੇਲਾ ਹੋ ਚੱਲਿਆ। ਉਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਤੋਂ ਇਜਾਜ਼ਤ ਲਈਏ, ਸਾਡਾ ਨੰਬਰ ਕਰ ਲਓ ਜੀ ਨੋਟ, ਜਿਹਦੇ ਉੱਤੇ ਤੁਸੀਂ ਆਪਣੀਆਂ ਖੂਬਸੂਰਤ ਪਿਆਰੇ ਵਾਲੀਆਂ ਰਿਕਾਰਡਿੰਗ ਕਰਕੇ ਭੇਜਣੀਆਂ। ਸੋ ਉਹ ਨੰਬਰ ਹੈ ਜੀ 888-485-1799,
0: 8284851789।
1: ਤੇ ਲਓ ਜੀ ਹੁਣ ਸੁਖਦੀਪ ਔਰ ਹਰਪ੍ਰੀਤ ਨੂੰ ਦਿਓ ਇਜਾਜ਼ਤ ਇਸ ਵਾਅਦੇ ਦੇ ਨਾਲ ਕਿ ਅਗਲੇ ਹਫਤੇ ਪਿਆਰੇ ਬੱਚਿਓ ਫੇਰ ਬਾਲ ਜਗਤ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਜੈ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਦੁਪਹਿਰ 2:30 ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਮੁਖਤਿਆਰ ਸਿੰਘ ਜ਼ਫਰ ਢਾਡੀ ਅਤੇ ਸਾਥੀਆਂ ਦੀ ਆਵਾਜ਼ ਵਿੱਚ ਕਵਿਸ਼ਰੀ ਸੁਣੋਗੇ। ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਸੁਣੋਗੇ ਪ੍ਰੋਗਰਾਮ ਸਪੈਕਟ੍ਰਮ। ਸ਼ਾਮ 4:30 ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰੋਗੇ ਗੁਰਬਾਣੀ ਵਿਚਾਰ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਹੀਰਾ ਸਿੰਘ ਤੋਂ ਮਟਰਾਂ ਦੀ ਸਫਲ ਕਾਸ਼ਤ ਬਾਰੇ ਜਾਣਕਾਰੀ ਲਵੋਗੇ। ਰਾਤ 7:45 ਤੇ ਸੁਣੋਗੇ ਪ੍ਰੋਗਰਾਮ ਵਗਦੇ ਪਾਣੀ। ਰਾਤ 8:00 ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ।

button. ਤੇ ਰਾਤ 9:30 ਵਜੇ ਸੁਣੋਗੇ ਰੇਡੀਓਸਕੋਪ ਨੈਸ਼ਨਲ ਸਾਇੰਸ ਮੈਗਜ਼ੀਨ। ਰਾਤ 10:20 ਤੇ ਸੁਣੋਗੇ ਪ੍ਰੋਗਰਾਮ ਸ਼ਾਸਤਰੀ ਸੰਗੀਤ। ਇਸ ਦਰਮਿਆਨ ਸਮਾਚਾਰ ਤੇ ਮੁੱਖ ਸਮਾਚਾਰ ਆਪਣੇ ਨਿਰਧਾਰਿਤ ਸਮੇਂ ਤੇ ਵਾਰ ਪ੍ਰਸਾਰਿਤ ਕੀਤੇ ਜਾਣਗੇ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸੋਹਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਮਨ ਕੀ ਬਾਤ ਪ੍ਰੋਗਰਾਮ ਵਿੱਚ ਸਰਜੀਕਲ ਸਟ੍ਰਾਈਕ ਬਾਰੇ ਦੇਸ਼ ਦੇ ਬਹਾਦਰ ਜਵਾਨਾਂ ਦਾ ਬਹਾਦਰੀ ਨਾਲ ਮੌਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਦੇ ਬਹਾਦਰ ਜਵਾਨਾਂ ਦਾ ਪਾਕਿਸਤਾਨ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਉਹਨਾਂ ਦੀ ਬਹਾਦਰੀ ਦਾ ਮਰਦਮਸ਼ੁਮਾਰੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਦਾ ਪਹਿਲਾ ਗੇੜ ਲਗਭਗ ਪੂਰਾ ਹੋ ਗਿਆ ਹੈ ਅਤੇ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡੇਟਾ ਦਰਜ ਕੀਤਾ ਗਿਆ ਏ। ਉਨ੍ਹਾਂ ਸਪਸ਼ਟ ਕੀਤਾ ਕਿ ਜਨਗਣਨਾ ਹਰ ਕਿਸੇ ਦੀ ਰਾਸ਼ਟਰੀ ਜ਼ਿੰਮੇਵਾਰੀ ਏ ਅਤੇ ਨਾਗਰਿਕਾਂ ਬਾਰੇ ਸਹੀ ਜਾਣਕਾਰੀ ਦੇਸ਼ ਦੇ ਭਵਿੱਖ ਦੀ ਸਹੀ ਤਸਵੀਰ ਬਣਾਉਣ ਵਿੱਚ ਮਦਦ ਕਰਦੀ ਏ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਕਰਕੇ ਖੇਡ ਪ੍ਰਤਿਭਾ ਦੀ ਖੋਜ ਕਰਨੀ ਬਹੁਤ ਜ਼ਰੂਰੀ ਏ। ਉਨ੍ਹਾਂ ਪੰਜਾਬ ਦੇ ਰਜਿੰਦਰ ਸਿੰਘ ਬਾਰੇ ਵੀ ਗੱਲ ਕੀਤੀ ਜੋ 1980 ਦੀਆਂ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਅੱਜ ਵਿਸ਼ਵ ਸੈਰ ਸਪਾਟਾ ਦਿਵਸ ਏ। ਇਸ ਮੌਕੇ ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸੈਰ ਸਪਾਟਾ ਹੁਣ ਸਿਰਫ ਵੱਖ ਵੱਖ ਥਾਵਾਂ ਦੀ ਯਾਤਰਾ ਕਰਨ ਬਾਰੇ ਨਹੀਂ ਸਗੋਂ ਇਹ ਰੁਜ਼ਗਾਰ, ਸਥਾਨਕ ਆਰਥਿਕਤਾ ਤੇ ਵਿਕਾਸ ਦਾ ਇੱਕ ਸ਼ਕਤੀਸ਼ਾਲੀ ਥੰਮ ਬਣ ਗਿਆ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਵਿਕਸਿਤ ਭਾਰਤ ਲਈ ਇੱਕ ਆਰਥਿਕ ਸ਼ਕਤੀ ਵਜੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਦੇਸ਼ ਦੀ ਅਮੀਰ ਵਿਰਾਸਤ, ਸੱਭਿਆਚਾਰ ਤੇ ਕੁਦਰਤੀ ਵਨ ਸਵੰਤਾ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਨਵੇਂ ਮੌਕਿਆਂ ਦਾ ਸਰੋਤ ਬਣਨਾ ਚਾਹੀਦੀ ਏ। ਉਨ੍ਹਾਂ ਭਾਰਤ ਨੂੰ ਸੈਰ ਸਪਾਟੇ ਲਈ ਦੁਨੀਆਂ ਦਾ ਪਸੰਦੀਦਾ ਸਥਾਨ ਬਣਾਉਣ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ ਏ। ਇਸੇ ਤਹਿਤ ਕੱਲ੍ਹ ਅੰਮ੍ਰਿਤਸਰ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੀਜੇਪੀ ਆਗੂਆਂ ਅਤੇ ਵਰਕਰਾਂ ਵੱਲੋਂ ਕਰਵਾਏ ਇੱਕ ਵਿਸ਼ਾਲ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਵਨ ਧਰਤੀ ਗੁਰੂਆਂ, ਸੰਤਾਂ ਅਤੇ ਮਹਾਂਪੁਰਖਾਂ ਦੀ ਧਰਤੀ ਏ। ਉਨ੍ਹਾਂ ਇਸ ਪਵਿੱਤਰ ਧਰਤੀ ਨੂੰ ਸਿਰ ਝੁਕਾ ਕੇ ਨਮਨ ਕੀਤਾ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਨਾਲ ਲਗਾਤਾਰ ਜੋੜ ਰਹੇ ਨੇ। ਅੰਮ੍ਰਿਤਸਰ ਦੇ ਭਾਰਤ ਪਾਕ ਸਰਹੱਦ ਨਾਲ ਲੱਗਦੇ ਰਾਜਾਤਾਲ ਇਲਾਕੇ ਵਿੱਚ BSF ਨੇ ਤਲਾਸ਼ੀ ਮੁਹਿੰਮ ਦੌਰਾਨ ਕਰੀਬ 1 ਕਿਲੋ ਹੈਰੋਇਨ ਤੇ 1 ਛੋਟਾ ਡਰੋਨ ਬਰਾਮਦ ਕੀਤਾ ਏ। ਮੁੱਢਲੀ ਜਾਂਚ ਦੌਰਾਨ ਇਹ ਸ਼ੱਕ ਜਤਾਇਆ ਜਾ ਰਿਹਾ ਕਿ ਨਸ਼ੀਲੇ ਪਦਾਰਥਾਂ ਦੀ ਖੇਪ ਡਰੋਨ ਰਾਹੀਂ ਪਹੁੰਚਾਈ ਗਈ ਹੋ ਸਕਦੀ ਏ।

0: ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਹੈਰੋਇਨ ਤੇ ਡਰੋਨ ਨਾਲ ਸੰਬੰਧਿਤ ਕਿਸੇ ਵਿਅਕਤੀ ਦੀ ਪਛਾਣ ਨਹੀਂ ਕੀਤੀ ਗਈ ਤੇ ਅਣਪਛਾਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਏ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਉਧਰ ਫਾਜ਼ਿਲਕਾ ਪੁਲਿਸ ਨੇ ਵੀ ਤਿੰਨ ਤਸਕਰਾਂ ਨੂੰ 270 ਗ੍ਰਾਮ ਹੈਰੋਇਨ, 2 ਡਰੋਨ ਤੇ 1 ਮੋਟਰਸਾਈਕਲ ਸਮੇਤ ਕਾਬੂ ਕੀਤਾ ਏ। ਐਸਪੀ ਸਤਿੰਦਰ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਵਿਚ ਮਾਮਲਾ ਦਰਜ ਕੀਤਾ ਗਿਆ ਏ। ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡਾਂ ਵਿਚ ਦਰਜ ਗਲਤ ਵੇਰਵਿਆਂ ਨੂੰ ਸੋਧਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਏ। ਬਿਨੈਕਾਰ ਹੁਣ ਆਪਣੇ ਵੇਰਵਿਆਂ ਵਿਚ ਖੁਦ ਆਨਲਾਈਨ ਸੋਧ ਕਰ ਸਕਦੇ ਨੇ। ਇਸ ਬਾਰੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੇਂ ਰਾਸ਼ਨ ਕਾਰਡ ਬਣਾਉਣ ਤੇ ਪੁਰਾਣੇ ਰਾਸ਼ਨ ਕਾਰਡਾਂ ਵਿਚ ਮੈਂਬਰ ਜੋੜਨ ਲਈ ਦਰਖਾਸਤਾਂ ਮੰਗੀਆਂ ਸਨ। ਉਸ ਸਮੇਂ ਕੁਝ ਲੋਕਾਂ ਵੱਲੋਂ ਆਪਣੇ ਵੇਰਵੇ ਸਹੀ ਢੰਗ ਨਾਲ ਦਰਜ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹੁਣ ਉਸੇ ਪੋਰਟਲ ਤੇ ਪਤਾ ਜਾਂ ਹੋਰ ਵੇਰਵਿਆਂ ਵਿਚ ਦਰੁਸਤ ਕਰਨ ਲਈ ਆਪਸ਼ਨ ਦਿੱਤੀ ਗਈ ਏ ਤਾਂ ਜੋ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਨੇਪਰੇ ਚਾੜਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਜੀ ਦੇ 650 ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਸਦਰਵਾਲਾ, ਮੜੂ ਮੱਲੂ ਤੇ ਕਬਰਵਾਲਾ ਵਿਖੇ ਪਹੁੰਚੀ। ਪ੍ਰਚਾਰ ਵੈਨ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਅਤੇ ਸਮਾਜਿਕ ਬਰਾਬਰੀ ਤੇ ਮਨੁੱਖੀ ਏਕਤਾ ਦੇ ਸੰਦੇਸ਼ ਤੇ ਆਧਾਰਿਤ ਦਸਤਾਵੇਜ਼ੀ ਫਿਲਮ ਦਿਖਾਈ ਗਈ। ਲੋਕਾਂ ਨੇ ਫਿਲਮ ਨੂੰ ਸ਼ਰਧਾ ਤੇ ਰੁਚੀ ਨਾਲ ਦੇਖਿਆ। ਤਰਨ ਤਾਰਨ ਦੇ ਨਸ਼ਹਿਰਾ ਪੰਨੂ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ 29 ਸਤੰਬਰ ਨੂੰ ਲਗਾਇਆ ਜਾ ਰਿਹਾ ਏ। ਇਹ ਮੇਲਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ ਲਗਾਇਆ ਜਾ ਰਿਹਾ ਏ। ਕ੍ਰਿਕਟ ਵਿਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 3 ਦਿਨਾਂ ਇੱਕ ਰੋਜ਼ਾ ਮੈਚਾਂ ਦੀ ਲੜੀ ਅੱਜ ਤੋਂ ਸ਼ੁਰੂ ਹੋ ਰਹੀ ਏ। ਇਸ ਤੋਂ ਬਾਅਦ ਦੋਵੇਂ ਟੀਮਾਂ ਵਿਚਕਾਰ 5 ਮੈਚਾਂ ਦੀ T20 ਸੀਰੀਜ਼ ਖੇਡੀ ਜਾਵੇਗੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹਿੰਦਲੇ ਆਰਾਂਜੂ ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਪੁੱਤਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ। ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਮੋਹਿਤ ਚੌਹਾਨ ਦੀ ਆਵਾਜ਼ ਵਿੱਚ।

0: ਮਹਾਤਮਾ ਗਾਂਧੀ ਦੀ ਜਯੰਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਫਾਈ ਗਾਂਧੀ ਜੀ ਦੇ ਜੀਵਨ ਦੇ ਮਾਰਗਦਰਸ਼ਕ ਸਿਧਾਂਤਾਂ ਚੋਂ ਇਕ ਸੀ। ਉਨਾਂ ਕਿਹਾ ਕਿ ਸਵੱਛਤਾ ਹੀ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਤਹਿਤ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਨੇ ਹਾਲ ਹੀ ਚ ਨਸ਼ਿਆਂ ਤੋਂ ਦੂਰ ਰਹਿਣ ਦਾ ਅਹਿਦ ਲਿਆ ਅਤੇ ਇਸ ਪ੍ਰਚਾਰ ਦੀ ਜਿੰਮੇਵਾਰੀ ਵੀ ਲਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਮੁਹਿੰਮ 100 ਹਫ਼ਤਿਆਂ ਤੱਕ ਚੱਲੇਗੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਆਪਣੀ ਰਚਨਾਤਮਕਤਾ ਦੀ ਵਰਤੋਂ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਮਾਈ ਇੰਡੀਆ ਪਲੇਟਫਾਰਮ ਤੇ ਰਾਸ਼ਟਰੀ ਗੀਤ ਕਲੋਵਨ ਲੇਖਨ ਤੇ ਨੁੱਕੜ ਨਾਟਕਾਂ ਸਮੇਤ ਕਈ ਮੁਕਾਬਲੇ ਆਯੋਜਿਤ ਕੀਤੇ ਗਏ ਨੇ। ਪ੍ਰਧਾਨ ਮੰਤਰੀ ਨੇ ਭਾਰਤ ਦੇ ਨਿਰੰਤਰ ਮਜ਼ਬੂਤ ਪ੍ਰਦਰਸ਼ਨ ਨੂੰ ਯਕੀਨੀ ਬਣਾਉਣ ਲਈ ਪਿੰਡਾਂ ਤੇ ਕਸਬਿਆਂ ਤੋਂ ਖਿਡਾਰੀਆਂ ਨੂੰ ਲੱਭਣ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਪੰਜਾਬ ਦੇ ਰਜਿੰਦਰ ਸਿੰਘ ਦਾ ਜ਼ਿਕਰ ਕੀਤਾ ਜੋ ਸਾਲ 1980 ਦੇ ਓਲੰਪਿਕ ਚ ਸੋਨੇ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਦਾ ਹਿੱਸਾ ਰਹੇ ਨੇ। ਉਨ੍ਹਾਂ ਨੇ 1982 ਦੇ ਵਿਸ਼ਵ ਕੱਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਵਿਚ ਭਾਰਤ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਚਰਚਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ 2001 ਚ ਆਪਣਾ ਪਹਿਲਾ ਜੂਨੀਅਰ ਮਰਦ ਵਿਸ਼ਵ ਕੱਪ ਤੇ 2003 ਚ ਸੀਨੀਅਰ ਏਸ਼ੀਆ ਕੱਪ ਜਿੱਤਿਆ। ਪ੍ਰਧਾਨ ਮੰਤਰੀ ਨੇ ਇਕ ਜ਼ਿਲ੍ਹਾ ਇਕ ਉਤਪਾਦ ਪਹਿਲਕਦਮੀ ਬਾਰੇ ਵੀ ਅਪੀਲ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਕੁਪੋਸ਼ਣ ਨਾਲ ਨਜਿੱਠਣ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਇਹ ਆਂਗਨਵਾੜੀ ਕੇਂਦਰ ਹੁਣ ਪੋਸ਼ਣ ਟਰੈਕਰ ਨਾਲ ਡਿਜੀਟਲ ਤੌਰ ਤੇ ਜੁੜੇ ਹੋਏ ਨੇ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਂਗਨਵਾੜੀ ਕੇਂਦਰਾਂ ਨਾਲ ਜੁੜੇ ਲੋਕਾਂ ਤੇ ਮਾਣ ਹੈ। ਅਖੀਰ ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਉਤਸ਼ਾਹਜਨਕ ਕਹਾਣੀਆਂ ਸਾਂਝੇ ਕਰਦੇ ਰਹਿਣ ਦੀ ਅਪੀਲ ਕੀਤੀ ਕਿਉਂਕਿ ਇਹ ਜਾਣਕਾਰੀ ਤੇ ਕਹਾਣੀਆਂ ਦੂਜਿਆਂ ਨੂੰ ਪ੍ਰੇਰਣਾ ਦਿੰਦੀਆਂ ਨੇ। ਇਸੇ ਤਹਿਤ ਪੰਜਾਬ ਦੇ ਰਜਿੰਦਰ ਸਿੰਘ ਜਿਨ੍ਹਾਂ ਦਾ ਜ਼ਿਕਰ ਅੱਜ ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ਚ ਕੀਤਾ ਗਿਆ। ਉਨ੍ਹਾਂ ਮੋਹਾਲੀ ਤੋਂ ਆਕਾਸ਼ਵਾਣੀ ਦੇ ਪੱਤਰਕਾਰ ਮਨੋਜ ਕੀਰਤਨ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ,
1: ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਰਾਉਂਡ ਗਲਾਸ ਬਾਰੇ ਔਰ ਮੇਰੇ ਬਾਰੇ ਨਾਂ ਲਿਆ ਤੇ ਇਹ ਪ੍ਰੇਰਣਾ ਦੇ ਨਾਲ ਨਾਲ ਮੈਨੂੰ ਕੌਨਫੀਡੈਂਸ ਵੀ ਮਿਲੇਗਾ ਤੇ ਮੈਂ ਹੋਰ ਵੀ ਵਧੀਆ ਕੰਮ ਕਰਾਂਗਾ। ਮੇਰੇ ਨਾਲ ਨਾਲ ਜਿੰਨੇ ਵੀ ਖਿਡਾਰੀ ਹੈ ਜਾਂ ਕੋਚ ਨੇ ਉਹਨਾਂ ਨੂੰ ਵੀ ਇੱਕ ਪ੍ਰੇਰਣਾ ਮਿਲੇਗੀ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਭਵਿੱਖ ਵਿਚ ਜੰਗ ਦੀ ਪ੍ਰਕਿਰਤੀ ਨੂੰ ਧਿਆਨ ਚ ਰੱਖਦੇ ਹੋਏ ਆਪਣੀਆਂ ਸਮਰਥਾਵਾਂ ਦਾ ਵਿਕਾਸ ਕਰ ਰਿਹਾ ਤਾਂ ਜੋ ਇਕ ਆਤਮ ਨਿਰਭਰ ਤੇ ਅਗਾਂਹ ਵਧੂ ਰੱਖਿਆ ਪ੍ਰਣਾਲੀ ਬਣਾਈ ਜਾ ਸਕੇ। ਅੱਜ ਨਵੀਂ ਦਿੱਲੀ ਚ ਇਕ ਸਮਾਗਮ ਚ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਸਿਰਫ਼ ਤਕਨਾਲੋਜੀ ਦੀ ਦਰਾਮਦ ਤੇ ਧਿਆਨ ਕੇਂਦਰਿਤ ਨਹੀਂ ਕਰ ਰਿਹਾ ਸਗੋਂ ਰੱਖਿਆ ਤਕਨਾਲੋਜੀ ਨੂੰ ਵਿਕਸਿਤ ਕਰਨ ਲਈ ਵੀ ਯਤਨਸ਼ੀਲ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਵਿੱਖ ਦੀਆਂ ਜੰਗ ਤਕਨਾਲੋਜੀ ਆਧਾਰਿਤ ਹੋਣਗੀਆਂ ਅਤੇ ਤਕਨੀਕੀ ਤੌਰ ਤੇ ਉੱਨਤ ਮੁਲਕਾਂ ਦੀ ਜੰਗ ਦੇ ਮੈਦਾਨ ਚ ਇਕ ਉੱਚ ਸਥਿਤੀ ਹੋਵੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨਾ ਤਾਂ ਜੰਗ ਚਾਹੁੰਦਾ ਹੈ ਤੇ ਨਾ ਹੀ ਕਿਸੇ ਦੇਸ਼ ਦੇ ਖੇਤਰ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸ਼ਾਂਤੀ ਤੇ ਕਮਜ਼ੋਰੀ ਵਿਚ ਅੰਤਰ ਹੁੰਦਾ ਹੈ। ਭਾਰਤ ਸ਼ਾਂਤੀ ਦਾ ਸਮਰਥਨ ਕਰਦਾ ਹੈ ਪਰ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ। ਅੱਜ ਵਿਸ਼ਵ ਸੈਰ ਸਪਾਟਾ ਦਿਵਸ ਹੈ। ਇਸ ਮੌਕੇ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗੁਰਜਿੰਦਰ ਸਿੰਘ ਸ਼ੇਖਾਵਤ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸੈਰ ਸਪਾਟਾ ਹੁਣ ਸਿਰਫ਼ ਵੱਖ ਵੱਖ ਥਾਵਾਂ ਦੀ ਯਾਤਰਾ ਕਰਨ ਬਾਰੇ ਨਹੀਂ ਸਗੋਂ ਰੁਜ਼ਗਾਰ, ਸਥਾਨਕ ਆਰਥਿਕਤਾ ਤੇ ਵਿਕਾਸ ਦਾ ਇਕ ਸ਼ਕਤੀਸ਼ਾਲੀ ਥੰਮ ਵੀ ਬਣ ਰਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਵਿਕਸਿਤ ਭਾਰਤ ਲਈ ਇਕ ਆਰਥਿਕ ਸ਼ਕਤੀ ਵਜੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ। ਉਨ੍ਹਾਂ ਭਾਰਤ ਨੂੰ ਸੈਰ ਸਪਾਟੇ ਵਾਸਤੇ ਦੁਨੀਆਂ ਦਾ ਪਸੰਦੀਦਾ ਸਥਾਨ ਬਣਾਉਣ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੇਸ਼ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸੈਰ ਸਪਾਟਾ ਵੱਖ ਵੱਖ ਲੋਕਾਂ, ਸਭਿਆਚਾਰਾਂ ਤੇ ਸਮਾਜ ਪ੍ਰਤੀ ਜਾਗਰੂਕਤਾ ਵਧਾਉਣ ਦੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਯਾਤਰਾ ਪ੍ਰੇਮੀਆਂ ਲਈ ਇਕ ਸੁਰੱਖਿਅਤ ਤੇ ਵਿਕਸਿਤ ਸਥਾਨ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਵਿਦੇਸ਼ ਮੰਤਰੀ ਡਾ. ਜੈ ਸ਼ੰਕਰ ਨੇ ਅੱਜ ਤੁਰਕਮੇਨਿਸਤਾਨ ਸਰਕਾਰ ਤੇ ਵਿਦੇਸ਼ ਮੰਤਰੀ ਰਾਸ਼ਿਦ ਮਿਰਦੋਫ ਨੂੰ ਆਜ਼ਾਦੀ ਦੀ 35ਵੀਂ ਵਰ੍ਹੇਗੰਢ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ. ਜੈ ਸ਼ੰਕਰ ਨੇ ਕਿਹਾ ਕਿ ਉਹ ਭਾਰਤ ਅਤੇ ਤੁਰਕਮੇਨਿਸਤਾਨ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਨੇ। ਨਵੀਂ ਦਿੱਲੀ ਵਿਚ ਕੱਲ੍ਹ ਤੋਂ ਦੋ ਦਿਨਾਂ ਰਾਸ਼ਟਰੀ ਖੇਤੀਬਾੜੀ ਸੰਮੇਲਨ ਸ਼ੁਰੂ ਹੋ ਰਿਹਾ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਦਾ ਉਦਘਾਟਨ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆਉਣ ਵਾਲੇ ਹਾੜੀ ਸੀਜ਼ਨ ਲਈ ਮੁੱਖ ਤਰਜੀਹਾਂ ਅਤੇ ਤਿਆਰੀਆਂ ਤੇ ਚਰਚਾ ਕਰਨ ਲਈ ਇਸ ਸੰਮੇਲਨ ਦਾ ਆਯੋਜਨ ਕਰ ਰਿਹਾ। ਕਾਨਫਰੰਸ ਵਿਚ ਕੇਂਦਰ ਤੇ ਰਾਜ ਸਰਕਾਰਾਂ ਖੇਤੀਬਾੜੀ ਉਤਪਾਦਨ, ਉਤਪਾਦਕਤਾ, ਸਥਿਰਤਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਾਲਮੇਲ ਨੂੰ ਮਜ਼ਬੂਤ ਕਰਨ ਤੇ ਰਣਨੀਤੀਆਂ ਵਿਕਸਿਤ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕ੍ਰਿਕਟ ਵਿਚ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ 3-1 ਰੋਜ਼ਾ ਮੈਚਾਂ ਦੀ ਲੜੀ ਅੱਜ ਸ਼ੁਰੂ ਹੋ ਰਹੀ ਹੈ। ਇਸ ਤੋਂ ਬਾਅਦ ਦੋਵਾਂ ਟੀਮਾਂ ਦਰਮਿਆਨ 5 ਮੈਚਾਂ ਦੀ 2020 ਸੀਰੀਜ਼ ਖੇਡੀ ਜਾਏਗੀ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਇਕ ਰੋਜ਼ਾ ਟੀਮ ਚ ਸ਼ਾਮਲ ਨੇ। ਸ਼ੇਸ਼ ਅਈਏ 2020 ਸੀਰੀਜ਼ ਚ ਭਾਰਤੀ ਟੀਮ ਦੇ ਕਪਤਾਨ ਹੋਣਗੇ। ਲੜੀ ਦਾ ਪਹਿਲਾ ਮੈਚ ਅੱਜ ਦੁਪਹਿਰ ਬਾਅਦ 2 ਵਜੇ ਤਿਰੁਵਨੰਤਪੁਰਮ ਚ ਖੇਡਿਆ ਜਾਏਗਾ। ਦੂਜਾ ਮੈਚ 30 ਸਤੰਬਰ ਨੂੰ ਗੁਹਾਟੀ ਵਿਚ ਤੇ ਤੀਜਾ

ਮੀਟਿੰਗ ਤੋਂ ਬਾਅਦ ਭਗਤ ਸਿੰਘ ਤੇ ਸਾਥੀ ਕਾਲਜ ਵਿੱਚ ਆਪਣੀ ਰਹਾਇਸ਼ਗਾਹ ਵਿੱਚ ਆਏ। ਗੇਟ ਕੀਪਰ ਨੇ ਇੱਕ ਰੁੱਖਾ ਇੱਕ ਚਿੱਠੀ ਦਿੱਤੀ ਭਗਤ ਸਿੰਘ ਨੂੰ ਮਾਤਾ ਵਿਦਿਆਵੰਤੀ ਵੱਲੋਂ ਘਰ ਬੁਲਾਇਆ ਗਿਆ। ਭਗਤ ਸਿੰਘ ਆਪਣੇ ਘਰ ਪਹੁੰਚਿਆ, ਮਾਪਿਆਂ ਦਾ ਪ੍ਰੋਗਰਾਮ ਸੀ ਭਗਤ ਸਿੰਘ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੰਧਨ ਦਾ। ਸਤਿਕਾਰਯੋਗ ਚਾਚੀ ਜੀ ਨੇ ਮਾਨਾ ਵਾਲੇ ਸਰਦਾਰਾਂ ਦੀ ਨੌਜਵਾਨ ਲੜਕੀ ਨੂੰ ਪਸੰਦ ਕੀਤਾ, ਪਰ ਜਦੋਂ ਭਗਤ ਸਿੰਘ ਦੇ ਮਾਪਿਆਂ ਨੇ ਦੱਸਿਆ ਘਰ ਆਏ ਨੂੰ, ਮੇਰੇ ਬੇਟਾ ਤੇਰਾ ਵਿਆਹ ਕਰਕੇ ਅਸੀਂ ਸੁਖੀ ਜ਼ਿੰਦਗੀ ਬਤੀਤ ਕਰਨੀ ਚਾਹੁੰਦੇ ਹਾਂ, ਤੇ ਭਗਤ ਸਿੰਘ ਨੇ ਹੱਸਦਿਆਂ ਆਪਣੇ ਸੁਭਾਅ ਮੁਤਾਬਕ ਕਿਹਾ, ਮਾਤਾ ਜੀ ਮੈਂ ਤਾਂ ਆਪਣੀ ਜੀਵਨ ਸਾਥਣ ਅਰਧੰਗਣੀ ਪਸੰਦ ਕਰ ਲਈ ਹੈ। ਮਾਤਾ ਵਿਦਿਆਵੰਤੀ ਨੇ ਕਿਹਾ, ਮੇਰੇ ਬੇਟਾ ਉਹ ਬੇਟੀ ਕਿੰਨਾ ਸਰਦਾਰਾਂ ਦੀ ਹੈ, ਕਿੰਨੀ ਕੁ ਪੜ੍ਹੀ ਹੈ, ਕਿੰਨੀ ਕੁ ਸੋਹਣੀ ਹੈ। ਫਿਰ ਭਗਤ ਸਿੰਘ ਨੇ ਆਪਣੀ ਉਸ ਜੀਵਨ ਸਾਥਣ ਬਾਰੇ ਮਾਤਾ ਜੀ ਦੇ ਨਾਲ ਜ਼ਿਕਰ ਕਿਉਂ ਕੀਤਾ।

ਭਾਰਤੀ ਦੇਸ਼ ਭਗਤਾਂ ਨੇ ਸਾਮਰਾਜੀਆਂ ਦੇ ਜ਼ੁਲਮ ਮਹਿਲ ਦੀਆਂ ਨੀਹਾਂ ਹਿਲਾ ਦਿੱਤੀਆਂ, ਜੇਲ੍ਹਾਂ ਫਾਂਸੀਆਂ ਕਾਲੇ ਪਾਣੀਆਂ ਨੇ ਉਹਨਾਂ ਦੇ ਹੌਸਲੇ ਪਸਤ ਨਾ ਕੀਤੇ। ਸਾਈਮਨ ਕਮਿਸ਼ਨ ਭਾਰਤ ਆਇਆ, ਪੂਰੇ ਹਿੰਦੁਸਤਾਨ 'ਚ ਇਨਕਲਾਬੀਆਂ ਨੇ ਸਾਈਮਨ ਕਮਿਸ਼ਨ ਦਾ ਥਾਂ ਥਾਂ ਵਿਰੋਧ ਕੀਤਾ। ਲਾਹੌਰ ਰੇਲਵੇ ਸਟੇਸ਼ਨ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਲਾਲਾ ਲਾਜਪਤ ਰਾਏ ਦੀ ਮੌਤ ਹੋਈ। ਨੌਜਵਾਨਾਂ ਨੇ ਬਦਲਾ ਲੈਣ ਲਈ ਸਰਕਾਰ ਦੇ ਦਫ਼ਤਰ ਮੂਹਰੇ ਪੈਂਤੜਾ ਲੈ ਕੇ ਕੀਰਤਨ ਸੋਹਲਾ ਪੜ੍ਹ ਦਿੱਤਾ। ਸਰਕਾਰ ਹਿੱਲ ਗਈ, ਅਸੈਂਬਲੀ ਵਿੱਚ ਰੋਲਟ ਐਕਟ ਪਾਸ ਕਰਕੇ ਆਜ਼ਾਦੀ ਦੀ ਆਵਾਜ਼ ਬੰਦ ਕਰਨ ਦਾ ਚਾਰਾ ਕੀਤਾ ਗਿਆ। ਭਗਤ ਸਿੰਘ ਅਤੇ ਸਾਥੀਆਂ ਨੇ ਅਸੈਂਬਲੀ 'ਚ ਬੰਬ ਸੁੱਟ ਕੇ ਸਰਕਾਰ ਦੇ ਬੋਲੇ ਕੰਨ ਖੋਲ੍ਹੇ, ਸੂਰਮਿਆਂ ਗ੍ਰਿਫਤਾਰੀ ਦਿੱਤੀ, ਕੇਸ ਚੱਲਿਆ, ਸੂਰਮਿਆਂ ਨੂੰ ਫਾਂਸੀ ਦੀ ਸਜ਼ਾ ਹੋਈ। ਬੇਈਮਾਨ ਹਾਕਮਾਂ ਨੇ ਲੋਕਾਂ ਦੇ ਰੋਹ ਤੋਂ ਡਰਦਿਆਂ 24 ਮਾਰਚ ਦੀ ਥਾਂ 23 ਮਾਰਚ 1931 ਨੂੰ ਫਾਂਸੀ ਦੇ ਤਖ਼ਤ 'ਤੇ ਖੜਾ ਕਰ ਦਿੱਤਾ। ਉਸ ਵੇਲੇ ਦੇ ਵਾਤਾਵਰਣ ਦਾ ਜ਼ਿਕਰ ਕਿਉਂ ਸੁਣੋ।

ਗੋਰੇ ਹਾਕਮਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਵਰਤ ਕੇ ਹਿੰਦੁਸਤਾਨ ਨੂੰ ਗੁਲਾਮ ਕੀਤਾ, ਹਿੰਦੂ ਮੁਸਲਮਾਨ ਤੇ ਸਿੱਖਾਂ ਨੂੰ ਲੜਾ ਕੇ ਰਾਜ ਚਲਾਇਆ, ਦੇਸ਼ ਭਗਤਾਂ ਮਜ਼ਹਬ ਨੂੰ ਨਿੱਜੀ ਮੰਨ ਕੇ ਭਾਈਚਾਰਕ ਏਕਤਾ ਕੀਤੀ। ਰਾਮਨੌਮੀ ਤਿਉਹਾਰ ਅੰਮ੍ਰਿਤਸਰ ਵਿੱਚ ਸਾਂਝਾ ਮਨਾਇਆ ਗਿਆ, ਜਲੂਸ ਦੀ ਅਗਵਾਈ ਡਾਕਟਰ ਮੁਹੰਮਦ ਬਸ਼ੀਰ ਨੇ ਕੀਤੀ। ਗਵਰਨਰ ਪੰਜਾਬ ਸਰ ਮਾਈਕਲ ਓਡਵਾਇਰ ਨੂੰ ਮਨਜ਼ੂਰ ਨਹੀਂ ਸੀ। ਜਲਿਆਂਵਾਲੇ ਬਾਗ 'ਚ ਫੌਜ ਨੇ 1600 ਰਾਊਂਡ ਚਲਾ ਕੇ 2000 ਫੱਟੜ ਜਾਂ ਸ਼ਹੀਦ ਕੀਤੇ। ਊਧਮ ਸਿੰਘ ਸੈਂਟਰਲ ਖਾਲਸਾ ਯਤੀਮ ਖਾਨਾ ਅੰਮ੍ਰਿਤਸਰ ਵੱਲੋਂ ਸੇਵਾ ਜਥੇ 'ਚ ਬਾਗ 'ਚ ਗਿਆ। ਹਿਰਦੇ ਵੇਦਕ ਦ੍ਰਿਸ਼ ਦਰਦਨਾਕ ਸੀਨ ਵੇਖ ਕੇ ਨੌਜਵਾਨ ਦੀ ਆਤਮਾ ਤੜਪੀ, ਅਣਖ ਨੇ ਫਨੀਅਰ ਸਿਰ ਚੁੱਕਿਆ, ਜ਼ਾਲਮ ਨੂੰ ਸਜ਼ਾ ਦੇਣ ਦਾ ਪਰਲ ਹੇ ਕਿਉਂ ਕਰ ਰਿਹਾ।

ਜੰਨੇਵਾਲੇ ਦੇ ਖੂਨੀ ਸਾਕੇ ਮਗਰੋਂ ਛੇਤੀ ਰਿਟਾਇਰ ਕਰਕੇ ਗਵਰਨਰ ਪੰਜਾਬ ਪਰਿਵਾਰ ਨੂੰ ਲੰਡਨ ਭੇਜ ਦਿੱਤਾ। ਸੂਰਮਾ ਪੂਰੇ 21 ਸਾਲ ਦੀ ਜੱਦੋਜਹਿਦ ਮਗਰੋਂ ਕੈਕਸਟਨ ਹਾਲ ਦੇ ਵਿੱਚ ਪਹੁੰਚ ਗਿਆ। ਬੁੱਚੜ ਅਡਵਾਇਰ ਦੀਆਂ ਪੈੜਾਂ ਦਬਦਾ, ਜਿੱਥੇ ਬਰਤਾਨਵੀ ਹਕੂਮਤ ਦੀ ਸੰਸਾਰ ਚੜ੍ਹਤ ਕਾਇਮ ਰੱਖਣ ਬਾਰੇ ਗੁਲਾਮ ਮੁਲਕਾਂ ਦੀ ਗੁਲਾਮੀ ਪੱਕੀ ਕਰਨ ਲਈ ਤਕਰੀਰਾਂ ਹੋਣੀਆਂ ਸਨ। ਕੁਝ ਬੁਲਾਰਿਆਂ ਬਾਅਦ ਸਰ ਮਾਈਕਲ ਅਡਵਾਇਰ ਸਟੇਜ ਤੇ ਆਇਆ। ਆ ਮਾਈਕਲ ਅਡਵਾਇਰ ਜਾਂ ਸਟੇਜ ਤੇ ਚੜ੍ਹਿਆ, ਕੋਲਿਆਂ ਵਾਂਗ ਭਖਦਾ ਨਫ਼ਰਤ ਵਿੱਚ ਸੜਿਆ, ਬਣ ਬਦਲ ਬੇਇੱਜ਼ਤੀ ਭਾਰਤ ਤੇ ਵਰਿਆ। ਸੁਣ ਕੇ ਮੰਗਦੇ ਲਾਲ ਨੂੰ ਸੀ ਗੁੱਸਾ ਚੜਿਆ, ਸ਼ੀਟ ਤੇ ਖੜਾ ਹੋ ਗਿਆ ਊਧਮ ਸਿਓ, ਬੁੱਚੜ ਅਡਵਾਇਰ ਨੂੰ ਲਲਕਾਰਿਆ, ਬਰਤਾਨਵੀ ਸਾਮਰਾਜ ਦਿਆ ਕੁੱਤਿਆ ਦੁਸ਼ਟਾ, ਕਰ ਲੈ ਬੰਦ ਜਬਾਨ, ਉਹਨੇ ਦੰਦ ਕਰੀਚੇ ਬੁੱਲ ਟੁੱਕੇ ਕਾਰ ਕਰ ਕਰਦੀਆਂ ਤਿੰਨ ਗੋਲੀਆਂ ਇਉਂ ਮਾਰੀਆਂ।

ਹਾਲ ਚ ਕਾਵਾਂ ਰੌਲੀ ਮੱਚ ਗਈ। ਤਿੰਨ ਨਾਮਵਰ ਸੰਸਾਰ ਪ੍ਰਸਿੱਧ ਗੋਰੇ ਸਟੇਜ ਤੇ ਲਹੂ ਚ ਲੱਥ ਪੱਥ ਸਨ। ਊਧਮ ਸਿੰਘ ਨੇ ਬੰਦੇ ਮਾਤਰਮ ਦੇ ਜੈਕਾਰੇ, ਭਾਰਤ ਮਾਤਾ ਦੀ ਜੈ ਦੇ ਜੈਕਾਰੇ ਉੱਚੀ ਗੁੰਜਾਏ। ਗ੍ਰਿਫਤਾਰੀ ਦੇਣ ਵੇਲੇ ਊਧਮ ਸਿੰਘ ਨੇ ਜੋ ਕਿਹਾ ਉਸ ਦਾ ਜ਼ਿਕਰ ਢਾਡੀ ਜਥਾ ਇੰਜ ਕਰ ਰਿਹਾ ਹੈ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਮੁਖਤਿਆਰ ਸਿੰਘ ਜੱਫਰ ਢਾਡੀ ਅਤੇ ਸਾਥੀਆਂ ਦੀ ਆਵਾਜ਼ ਵਿੱਚ ਕਵਿਸ਼ਰੀ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।
1: DTH ਦੀਅਰ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵਕਤ 3 ਵੱਜ ਚੁੱਕੇ ਨੇ ਅਤੇ ਸਮਾਂ ਹੋ ਰਿਹਾ ਹੈ ਨਿਊਜ਼ ਹੈਡਲਾਈਨਸ ਦਾ।

ਰੁੱਖ ਵਿੱਚ ਜੰਗ ਦੀ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਸਮਰਥਾਵਾਂ ਦਾ ਵਿਕਾਸ ਕਰ ਰਿਹਾ। ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਰਵਾਲਾ, ਮੜ ਮੱਲੂ ਤੇ ਕਬਰਵਾਲਾ ਵਿਖੇ ਪੁੱਜੀ। ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡਾਂ ਵਿੱਚ ਦਰਜ ਗਲਤ ਵੇਰਵਿਆਂ ਨੂੰ ਸੋਧਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਤਰਨ ਤਾਰਨ ਦੇ ਨੌ ਸ਼ਹਿਰਾਂ ਪੰਨੂਆਂ ਵਿਖੇ ਕੱਲ 29 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਭਾਰਤ ਪਾਕਿਸਤਾਨ ਸਰਹੱਦ ਨਾਲ ਲਗਦੇ ਰਾਜਾ ਤਾਲ ਇਲਾਕੇ ਵਿੱਚ BSF ਨੇ ਤਲਾਸ਼ੀ ਮੁਹਿੰਮ ਦੌਰਾਨ ਕਰੀਬ 1 ਕਿਲੋ ਹੈਰੋਇਨ ਤੇ ਇੱਕ ਛੋਟਾ ਡਰੋਨ ਬਰਾਮਦ ਕੀਤਾ। ਅੱਜ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 3 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਤਿਰੂਵਨੰਤਪੁਰਮ ਵਿੱਚ ਖੇਡਿਆ ਜਾ ਰਿਹਾ ਹੈ। ਏਸੀ ਹੁਣ ਤੱਕ ਦੀ ਨਿਊਜ਼ ਹੈਡਲਾਈਨਸ। ਹਾਂਜੀ ਦੋਸਤੋ, ਇਸ ਵਕਤ 3:03 ਹੋ ਚੁੱਕੇ ਨੇ ਤੇ ਸਮਾਂ ਹੋ ਚੁੱਕਾ ਹੈ ਤੁਹਾਡੇ ਫੇਵਰੇਟ ਪ੍ਰੋਗਰਾਮ ਦਾ ਜਿਹਦਾ ਨਾਂ ਹੈ ਚਿੱਠੀਆਂ ਮਿੱਠੀਆਂ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਰੇਡੀਓ ਸੁਣਨ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਤੁਹਾਡੇ ਆਪਣੇ ਹੋਸਟ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ, ਵਕਤ ਹੋ ਗਿਆ ਹੈ ਤੁਹਾਡੇ ਸਭ ਦੇ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਉਹ ਦੌਰ ਜਿੱਥੇ ਕਾਗਜ਼ 'ਤੇ ਲਿਖੇ ਜਜ਼ਬਾਤ ਅਤੇ ਸਿਆਹੀ ਦੀ ਮਹਿਕ ਦਿਲਾਂ ਨੂੰ ਜੋੜਦੀ ਸੀ, ਅੱਜ ਫਿਰ ਅਸੀਂ ਖੋਲ੍ਹਣ ਜਾ ਰਹੇ ਹਾਂ ਤੁਹਾਡੀਆਂ ਭੇਜੀਆਂ ਹੋਈਆਂ ਚਿੱਠੀਆਂ ਦਾ ਪਿਟਾਰਾ, ਜਿਸ ਵਿੱਚ ਲੁਕੇ ਨੇ ਤੁਹਾਡੇ ਦਿਲ ਦੇ ਅਰਮਾਨ, ਕੁਝ ਮਿੱਠੀਆਂ ਯਾਦਾਂ, ਫਰਮਾਇਸ਼ੀ ਗੀਤ ਅਤੇ ਅਣਕਹੇ ਜਜ਼ਬਾਤ। ਤਾਂ ਬਣੇ ਰਹੋ ਸਾਡੇ ਨਾਲ, ਆਓ ਮਿਲ ਕੇ ਮਾਣੀਏ ਇਹਨਾਂ ਚਿੱਠੀਆਂ ਦੀ ਮਿਠਾਸ ਨੂੰ। ਸ਼ੁਰੂ ਕਰਦੇ ਹਾਂ ਚਿੱਠੀਆਂ ਮਿੱਠੀਆਂ। ਹਾਂਜੀ ਦੋਸਤੋ, ਮੈਂ RG ਪੂਨਮ ਸੇਠੀ ਇਸ ਵਕਤ ਤੁਹਾਡੇ ਨਾਲ ਜੁੜ ਚੁੱਕੀ ਹਾਂ। ਬਹੁਤ ਚੰਗਾ ਲੱਗ ਰਿਹਾ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਮਿਲ ਕੇ ਅਤੇ ਹੁਣ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜਿਹੜੀ ਪਹਿਲੀ ਚਿੱਠੀ ਆਈ ਹੈ ਉਹ ਆਈ ਹੈ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ। ਭੇਜਣ ਵਾਲੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਭੇਜੀ ਹੈ ਉਹਨੇ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਉਹਨਾਂ ਦੇ ਕੁਝ ਸੱਜਣ ਮਿੱਤਰ ਵੀ ਨੇ ਮਨਜੀਤ ਤਨੇਜਾ ਅਤੇ ਪਰਵੀਨ ਤਨੇਜਾ। ਫਿਰ ਚਿੱਠੀ ਆਈ ਹੈ ਜ਼ਿਲ੍ਹਾ ਲੁਧਿਆਣਾ ਤੋਂ ਮੁੱਲਾਪੁਰ ਮੰਡੀ। ਭੇਜਣ ਵਾਲੇ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਆਕਾਸ਼ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ ਅਤੇ ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, JB ਰੱਖ। ਫਿਰ ਚਿੱਠੀ ਆਈ ਹੈ ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, SK ਸ਼ਰਮਾ, ਜਗਤਾਰ ਟੇਲਰ। ਅਤੇ ਇਹ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਕੋਈ ਗੀਤ ਸੁਣਨਾ ਚਾਹੁੰਦੇ ਨੇ ਅਤੇ ਗੀਤ ਮੈਂ ਲੱਭ ਲਿਆ ਹੈ ਤੁਹਾਡੇ ਵਾਸਤੇ। ਬਹੁਤ ਹੀ ਖੂਬਸੂਰਤ ਗੀਤ ਹੈ, ਧੀਆਂ ਪਰਦੇਸਨਾ। ਆਓ ਇੰਜੋਏ ਕਰਦੇ ਹਾਂ ਇਸ ਗੀਤ ਨੂੰ।

ਤਨੀ ਜਾਜੋਰੀਆ, ਗਗਨਦੀਪ ਜਾਜੋਰੀਆ, ਬੇਬੀ ਆਰਜ਼ੂ ਜਾਜੋਰੀਆ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹਨਾਂ ਦੇ ਨਾਂ ਨੇ ਰਵਿਦਾਸ ਨਗਰ ਮਲੋੜ ਤੋਂ ਨਾਨਕ ਚੰਦ ਜਾਜੋਰੀਆ, ਬੰਟੀ ਕੁਮਾਰ ਦੇਵਤਵਾਲ, ਵਿਜੇ ਕੁਮਾਰ ਰਾਤੀਆ, ਸੁਨੀਲ ਕੁਮਾਰ ਦੇਵਤਵਾਲ, ਪ੍ਰਿੰਸ ਕੁਮਾਰ ਜਾਜੋਰੀਆ। ਫਿਰ ਚਿੱਠੀ ਆਈ ਹੈ ਆਦਰਸ਼ ਨਗਰ ਮਲੋੜ ਤੋਂ। ਲਿਖਣ ਵਾਲੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਇਹਨਾਂ ਦੀ ਹੁਣ ਫਰਮਾਇਸ਼ 'ਤੇ ਪੇਸ਼ ਹੈ ਅਗਲਾ ਨਗਮਾ ਸਿਰਫ ਤੁਹਾਡੇ ਲਈ।

ਹਾਂਜੀ ਦੋਸਤੋ, ਜੇਕਰ ਤੁਸੀਂ ਹੁਣੇ ਹੁਣੇ ਆਪਣੇ ਰੇਡੀਓ ਜਾਂ ਡੀ ਟੀ ਐਚ ਸੈੱਟ ਔਨ ਕੀਤੇ ਨੇ ਤਾਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸੁਣ ਰਹੇ ਹੋ ਚਿੱਠੀਆਂ ਮਿੱਠੀਆਂ ਆਰ ਜੇ ਪੂਨਮ ਸਿਟੀ ਦੇ ਨਾਲ, ਅਤੇ ਥੋੜ੍ਹੀ ਜਿਹੀ ਹੋਰ ਚਿੱਠੀਆਂ ਆਪਾਂ ਪੜ੍ਹ ਲੈਂਦੇ ਹਾਂ। ਚਿੱਠੀ ਆਈ ਹੈ ਜਮਸ਼ੇਦਪੁਰ ਤੋਂ, ਲਿਖਣ ਵਾਲੇ ਨੇ ਹਰਜਿੰਦਰ ਸਿੰਘ ਪਾਟੀਆ, ਏਂਜਲ ਪਾਟੀਆ, ਨਵਨੀਤ ਪਾਟੀਆ, ਪੱਪੀ ਪਾਟੀਆ। ਫਿਰ ਚਿੱਠੀ ਆਈ ਹੈ ਕਰਨਵੀਰ ਹਾਊਸ ਪੂਚੋ ਕੈਂਚੀਆ ਬਠਿੰਡਾ ਤੋਂ, ਲਿਖਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ। ਫਿਰ ਚਿੱਠੀ ਆਈ ਹੈ ਮੁਕਤਸਰ ਤੋਂ ਬੱਬੂ ਸਿੰਘ ਧੀਮਨ, ਬਲਜਿੰਦਰ ਕੌਰ ਧੀਮਾਨ, ਸੋਰੀ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਫਿਰ ਚਿੱਠੀ ਆਈ ਹੈ ਮਾਡਲ ਟਾਊਨ ਕਰਨਾਲ ਤੋਂ, ਲਿਖਣ ਵਾਲੇ ਨੇ ਸੁਧੀਰ, ਨੂਤਨ, ਮਾਇਆ ਕੁਮਾਰ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਈਸ਼ ਪ੍ਰੀਤ ਸ਼ਰਮਾ, ਬਿਪਾਸ਼ਾ ਸ਼ਰਮਾ, ਹਰੀਪਾਲ ਕੌਰ। ਫਿਰ ਚਿੱਠੀ ਆਈ ਹੈ ਲਿਖਣ ਵਾਲੇ ਨੇ ਵੀਰਪਾਲ ਕੌਰ, ਰਾਵੀ, ਬਲਜੀਤ, ਗਗਨਦੀਪ ਕੌਰ। ਅਤੇ ਇਹ ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਹਾਂ, ਅਤੇ ਆਪਾਂ ਤੁਹਾਨੂੰ ਗੀਤ ਜ਼ਰੂਰ ਸੁਣਾਵਾਂਗੇ ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ, ਤਾਰਿਆਂ ਤੋਂ ਪਾਰ।

ਦੇ ਵੀ ਨਾਂ ਲਿਖੇ ਨੇ, ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਤੇ ਸਾਹਿਲ। ਫਿਰ ਚਿੱਠੀ ਆਈ ਹੈ ਮੇਹਸ ਗੇਟ ਨਾਭਾ ਤੋਂ, ਸੋਮਦੱਤ ਕੈਰਵ, ਜੋਤੀ ਰਾਣੀ, ਗੁਰਮੰਨਤ, ਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਕਿ ਇਹ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਜੋ ਕਿ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਗੀਤ ਸੁਣਦੇ ਹਾਂ ਨੱਚੀ ਜੋ ਸਾਡੇ ਨਾਲ।

ਖਟ ਕੇ ਲਿਆਂਦੀ ਥਾਲੀ ਨਿਉ ਕੇ ਚੱਕ ਮਿੱਤਰਾ ਨਿਉ ਕੇ ਚੱਕ ਮਿੱਤਰਾ ਗੇਂਦ ਘੁੰਗਰੂਆਂ।

ਹਾਂਜੀ ਦੋਸਤੋ, ਇਸ ਵਕਤ ਪ੍ਰੋਗਰਾਮ ਚੱਲ ਰਿਹਾ ਹੈ ਚਿੱਠੀਆਂ ਮਿੱਠੀਆਂ, ਅਤੇ ਮੈਂ ਆਰ ਜੇ ਪੂਨਮ ਸੇਠ ਇਸ ਵਕਤ ਤੁਹਾਡੇ ਨਾਲ ਜੁੜੀ ਹੋਈ ਹਾਂ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਹੱਥ ਦੀ ਲਿਖੀ ਚਿੱਠੀ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣੇ, ਤਾਂ ਦੇਰ ਨਾ ਕਰੋ, ਚੁੱਕੋ ਕਾਗਜ਼ ਕਲਮ, ਆਪਣੇ ਦਿਲ ਦੀ ਗੱਲ ਲਿਖੋ ਅਤੇ ਸਾਡੇ ਪਤੇ 'ਤੇ ਭੇਜ ਦਿਓ। ਸਾਨੂੰ ਤੁਹਾਡੀਆਂ ਚਿੱਠੀਆਂ, ਤੁਹਾਡੇ ਫਰਮਾਇਸ਼ੀ ਗੀਤਾਂ ਅਤੇ ਤੁਹਾਡੀਆਂ ਮਿੱਠੀਆਂ ਯਾਦਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹੁਣ ਕੁਝ ਆਪਾਂ ਚਿੱਠੀਆਂ ਹੋਰ ਪੜ੍ਹ ਲੈਂਦੇ ਹਾਂ। ਚਿੱਠੀ ਆਈ ਹੈ ਛੱਤੀਸਗੜ੍ਹ ਤੋਂ, ਲਿਖਣ ਵਾਲੇ ਨੇ ਦਤਰੰਗੀ ਤੋਂ ਭਾਗਵਤ ਵਰਮਾ, ਲਵਈ ਤੋਂ ਗੁਲਾਬ ਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚੰਡੋਗਰੀ ਪਿਪਰੀਆਂ ਤੋਂ ਦੁਰਗਾ ਰਾਮ ਸਾਹੂ। ਫਿਰ ਚਿੱਠੀ ਆਈ ਹੈ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਚੋ ਕੈਂਚੀਆਂ ਤੋਂ, ਲਿਖਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ, ਕੁਲਦੀਪ ਏਕਮ, ਦਮਨ ਅਭਿਜੋਤ। ਫਿਰ ਚਿੱਠੀ ਆਈ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ, ਲਿਖਣ ਵਾਲੇ ਨੇ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾਪੁਰੀ। ਫਿਰ ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਾਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀ ਸੀ ਪੁਰੀ, ਅਰੁਣਪੁਰੀ, ਨੇਹਾਪੁਰੀ, ਏਕਤਾਪੁਰੀ, ਸ਼ੰਮੀਪੁਰੀ, ਬੋਡੀਪੁਰੀ, ਸੁਨੀਲਪੁਰੀ, ਵੀ ਕੇ ਪੁਰੀ ਅਤੇ ਆਰਸਪੁਰੀ। ਇਹ ਲਾਲਚੰਦ ਯਮਲਾ ਜੱਟ ਦਾ ਗੀਤ ਸੁਣਨਾ ਚਾਹੁੰਦੇ ਹਾਂ, ਜੋ ਕਿ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਥੋੜ੍ਹੀ ਦੇਰ 'ਚ। ਅੱਛਾ, ਜਿਹੜਾ ਅਗਲਾ ਮੈਸੇਜ ਆਇਆ ਹੈ, ਅਗਲਾ ਚਿੱਠੀ ਆਈ ਹੈ, ਉਹ ਆਈ ਹੈ ਪੰਚਕੂਲਾ ਸੈਕਟਰ 9 ਤੋਂ, ਲਿਖਣ ਵਾਲੇ ਨੇ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਡਿੰਗਰਾ। ਇੱਕ ਮੈਸੇਜ ਵੀ ਲਿਖਿਆ ਇਹਨਾਂ ਨੇ, ਲਿਖਦੇ ਨੇ ਕਿ ਅੱਜ ਕੱਲ੍ਹ ਲੋਕ ਰੱਖਦੇ ਹੈ ਟੱਚ ਫੋਨ, ਪਰ ਮੁਸ਼ਕਿਲ ਇਹ ਹੈ ਕਿ ਟੱਚ ਮੇ ਕੋਈ ਨਹੀਂ। ਬਹੁਤ ਹੀ ਸੋਹਣਾ ਮੈਸੇਜ ਹੈ। ਫਿਰ ਚਿੱਠੀ ਆਈ ਹੈ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐੱਸ ਰਾਮਗੜੀਆ। ਹੁਣ ਆਪਾਂ ਅਗਲਾ ਗੀਤ ਸੁਣਦੇ ਹਾਂ। ਅਗਲਾ ਗੀਤ ਹੈ ਲਾਲਚੰਦ ਯਮਲਾ ਜੱਟ ਦੀ ਆਵਾਜ਼ ਵਿੱਚ, ਖੇਡਣ ਦੇ ਦਿਨ 4।

ਹਾਂਜੀ ਦੋਸਤੋ, ਹੁਣ ਆਪਾਂ ਪ੍ਰੋਗਰਾਮ ਨੂੰ ਥੋੜ੍ਹਾ ਹੋਰ ਅੱਗੇ ਵਧਾਉਂਦੇ ਹਾਂ। ਚਿੱਠੀ ਆਈ ਹੈ ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ। ਲਿਖਣ ਵਾਲੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ। ਫਿਰ ਮੇਨ ਰੋਡ ਅਰਾਇਨ ਅਤੇ ਸ਼੍ਰੀ ਤਹਿਸੀਲ ਸ਼੍ਰੀ ਕਰਨਪੁਰ ਤੋਂ ਲਿਖਣ ਵਾਲੇ ਨੇ ਸ਼੍ਰੀ ਅਕਾਲ ਜੀ ਰੇਡੀਓ ਸਰੋਤਾ ਸੰਘ। ਲਿਖਣ ਵਾਲੇ ਨੇ ਸੋਲੰਕੀ ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਦੇਵ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਰਾਠੌਰ, ਜੱਸੂ ਪਵਾਰ, ਜਗਵੀਰ ਸੋਲੰਕੀ ਅਤੇ ਸਾਰਾ ਹੀ ਪਰਿਵਾਰ। ਫਿਰ ਚਿੱਠੀ ਆਈ ਹੈ ਰਾਜਸਥਾਨ ਤੋਂ। ਲਿਖਦੇ ਨੇ ਕਿ ਮਾਰੋ ਪਿਆਰੋ ਰਾਜਸਥਾਨ, ਸਾਧੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਫਿਰ ਮੇਹਸ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਫਿਰ ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ। ਅਤੇ ਲਿਖਦੇ ਨੇ ਕਿ ਕਿਰਪਾ ਕਰਕੇ ਸਾਡੀ ਪਸੰਦ ਦਾ ਵੀ ਗੀਤ ਪਲੇਅ ਕੀਤਾ ਜਾਏ, ਆਪਾਂ ਜ਼ਰੂਰ ਕਰਾਂਗੇ। ਫਿਰ ਚਿੱਠੀ ਆਈ ਹੈ ਮੁਹੰਮਦਪੁਰ ਸੋਧਰ ਢਾਨੀ ਰਤੀਆ ਤੋਂ। ਲਿਖਣ ਵਾਲੇ ਨੇ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੁਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕੀਰਤ ਬੂਕ, ਭੂਸ਼ਣ ਖੇੜਾ, ਜਸ਼ਨ ਬੂਕ। ਅਤੇ ਇੱਕ ਮੈਸੇਜ ਵੀ ਲਿਖਦੇ ਨੇ ਕਿ ਪ੍ਰੇਮ ਹੀ ਪੂਜਾ ਹੈ, ਪ੍ਰੇਮ ਕਰੋ, ਸੱਚ ਬੋਲੋ, ਝੂਠ ਮਤ ਬੋਲੋ। ਅਤੇ ਗਾਇਕ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਜੋ ਕਿ ਆਪਾਂ ਲੱਭ ਲਿਆ, ਬਹੁਤ ਹੀ ਖੂਬਸੂਰਤ ਗੀਤ ਹੈ ਡੋਰੀਆ। ਆਓ ਇੰਜੋਏ ਕਰਦੇ ਇਸ ਗੀਤ ਨੂੰ।

ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹ ਚਿੱਠੀ ਆਈ ਹੈ ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐਸ ਮਾਨ। ਮੈਂ ਦੱਸਦਾਂ ਕਿ ਇਹ ਹਰਭਜਨ ਸਿੰਘ ਦੀ ਆਵਾਜ਼ ਵਿੱਚ ਇੱਕ ਗੀਤ ਹੈ ਦੁਪੱਟਾ, ਉਹ ਸੁਣਨਾ ਚਾਹੁੰਦੇ ਨੇ, ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਅਤੇ ਹੁਣ ਮੈਂ ਦੱਸ ਦੇਵਾਂ ਕਿ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਅਤੇ ਅੱਜ ਦੀਆਂ ਚਿੱਠੀਆਂ ਮਿੱਠੀਆਂ ਦਾ ਸਿਲਸਿਲਾ ਇੱਥੇ ਹੀ ਸਮੇਟਣਾ ਪੈ ਰਿਹਾ ਹੈ। ਕਾਗਜ਼ 'ਤੇ ਉਤਰੇ ਜਜ਼ਬਾਤਾਂ ਦੀ ਇਹ ਮਿਠਾਸ ਅੱਜ ਸਾਡੇ ਦਿਲਾਂ ਵਿੱਚ ਘੁਲ ਗਈ ਹੈ। ਜਿਨ੍ਹਾਂ ਪਿਆਰੇ ਦੋਸਤਾਂ ਦੀਆਂ ਚਿੱਠੀਆਂ ਅੱਜ ਸਮੇਂ ਦੀ ਕਮੀ ਕਰਕੇ ਸ਼ਾਮਿਲ ਨਹੀਂ ਹੋ ਸਕੀਆਂ, ਮੈਂ ਉਹਨਾਂ ਤੋਂ ਮਾਫ਼ੀ ਮੰਗਦੀ ਹਾਂ। ਤੁਹਾਡੀਆਂ ਚਿੱਠੀਆਂ ਸਾਡੇ ਕੋਲ ਬਹੁਤ ਸਾਂਭ ਕੇ ਰੱਖੀਆਂ ਨੇ, ਅਗਲੇ ਦਿਨ ਆਪਾਂ ਇਹ ਚਿੱਠੀਆਂ ਤੁਹਾਡੀਆਂ ਸਭ ਤੋਂ ਪਹਿਲਾਂ ਪੜ੍ਹਾਂਗੇ। ਹੁਣ ਆਪਣੀ ਹੋਸਟ ਆਰ ਜੀ ਪੂਨਮ ਸੇਠੀ ਨੂੰ ਦਿਓ ਇਜਾਜ਼ਤ। ਹੱਸਦੇ ਵਸਦੇ ਰਹੋ, ਮੁਸਕੁਰਾਉਂਦੇ ਰਹੋ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਪੈਕਟ੍ਰਮ। ਹੁਣ ਸਮਾਂ ਹੋ ਰਿਹਾ ਜੀ ਇੱਕ ਨਿੱਕੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੇਂਸੀ

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 5:30 ਵੱਜ ਚੁੱਕੇ ਨੇ। ਆਓ ਹੁਣ ਸਰਵਨ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਸਤ ਜਾਣਿਆ ਭਾਵ ਕਿ ਹੇ ਪ੍ਰਭੂ ਤੂੰ ਸਭ ਥਾਵਾਂ ਤੇ ਮੌਜੂਦ ਹੈ ਅਤੇ ਸਭ ਕੁਝ ਜਾਣਨ ਵਾਲਾ ਹੈ। ਪ੍ਰਭੂ ਅੰਤਰਜਾਮੀ ਹੈ, ਮਨ ਦੀਆਂ ਅੰਦਰਲੀਆਂ ਭਾਵਨਾਵਾਂ ਨੂੰ ਵੀ ਜਾਣਦਾ ਹੈ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਦਸਮ ਪਾਤਸ਼ਾਹ ਵੀ ਫਰਮਾਉਂਦੇ ਹਨ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਇਸ ਵਾਕ ਦਾ ਦੂਸਰਾ ਪ੍ਰਸੰਗ ਹੈ ਮੈਂ ਵਿਚਾਰ ਕਿਆ ਕਰੀ, ਭਾਵ ਕਿ ਪ੍ਰਭੂ ਦੀ ਮਹਿਮਾ ਬੇਅੰਤ ਹੈ। ਭਗਤ ਨਾਮਦੇਵ ਜੀ ਆਪਣੀ ਅਸਮਰੱਥਾ ਪ੍ਰਗਟ ਕਰਦੇ ਹਨ ਕਿ ਹੇ ਪ੍ਰਭੂ ਮੈਂ ਤੇਰੀ ਮਹਿਮਾ ਕਿਵੇਂ ਬਿਆਨ ਕਰਾਂ। ਇਸੇ ਭਾਵ ਨੂੰ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਇਉਂ ਕਹਿੰਦੇ ਹਨ, ਕਥਨਾ ਕਥੀ ਨਾ ਆਵੈ ਤੋਟ, ਭਾਵ ਕਿ ਪ੍ਰਭੂ ਦੀ ਵਡਿਆਈ ਅਤੇ ਸਿਫਤ ਸਾਲਾਹ ਕਹਿੰਦੇ ਕਹਿੰਦੇ ਵੀ ਖਤਮ ਨਹੀਂ ਹੁੰਦੀ। ਇਸੇ ਤਰ੍ਹਾਂ ਅੱਗੇ ਫਰਮਾਉਂਦੇ ਹਨ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾ ਹੀ ਕੋ ਥਾਓ, ਭਾਵ ਕਿ ਸਾਰੀ ਸ੍ਰਿਸ਼ਟੀ ਉਸਦੀ ਮਹਿਮਾ ਦਾ ਹੀ ਪ੍ਰਗਟਾਵਾ ਹੈ। ਜਿਵੇਂ ਕੋਈ ਬੱਚਾ ਸਮੁੰਦਰ ਦੇ ਕੰਢੇ ਖੜ ਕੇ ਇੱਕ ਕੱਪ ਪਾਣੀ ਦਾ ਭਰ ਲਵੇ ਪਰ ਉਹ ਸਮੁੰਦਰ ਦੀ ਡੂੰਘਾਈ ਨਹੀਂ ਮਾਪ ਸਕਦਾ, ਇਸੇ ਤਰ੍ਹਾਂ ਮਨੁੱਖੀ ਬੁੱਧੀ ਪ੍ਰਭੂ ਦੀ ਬੇਅੰਤਤਾ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਦੀ। ਇਸੇ ਤਰ੍ਹਾਂ ਦਾ ਸ਼ਬਦ ਆਸਾ ਦੀ ਵਾਰ ਵਿੱਚ ਵੀ ਮਿਲਦਾ ਹੈ, ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾ। ਭਾਵ ਕਿ ਹੇ ਪ੍ਰਭੂ ਤੂੰ ਇੱਕ ਵਿਸ਼ਾਲ ਦਰਿਆ ਸਮਾਨ ਹੈ, ਮੈਂ ਤੇਰੇ ਹੀ ਪੀਤਰ ਰਹਿਣ ਵਾਲੀ ਇੱਕ ਮੱਛਲੀ ਸਮਾਨ ਹਾਂ, ਮੈਂ ਤੇਰਾ ਆਦ ਅੰਤ ਨਹੀਂ ਲੱਭ ਸਕਦੀ, ਮੈਂ ਤੇਰੀ ਵਿਆਪਕਤਾ ਨੂੰ ਨਹੀਂ ਜਾਣ ਸਕਦੀ, ਤੂੰ ਹੀ ਸਦਾ ਮੇਰੀ ਹਾਲਤ ਜਾਣਦਾ ਹੈ, ਮੇਰੀ ਹੋਂਦ ਤੇਰੀ ਮਿਹਰ ਸਦਕਾ ਹੈ। ਭਗਤ ਨਾਮਦੇਵ ਜੀ ਦੇ ਇਸ ਸ਼ਬਦ ਦੀ ਅਗਲੀ ਪੰਕਤੀ ਹੈ, ਨਾਮੀ ਚੇ ਸੁਆਮੀ ਬਖਸੰਦ ਤੂੰ ਹਰੀ। ਬਖਸੰਦ ਤੂੰ ਹਰੀ ਤੋਂ ਭਾਵ ਹੈ ਕਿ ਪ੍ਰਭੂ ਬਖਸ਼ਣਹਾਰ ਹੈ। ਗੁਰਬਾਣੀ ਵਿੱਚ ਵਾਰ ਵਾਰ ਆਉਂਦਾ ਹੈ ਕਿ ਹੇ ਪ੍ਰਭੂ ਤੇਰੀ ਕਿਰਪਾ ਤੋਂ ਬਿਨਾਂ ਜੀਵ ਦਾ ਉਧਾਰ ਨਹੀਂ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਭਾਵ ਕਿ ਸਭ ਕੁਝ ਤੇਰਾ ਹੈ, ਮੈਂ ਤੇਰੀ ਕਿਰਪਾ ਦਾ ਮੰਗਤਾ ਹਾਂ। ਅਤੇ ਅੱਗੇ ਫਿਰ ਆਇਆ ਹੈ ਕਿ ਕਰ ਕਿਰਪਾ ਜਿਸ ਆਪਣਾ ਨਾਮ ਦੇ, ਭਾਵ ਕਿ ਜਿਸ ਉੱਤੇ ਪ੍ਰਭੂ ਕਿਰਪਾ ਕਰਦਾ ਹੈ ਉਸਨੂੰ ਨਾਮ ਦੀ ਦਾਤ ਮਿਲਦੀ ਹੈ। ਇਸ ਲਈ ਗੁਰਬਾਣੀ ਸਾਨੂੰ ਬਾਹਰੀ ਦਿਖਾਵੇ ਦੀ ਬਜਾਏ ਅੰਦਰਲੀ ਸੱਚਾਈ ਵੱਲ ਲੈ ਜਾਂਦੀ ਹੈ। ਗੁਰਬਾਣੀ ਵਿੱਚ ਵਾਰ ਵਾਰ ਇਸੇ ਤਰ੍ਹਾਂ ਦੇ ਖਿਆਲ ਨੂੰ ਦਿਰੜਾਇਆ ਗਿਆ ਹੈ, ਜਿਵੇਂ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ। ਭਾਵ ਕਿ ਹੇ ਪ੍ਰਭੂ ਤੂੰ ਸਰਬ ਸ਼ਕਤੀਮਾਨ ਹੈ, ਮੇਰੀ ਅਕਲ ਬਹੁਤ ਛੋਟੀ ਹੈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮਹਿ ਰਹੋ ਰਜਾਈ। ਹੇ ਪ੍ਰਭੂ ਮੈਨੂੰ ਸਮਝ ਬਖਸ਼ ਕਿ ਮੈਂ ਤੇਰੇ ਗੁਣ ਗਾ ਸਕਾਂ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਦੀ ਰਚਨਾ ਅਤੇ ਮਹਿਮਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇਸ ਸ਼ਬਦ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਸਰਬੱਗ ਹੈ, ਭਾਵ ਸਭ ਕੁਝ ਜਾਣਨ ਵਾਲਾ ਹੈ। ਪਰਮਾਤਮਾ ਸਰਬ ਵਿਆਪਕ ਅਤੇ ਸਰਬ ਦ੍ਰਿਸ਼ਟਾ ਹੈ। ਮਨੁੱਖ ਦੀ ਬੁੱਧੀ ਸੀਮਤ ਹੈ, ਉਹ ਪਰਮਾਤਮਾ ਦੀ ਪੂਰੀ ਮਹਿਮਾ ਦਾ ਅੰਤ ਨਹੀਂ ਪਾ ਸਕਦੀ। ਪ੍ਰਭੂ ਦੀ ਬਖਸ਼ਿਸ਼ ਅਤੇ ਕਿਰਪਾ ਤੋਂ ਬਿਨਾਂ ਆਤਮਿਕ ਉਚਾਈ ਪ੍ਰਾਪਤ ਨਹੀਂ ਹੁੰਦੀ। ਇਹ ਸ਼ਬਦ ਸਿਰਫ ਪਰਮਾਤਮਾ ਦੀ ਸਰਬੱਗਤਾ ਦਾ ਬਿਆਨ ਨਹੀਂ, ਸਗੋਂ ਭਗਤ ਦੀ ਨਿਮਰਤਾ, ਆਤਮ ਸਮਰਪਣ ਅਤੇ ਪ੍ਰਭੂ ਦੀ ਕਿਰਪਾ ਉੱਤੇ ਪੂਰਨ ਨਿਰਭਰਤਾ ਦਾ ਪ੍ਰਗਟਾਵਾ ਵੀ ਹੈ। ਇਸ ਲਈ ਮਨੁੱਖ ਲਈ ਹੰਕਾਰ ਛੱਡ ਕੇ ਪਰਮ ਪਿਤਾ ਪਰਮੇਸ਼ਰ ਦੀ ਕਿਰਪਾ ਦਾ ਆਸਰਾ ਲੈਣਾ ਹੀ ਸੱਚੀ ਭਗਤੀ ਹੈ। ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਰੇ ਭੌਤਿਕ ਵਰਤਾਰਿਆਂ ਅਤੇ ਪਸਾਰਿਆਂ ਦੀ ਵਾਸਤਵਿਕਤਾ ਤੋਂ ਇਲਾਵਾ ਇੱਕ ਹੋਰ ਵਾਸਤਵਿਕਤਾ ਵੀ ਹੈ ਜੋ ਕਾਲ ਦੀਆਂ ਬੰਦਿਸ਼ਾਂ ਤੋਂ ਬਾਹਰ ਸੁਤੰਤਰ ਅਤੇ ਸਦੀਵੀ ਹੈ।
1: ਤੂੰ ਦਾਨਾ ਤੂੰ ਬੀਨਾ,

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6 ਵਜ ਰਹੇ ਨੇ, ਆਉਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

7:10 ਤੇ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ। ਪ੍ਰੋਗਰਾਮ ਵਗਦੇ ਪਾਣੀ ਦਾ ਸਮਾਂ ਰਹੇਗਾ 7:45 ਦਾ, ਜਿਸ ਦੇ ਤਹਿਤ ਤੁਸੀਂ ਅੱਜ ਪਰਮਜੀਤ ਸਿੰਘ ਦੀ ਕਹਾਣੀ ਪੂਰਨ ਅਪੂਰਨ ਪਿਆਰ ਸੁਣੋਗੇ।

ਰਾਤ 8 ਵਜੇ ਤੁਸੀਂ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ। ਰਾਤ 8:30 ਵਜੇ ਸਮਾਂ ਰਹੇਗਾ ਪੰਜਾਬੀ ਖਬਰਾਂ ਦਾ। 8:45 ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਰੇਡੀਓ ਸਕੋਪ ਨੈਸ਼ਨਲ ਸਾਇੰਸ ਮੈਗਜ਼ੀਨ ਅਤੇ ਰਾਤ 10 ਵਜੇ 20ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਤੁਸੀਂ ਸੁਣ ਸਕਦੇ ਹੋ ਸਾਡੇ ਦਿੱਲੀ ਕੇਂਦਰ ਤੋਂ। ਪ੍ਰੋਗਰਾਮ ਸ਼ਾਸਤਰੀ ਸੰਗੀਤ ਦੇ ਤਹਿਤ ਰਾਤ 10:20 ਤੇ ਤੁਸੀਂ ਸੁਣੋਗੇ ਪੰਡਿਤ ਅਜਿਤ ਚੱਕਰਵਰਤੀ ਦਾ ਸ਼ਾਸਤਰੀ ਗਾਇਨ ਰਾਗ ਕਾਫੀ ਅਤੇ ਠੁਮਰੀ ਤੋਰੀ ਤਿਰਛੀ ਨਜ਼ਰੀਆ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਇਹ ਸਨ ਸਾਡੇ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਆਪਣੇ

ਸਰੋਤਿਆਂ ਨੂੰ ਦੱਸ ਦਈਏ ਕਿ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਸਕਦੇ ਹੋ ਪ੍ਰੋਗਰਾਮ 24 ਘੰਟੇ। ਤੁਸੀਂ ਸੁਣ ਰਹੇ ਸੀ ਪਰਿਚੇ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਕੁਝ ਦੇਸ਼ ਗਾਣ।

0: ਹਿੱਸਾ ਰਹੇ ਪੰਜਾਬ ਦੇ ਰਜਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਦੀ ਬਹੁਗਿਣਤੀ ਵਾਲੇ 3,763 ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਿਤ ਕਰਨ ਦੀ ਪਹਿਲਕਦਮੀ ਦੀ ਕੀਤੀ ਸ਼ੁਰੂਆਤ। ਵਿਕਾਸ ਕਾਰਜਾਂ ਲਈ 201 ਕਰੋੜ ਰੁਪਏ ਜਾਰੀ। ਪੰਜਾਬ ਭਰ ਵਿੱਚ ਬੀਜੇਪੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਮੋਹਾਲੀ ਤੋਂ ਮੋਟਰਸਾਈਕਲ ਰੈਲੀ ਦਾ ਆਯੋਜਨ ਅਤੇ ਵੈਸਟ ਇੰਡੀਜ਼ ਨੇ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਸਾਹਮਣੇ 296 ਦੌੜਾਂ ਦਾ ਟੀਚਾ ਰੱਖਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤੀ ਫੌਜ ਵੱਲੋਂ ਪਾਕਿਸਤਾਨ 'ਚ ਦਹਿਸ਼ਤਗਰਦੀ ਟਿਕਾਣਿਆਂ 'ਤੇ ਕੀਤੀ ਗਈ ਸਰਜੀਕਲ ਸਟਰਾਈਕ ਨੇ ਦੁਨੀਆਂ ਦੇ ਸਾਹਮਣੇ ਭਾਰਤ ਦੀ ਦਹਿਸ਼ਤਗਰਦੀ ਵਿਰੋਧੀ ਨੀਤੀ ਦੀ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਅੱਜ ਆਕਾਸ਼ਵਾਣੀ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਉਨ੍ਹਾਂ ਕਿਹਾ ਕਿ ਦੇਸ਼ ਕੱਲ੍ਹ 28 ਸਤੰਬਰ ਨੂੰ ਇਸ ਸਟਰਾਈਕ ਦੀ 10ਵੀਂ ਵਰ੍ਹੇਗੰਢ ਮਨਾਏਗਾ। ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਇਹ ਦੇਖ ਕੇ ਹੈਰਾਨ ਹੈ ਕਿ ਕਿਸ ਤਰ੍ਹਾਂ ਬਹਾਦਰ ਭਾਰਤੀ ਜਵਾਨਾਂ ਨੇ ਦਹਿਸ਼ਤਗਰਦੀ ਖਿਲਾਫ਼ ਸਰਜੀਕਲ ਸਟਰਾਈਕ ਲਈ ਕੰਟਰੋਲ ਰੇਖਾ ਪਾਰ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਬਾਲਾਕੋਟ ਹਵਾਈ ਹਮਲੇ ਤੋਂ ਲੈ ਕੇ ਆਪਰੇਸ਼ਨ ਸੰਦੂਰ ਤੱਕ ਭਾਰਤ ਨੇ ਵਾਰ ਵਾਰ ਇਹ ਸੰਦੇਸ਼ ਦਿੱਤਾ ਕਿ ਦਹਿਸ਼ਤਗਰਦੀ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ।
1: बीते एक दशक में बालाकोट की एयर स्ट्राइक से लेकर ऑपरेशन सिंदूर तक भारत ने बार बार ये स्पष्ट संदेश दिया है कि अगर आतंकवादी भारत पर आंख उठाएंगे तो उसका करारा जवाब दिया जाएगा। आतंकवादी हमलों ने भारत को लंबे समय तक चोट पहुंचाई है। पहले भी हर आतंकी हमले के बाद पाकिस्तान पर कार्रवाई की मांग होती थी। अब आज का भारत आतंकवाद के खिलाफ जीरो टॉलरेंस पॉलिसी लेकर चल रहा है।
0: ਮਰਦਮਸ਼ੁਮਾਰੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਪਹਿਲਾ ਗੇੜ ਕਰੀਬ ਸਾਰੇ ਸੂਬਿਆਂ 'ਚ ਪੂਰਾ ਹੋ ਗਿਆ ਅਤੇ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡੇਟਾ ਦਰਜ ਕੀਤਾ ਗਿਆ। ਉਹਨਾਂ ਸਪਸ਼ਟ ਕੀਤਾ ਕਿ ਮਰਦਮਸ਼ੁਮਾਰੀ ਹਰ ਕਿਸੇ ਦੀ ਰਾਸ਼ਟਰੀ ਜ਼ਿੰਮੇਵਾਰੀ ਹੈ ਅਤੇ ਲੋਕ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰ ਸਕਦੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਤਹਿਤ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਨੇ ਹਾਲ ਹੀ 'ਚ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ ਅਤੇ ਇਸ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਲਈ ਹੈ। ਉਹਨਾਂ ਨੇ ਤਿਉਹਾਰਾਂ ਦੌਰਾਨ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਯਾਦ ਰੱਖਣ ਦੀ ਵੀ ਅਪੀਲ ਕੀਤੀ। ਅਖੀਰ ਵਿੱਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਉਤਸ਼ਾਹਜਨਕ ਕਹਾਣੀਆਂ ਸਾਂਝੀਆਂ ਕਰਦੇ ਰਹਿਣ ਦੀ ਅਪੀਲ ਕੀਤੀ ਕਿਉਂਕਿ ਇਹ ਜਾਣਕਾਰੀ ਅਤੇ ਕਹਾਣੀਆਂ ਦੂਜਿਆਂ ਨੂੰ ਪ੍ਰੇਰਣਾ ਦਿੰਦੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਓਲੰਪੀਅਨ ਰਜਿੰਦਰ ਸਿੰਘ ਦੀ ਸ਼ਲਾਘਾ ਕੀਤੀ ਹੈ ਜੋ ਰਾਊਂਡ ਗਲਾਸ ਹਾਕੀ ਅਕੈਡਮੀ ਰਾਹੀਂ ਆਪਣੇ ਜਨੂੰਨ ਨੂੰ ਅੱਗੇ ਵਧਾ ਰਹੇ ਨੇ। ਅੱਜ ਆਪਣੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਆਜ਼ਾਦੀ ਦਿਵਸ 'ਤੇ ਲਾਲ ਕਿਲ੍ਹੇ ਤੋਂ ਉਨ੍ਹਾਂ ਨੇ ਖੇਡ ਪ੍ਰਤਿਭਾ ਦੀ ਭਾਲ ਵਾਸਤੇ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚਣ ਦੀ ਮੁਹਿੰਮ ਬਾਰੇ ਜੋ ਐਲਾਨ ਕੀਤਾ ਸੀ ਪੰਜਾਬ ਦੇ ਰਜਿੰਦਰ ਸਿੰਘ ਉਸੇ ਦਿਸ਼ਾ 'ਚ ਕੰਮ ਕਰ ਰਹੇ ਨੇ।
1: ਰਾਊਂਡ ਗਲਾਸ ਹਾਕੀ ਅਕੈਡਮੀ ਦੇ ਜ਼ਰੀਏ ਆਪਣੇ ਪੈਸ਼ਨ ਕੋ ਆਗੇ ਲੈ ਜਾ ਰਹੇ। ਉਨਕੇ ਪ੍ਰਯਾਸੋਂ ਸੇ ਗਾਵੋਂ ਮੇ ਨਈ ਹਾਕੀ ਐਸਟ੍ਰੋਟਰਫ ਬਿਛਾਈ ਜਾ ਰਹੀ ਹੈ। ਰਾਜਿੰਦਰ ਜੀ ਕਾ ਫੋਕਸ ਏਕਦਮ ਕਲੀਅਰ ਹੈ, ਐਸੇ ਗਾਵੋਂ ਮੇ ਬੱਚੋਂ ਕੀ ਪਹਿਚਾਨ ਕਰਨਾ, ਜਹਾਂ ਬਿਹਤਰੀਨ ਕੋਚਿੰਗ ਕੀ ਸੁਵਿਧਾਏ ਕਮ ਹੈ। ਐਸੇ ਪ੍ਰਯਾਸੋਂ ਸੇ ਕਈ ਖਿਲਾੜੀ ਭਾਰਤ ਕੇ ਜੂਨੀਅਰ ਔਰ ਸੀਨੀਅਰ ਲੈਵਲ ਪਰ ਆਪਣੀ ਜਗ੍ਹਾ ਬਣਾ ਰਹੇ ਹੈ। ਰਾਜਿੰਦਰ ਸਿੰਘ ਜੀ ਕੇ ਇਸ ਸਮਰਪਣ ਕੀ ਜਿਤਨੀ ਵੀ ਸਰਾਹਨਾ ਕੀ ਜਾਏ ਵੋ ਕਮ ਹੈ।
0: ਮੋਹਾਲੀ ਤੋਂ ਆਕਾਸ਼ਵਾਣੀ ਦੇ ਪੱਤਰਕਾਰ ਮਨੋਜ ਗਿਰਦਰ ਨਾਲ ਗੱਲਬਾਤ ਕਰਦਿਆਂ ਓਲੰਪੀਅਨ ਰਜਿੰਦਰ ਸਿੰਘ ਨੇ ਪ੍ਰੇਰਣਾਦਾਇਕ ਸ਼ਬਦਾਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਸ਼ੁਕਰੀਆ ਅਦਾ ਕੀਤਾ।
2: ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਰਾਊਂਡ ਗਲਾਸ ਬਾਰੇ ਔਰ ਮੇਰੇ ਬਾਰੇ ਨਾਂ ਲਿਆ ਤੇ ਇਹ ਪ੍ਰੇਰਣਾ ਦੇ ਨਾਲ ਨਾਲ ਮੈਨੂੰ ਕੌਨਫੀਡੈਂਸ ਵੀ ਮਿਲੇਗਾ ਤੇ ਮੈਂ ਹੋਰ ਵੀ ਵਧੀਆ ਕੰਮ ਕਰਾਂਗਾ। ਮੇਰੇ ਨਾਲ ਨਾਲ ਜਿੰਨੇ ਵੀ ਖਿਡਾਰੀ ਹੈ ਜਾਂ ਕੋਚ ਨੇ ਉਹਨਾਂ ਨੂੰ ਵੀ ਇੱਕ ਪ੍ਰੇਰਣਾ ਮਿਲੇਗੀ।
0: ਪੰਜਾਬ ਸਰਕਾਰ ਨੇ ਸੂਬੇ ਭਰ ਦੇ ਅਨੁਸੂਚਿਤ ਜਾਤੀ ਦੀ ਬਹੁਗਿਣਤੀ ਵਾਲੇ 3,763 ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਿਤ ਕਰਨ ਲਈ ਇੱਕ ਵੱਡੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਉਪਰਾਲੇ ਦਾ ਉਦੇਸ਼ ਪੇਂਡੂ ਖੇਤਰਾਂ 'ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਵਿਕਾਸ ਦੇ ਲਾਭ ਹਰ ਵਰਗ ਤੱਕ ਪਹੁੰਚਾਉਣਾ ਏ। ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ 201 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ 40% ਜਾਂ ਇਸ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਵਿੱਚ ਮੁੱਢਲੇ ਢਾਂਚੇ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਵਰਤੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ @AIRNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRNU ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋ ਰਹੇ ਨੇ ਅਤੇ ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਅਤੇ ਇਹ ਸਿਲਸਿਲਾ ਜਾਰੀ ਹੈ। ਸੇਵਾ ਅਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਤਬਦੀਲੀ ਲਿਆ ਰਿਹਾ।

0: ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਮਿਸਾਲ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਸ ਦ੍ਰਿਸ਼ਟੀਕੋਣ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਰਾਹੀਂ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: 1968 ਤੋਂ ਭਾਰਤ ਦੀ ਸਕੂਲੀ ਸਿੱਖਿਆ ਪ੍ਰਣਾਲੀ 10+2 ਢਾਂਚੇ ਤੇ ਆਧਾਰਿਤ ਸੀ। 29 ਜੁਲਾਈ 2020 ਨੂੰ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਮਨਜ਼ੂਰੀ ਦਿੱਤੀ, ਜਿਸ ਤਹਿਤ 5+3+3+4 ਢਾਂਚਾ ਲਿਆਂਦਾ ਗਿਆ। ਇਸ ਵਿਚ 5 ਸਾਲ ਦੀ ਮੁੱਢਲੀ ਪੜ੍ਹਾਈ, 3 ਸਾਲ ਦਾ ਤਿਆਰੀ ਪੜਾਅ, 3 ਸਾਲ ਦੀ ਮਿਡਲ ਅਤੇ 4 ਸਾਲ ਦੀ ਸੈਕੰਡਰੀ ਪੜ੍ਹਾਈ ਸ਼ਾਮਲ ਹੈ। ਇਹ ਨਵਾਂ ਢਾਂਚਾ 3 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ। ਇਸ ਵਿਚ ਪਹਿਲੀ ਵਾਰ ਛੋਟੇ ਬੱਚਿਆਂ ਦੀ ਮੁੱਢਲੀ ਸਿੱਖਿਆ ਨੂੰ ਵੀ ਸਿੱਖਿਆ ਪ੍ਰਣਾਲੀ ਦਾ ਹਿੱਸਾ ਬਣਾਇਆ ਗਿਆ ਹੈ। ਇਸ ਤਹਿਤ ਘੱਟੋ ਘੱਟ 5ਵੀਂ ਜਮਾਤ ਤੱਕ ਮਾਂ ਬੋਲੀ ਜਾਂ ਘਰ ਦੀ ਭਾਸ਼ਾ ਵਿਚ ਪੜ੍ਹਾਈ ਨੂੰ ਤਰਜੀਹ ਦਿੱਤੀ ਗਈ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਨੇ ਕਲਾ, ਵਿਗਿਆਨ, ਕਾਮਰਸ ਅਤੇ ਕਿੱਤਾਮੁਖੀ ਸਿੱਖਿਆ ਵਿਚਕਾਰ ਪੁਰਾਣੀ ਸਖ਼ਤ ਵੰਡ ਨੂੰ ਖਤਮ ਕਰ ਦਿੱਤਾ ਹੈ। ਹੁਣ ਵਿਦਿਆਰਥੀ ਆਪਣੀ ਪਸੰਦ ਦੇ ਵੱਖ ਵੱਖ ਵਿਸ਼ੇ ਚੁਣ ਸਕਦੇ ਨੇ। ਇਸ ਤੋਂ ਬਾਅਦ 2021 'ਚ ਨਿਪੁੰਨ ਭਾਰਤ ਦੀ ਸ਼ੁਰੂਆਤ ਕੀਤੀ ਗਈ, ਤਾਂ ਜੋ 3ਜੀ ਜਮਾਤ ਤੱਕ ਬੱਚਿਆਂ 'ਚ ਪੜ੍ਹਨ, ਲਿਖਣ ਅਤੇ ਗਿਣਤੀ ਦੀਆਂ ਬੁਨਿਆਦੀ ਯੋਗਤਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ। 1968

0: ਦੀ ਗਈ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਨੇ ਕਲਾ, ਵਿਗਿਆਨ, ਕਾਮਰਸ ਅਤੇ ਕਿੱਤਾ ਮੁਖੀ ਸਿੱਖਿਆ ਵਿਚਕਾਰ ਪੁਰਾਣੀ ਸਖ਼ਤ ਵੰਡ ਨੂੰ ਖਤਮ ਕਰ ਦਿੱਤਾ ਹੈ। ਹੁਣ ਵਿਦਿਆਰਥੀ ਆਪਣੀ ਪਸੰਦ ਦੇ ਵੱਖ ਵੱਖ ਵਿਸ਼ੇ ਚੁਣ ਸਕਦੇ ਨੇ। ਇਸ ਤੋਂ ਬਾਅਦ 2021 ਚ ਨਿਪੁੰਨ ਭਾਰਤ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ 3ਜੀ ਜਮਾਤ ਤੱਕ ਬੱਚਿਆਂ ਚ ਪੜ੍ਹਨ ਲਿਖਣ ਅਤੇ ਗਿਣਤੀ ਦੀਆਂ ਬੁਨਿਆਦੀ ਯੋਗਤਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ। 1968 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਭਾਰਤ ਨੇ ਆਪਣੀ ਸਕੂਲੀ ਸਿੱਖਿਆ ਦਾ ਢਾਂਚਾ ਬਦਲਿਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਪੰਜਾਬ ਭਰ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਫਿਰੋਜ਼ਪੁਰ ਪਹੁੰਚੇ। ਉਨ੍ਹਾਂ ਪੰਜਾਬ 'ਚੋਂ ਨਸ਼ਿਆਂ ਦੇ ਖਾਤਮੇ ਦੀ ਲੋੜ 'ਤੇ ਜ਼ੋਰ ਦਿੰਦਿਆਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਮਾਜ ਦੇ ਹਰ ਵਰਗ ਨੂੰ ਸਾਂਝੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਧਰ ਹੁਸ਼ਿਆਰਪੁਰ ਦੇ ਮੁਕੇਰੀਆਂ 'ਚ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਹੋਈ ਰੈਲੀ ਦੌਰਾਨ ਬੀਜੇਪੀ ਦੇ ਕਿਸ਼ਤਵਾੜ ਤੋਂ ਵਿਧਾਇਕ ਸ਼ਗੁਨ ਪਰਿਹਾਰ ਨੇ ਪੰਜਾਬ ਸਰਕਾਰ 'ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇਲਜ਼ਾਮ ਲਗਾਏ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਅੱਜ ਸਵੇਰੇ ਕੈਂਪਸ 'ਚ ਹੰਗਾਮਾ ਕੀਤਾ ਗਿਆ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਰਾਸ਼ਟਰੀ ਅੰਮ੍ਰਿਤਸਰ ਦਿੱਲੀ ਰਾਜਮਾਰਗ ਨੂੰ ਵੀ ਜਾਮ ਕੀਤਾ ਗਿਆ। ਉਨ੍ਹਾਂ ਦਾ ਇਲਜ਼ਾਮ ਸੀ ਕਿ ਯੂਨੀਵਰਸਿਟੀ ਦੇ ਕੈਂਪਸ ਵਿੱਚ ਇੱਕ ਵਿਦਿਆਰਥਣ ਦੇ ਨਾਲ ਜਬਰ ਜਨਾਹ ਹੋਇਆ। ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ ਗੌਰਵ ਤੁਰਾ ਨੇ ਸਵੇਰੇ ਕੈਂਪਸ ਵਿੱਚ ਬਲ ਨਾਲ ਪਹੁੰਚ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਰਾਜਮਾਰਗ ਖੁਲਵਾਇਆ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਮਾਮਲੇ ਦੀ ਜਾਂਚ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤੈ। ਇਸੇ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਰਜਿਸਟਰਾਰ ਮੋਨਿਕਾ ਗੁਲਾਟੀ ਨੇ ਆਪਣੇ ਇੱਕ ਬਿਆਨ 'ਚ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਝੂਠੀਆਂ, ਬੇਬੁਨਿਆਦ ਅਤੇ ਮਨਘੜਤ ਨੇ। ਯੂਨੀਵਰਸਿਟੀ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਇਹਨਾਂ ਅਫਵਾਹਾਂ 'ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਕਿ ਵਿਦਿਆਰਥੀ, ਮਾਪੇ ਅਤੇ ਲੋਕ ਬਿਨਾਂ ਤਸਦੀਕ ਕੀਤੀ ਜਾਣਕਾਰੀ 'ਤੇ ਵਿਸ਼ਵਾਸ ਨਾ ਕਰਨ। ਆਖਰੀ ਖਬਰਾਂ ਲਿਖੇ ਜਾਣ ਤੱਕ ਸ਼ਾਹਰਾ ਉੱਤੇ ਵਿਦਿਆਰਥੀਆਂ ਦਾ ਰੋਸ ਮੁਜ਼ਾਹਰਾ ਜਾਰੀ ਸੀ ਅਤੇ ਪੁਲਿਸ ਬਲ ਵੱਡੀ ਗਿਣਤੀ ਵਿੱਚ ਉੱਥੇ ਤੈਨਾਤ ਸੀ। ਅੱਜ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਜਾ ਰਿਹਾ। ਇਸ ਮੌਕੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਕਰਵਾਈ ਗਈ ਮੋਟਰਸਾਈਕਲ ਰੈਲੀ ਨੂੰ ਅੱਜ ਮੋਹਾਲੀ ਦੇ ਇਤਿਹਾਸਕ ਫਤਿਹਪੁਰ ਚੱਪੜਚਿੜੀ ਤੋਂ ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸੰਜੀਵ ਕੁਮਾਰ ਤਿਵਾੜੀ ਨੇ ਰਵਾਨਾ ਕੀਤਾ। ਇਸ ਰੈਲੀ ਵਿੱਚ ਦਾ ਉਦੇਸ਼ ਪੰਜਾਬ ਦੇ ਵੱਖ ਵੱਖ ਸੈਰ ਸਪਾਟਾ ਸਥਾਨਾਂ ਨੂੰ ਲੋਕਾਂ ਦੇ ਨਾਲ ਜੋੜਨਾ ਸੀ। ਵੈਸਟ ਇੰਡੀਜ਼ ਨੇ 3 ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਸਾਹਮਣੇ 296 ਦੌੜਾਂ ਦਾ ਟੀਚਾ ਰੱਖਿਆ। ਆਖਰੀ ਖ਼ਬਰਾਂ ਮਿਲਣ ਤੱਕ ਭਾਰਤ ਨੇ ਪਹਿਲੇ ਓਵਰ ਵਿੱਚ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਤੋਂ 4 ਦੌੜਾਂ ਬਣਾਈਆਂ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰੀ ਮੋਦੀ ਨੇ 1980 ਦੇ ਓਲੰਪਿਕ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਦਾ ਹਿੱਸਾ ਰਹੇ ਪੰਜਾਬ ਦੇ ਰਜਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵੈਸਟ ਇੰਡੀਜ਼ ਨੇ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਸਾਹਮਣੇ 296 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।
2: ਹਰ ਬੈਂਕ ਦੇ ਵੱਖ ਵੱਖ KYC ਦੇ ਕਾਗਜ਼, ਕਾਸ਼ ਇੱਕ ਚਾਬੀ ਹੁੰਦੀ
3: ਹੈ ਨਾ ਪਾਪਾ। CKYC ID
2: ਮਤਲਬ
3: ਬੈਂਕ ਤੁਹਾਡੇ KYC ਦਾ ਵੇਰਵਾ CKYC ਰਜਿਸਟਰ ਵਿੱਚ ਅਪਲੋਡ ਕਰਦਾ ਹੈ ਅਤੇ ਤੁਹਾਨੂੰ ਮਿਲਦੀ ਹੈ 14 ਅੰਕਾਂ ਦੀ CKYC ID ਜੋ ਹਰ ਆਰਥਿਕ ਲੈਣ ਦੇਣ ਵਿੱਚ ਲਾਗੂ ਹੁੰਦੀ ਹੈ। ਇੱਕ ਥਾਂ KYC ਅਪਡੇਟ ਨਾਲ ਬਾਕੀ ਬੈਂਕਾਂ ਵਿੱਚ ਵੀ ਅਪਡੇਟ ਹੋ ਜਾਂਦੀ ਹੈ।
2: ਵਾਹ ਭਾਈ ਵਾਹ, RBI ਕਹਿੰਦਾ ਹੈ
3: KYC ਸੁਰੱਖਿਅਤ ਬੈਂਕਿੰਗ ਵੱਲ ਪਹਿਲਾ ਕਦਮ।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:30 ਵੱਜ ਚੁੱਕੇ ਨੇ। ਪੇਸ਼ ਹੈ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ।

ਸਾਰੀ ਧਰਤੀ ਸਾਲ ਵਿੱਚ ਘੱਟੋ ਘੱਟ 10 ਮਹੀਨੇ ਹਰਿਆਲੀ ਨਾਲ ਢਕੀ ਰਹਿੰਦੀ ਹੈ, ਜਿਵੇਂ ਹਰੇ ਰੰਗ ਦਾ ਸਾਗਰ ਮਚਲ ਰਿਹਾ ਹੋਵੇ। ਇਸੇ ਨੂੰ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਪੰਜਾਬ ਵਿੱਚ ਸੜਕਾਂ ਦਾ ਚੰਗਾ ਜਾਲ ਵੀ ਹੈ ਅਤੇ ਹਰ ਪਾਸੇ ਖੁਸ਼ਹਾਲੀ ਝਲਕਦੀ ਹੈ। ਅਜਿਹਾ ਨਜ਼ਾਰਾ ਹੋਰ ਕਿਸੇ ਸੂਬੇ ਵਿੱਚ ਨਹੀਂ ਮਿਲਦਾ। ਹਰੇਕ ਪਿੰਡ ਵਿੱਚ ਬਿਜਲੀ, ਪਾਣੀ ਅਤੇ ਕਈ ਵਧੀਆ ਫਾਰਮ ਹਾਊਸ ਹਨ। ਪੰਜਾਬ ਵਿੱਚ ਪਟਿਆਲਾ, ਕਪੂਰਥਲਾ, ਸੰਗਰੂਰ ਆਦਿ ਰਿਆਸਤੀ ਸ਼ਹਿਰ ਵੀ ਹਨ। ਇਹਨਾਂ ਨੂੰ ਸੈਲਾਨੀ ਕੇਂਦਰ ਬਣਾਇਆ ਜਾ ਸਕਦਾ ਹੈ। ਜਲੰਧਰ ਤੋਂ ਸਾਇੰਸ ਸਿਟੀ, ਕਪੂਰਥਲਾ, ਸੁਲਤਾਨਪੁਰ ਲੋਧੀ, ਗੋਬਿੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਤਰਨ ਤਾਰਨ ਦਾ ਇੱਕ ਹੋਰ ਟੂਰ ਬਣ ਸਕਦਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ, ਹਰੀਕਾਪਤਨ, ਵਾਹਗਾ ਬਾਰਡਰ, ਲੁਧਿਆਣੇ ਦਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ। ਛੱਤਬੀੜ, ਸਰਹੰਦ, ਨਾਭਾ, ਲਾਂਗੜੀਆਂ, ਮਲੇਰਕੋਟਲਾ ਅਤੇ ਲੁਧਿਆਣੇ ਦਾ ਵੀ ਰਾਹ ਹੈ। ਪੰਜਾਬ ਵਿੱਚ ਸਿੱਖ ਧਰਮ ਦੇ 3 ਤਖਤ ਸਾਹਿਬਾਨ ਹਨ। ਹਿੰਦੂਆਂ ਅਤੇ ਇਸਲਾਮ ਦੇ ਵੀ ਇਤਿਹਾਸਿਕ ਸਥਾਨ ਹਨ। ਪੰਜਾਬ ਦੇ ਅੰਗੂਰਾਂ ਅਤੇ ਕਿਨੂਆਂ ਦੇ ਬਗੀਚੇ ਵੀ ਖਿੱਚ ਦਾ ਕੇਂਦਰ ਬਣ ਸਕਦੇ ਹਨ। ਗੁਰੂ ਗੋਬਿੰਦ ਸਿੰਘ ਮਾਰਗ ਨੂੰ ਵਿਕਸਿਤ ਕਰਕੇ ਇਸ ਨੂੰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਵੀ ਬਣਾਇਆ ਜਾ ਸਕਦਾ ਹੈ। ਭਾਖੜਾ ਨੰਗਲ, ਅਨੰਦਪੁਰ ਸਾਹਿਬ ਅਤੇ ਰੋਪੜ ਵਧੀਆ ਸੈਰਗਾਹਾਂ ਹਨ। ਪੰਜਾਬ ਵਿੱਚ ਸੈਰ ਸਪਾਟਾ ਵਿਭਾਗ ਅਤੇ ਕਾਰਪੋਰੇਸ਼ਨ ਵੀ ਹੈ। ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਦੇ ਮੁੱਖ ਸੜਕਾਂ ਉੱਤੇ ਫੁੱਲ ਬੂਟਿਆਂ ਦੇ ਨਾਮ 'ਤੇ ਸੁੰਦਰ ਰੈਸਟੋਰਾਂ ਬਣਾਏ ਗਏ ਸਨ ਅਤੇ ਸੜਕਾਂ ਨੂੰ ਫੁੱਲਾਂ ਵਾਲੇ ਰੁੱਖਾਂ ਨਾਲ ਸ਼ਿੰਗਾਰਿਆ ਗਿਆ ਸੀ, ਪਰ ਉਸ ਪਾਸਿਓਂ ਹੁਣ ਧਿਆਨ ਹਟਾ ਲਿਆ ਗਿਆ ਹੈ। ਕਾਰਪੋਰੇਸ਼ਨ ਦੇ ਮੁੱਖ ਦਰਸ਼ਨੀ ਥਾਵਾਂ ਉੱਤੇ ਦਫ਼ਤਰ ਵੀ ਨਹੀਂ ਹਨ ਅਤੇ ਨਾ ਹੀ ਇਸ ਵੱਲੋਂ ਯੋਜਨਾਬੱਧ ਢੰਗ ਨਾਲ ਯਾਤਰਾਵਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਵਿੱਚ ਸੈਰ ਸਪਾਟੇ ਨੂੰ ਵਿਕਸਿਤ ਕਰਨ ਲਈ ਜਿਹੜੇ ਵੀ ਯਤਨ ਕੀਤੇ ਗਏ ਹਨ ਉਹ ਪੂਰੇ ਉਤਸ਼ਾਹ ਅਤੇ ਦੂਰ ਅੰਦੇਸ਼ੀ ਯੋਜਨਾ ਬਣਾ ਕੇ ਸ਼ੁਰੂ ਨਹੀਂ ਕੀਤੇ ਗਏ। ਵਿਦੇਸ਼ਾਂ ਤੋਂ ਆਉਂਦੇ ਨਿੱਤ ਹਜ਼ਾਰਾਂ ਪੰਜਾਬੀਆਂ ਦੀ ਸਹੂਲਤ ਲਈ ਦਿੱਲੀ ਹਵਾਈ ਅੱਡੇ ਤੋਂ ਨਿੱਜੀ ਅਤੇ ਸਰਕਾਰੀ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸ ਦਾ ਲੋਕਾਂ ਨੂੰ ਲਾਭ ਵੀ ਹੋਇਆ ਹੈ, ਪਰ ਕਈ ਸਾਲਾਂ ਦੇ ਤਜਰਬੇ ਪਿੱਛੋਂ ਵੀ ਇਸ ਨੂੰ ਸਨਅਤ ਵਾਂਗ ਵਿਕਸਿਤ ਨਹੀਂ ਕੀਤਾ ਗਿਆ ਹੈ। ਲੋਕ ਸੰਪਰਕ ਅਤੇ ਕੈਟਰਿੰਗ ਵਿੱਚ ਸਿਖਲਾਈ ਪ੍ਰਾਪਤ ਮੁੰਡੇ ਕੁੜੀਆਂ ਨੂੰ ਬੱਸਾਂ ਦੇ ਗਾਈਡ ਬਣਾਇਆ ਜਾਵੇ। ਬੱਸ ਵਿੱਚ ਹੀ ਪਾਣੀ ਅਤੇ ਸੂਚਨਾ ਦੀ ਸੇਵਾ ਇਹਨਾਂ ਤੋਂ ਕਰਵਾਈ ਜਾਵੇ। ਇਹ ਬੱਸਾਂ ਰਾਤ ਨੂੰ ਚੱਲਦੀਆਂ ਹਨ ਅਤੇ ਸਵੇਰ ਵੇਲੇ ਚਾਹ ਪਾਣੀ ਲਈ ਕਿਸੇ ਢਾਬੇ ਉੱਤੇ ਰੋਕੀਆਂ ਜਾਂਦੀਆਂ ਹਨ, ਜਿੱਥੇ ਹੱਥ ਮੂੰਹ ਧੋਣ ਅਤੇ ਜੰਗਲ ਪਾਣੀ ਦੀ ਕੋਈ ਵਧੀਆ ਸੁਵਿਧਾ ਨਹੀਂ ਹੁੰਦੀ। ਮੁਸਾਫਰ ਹਵਾਈ ਜਹਾਜ਼ ਦੀ ਯਾਤਰਾ ਕਰਕੇ ਆਏ ਹੁੰਦੇ ਹਨ, ਉਹ ਬੱਸ ਵਿੱਚ ਵੀ ਉਹੋ ਜਿਹੀ ਸਹੂਲਤ ਦੀ ਉਮੀਦ ਕਰਦੇ ਹਨ। ਕਾਰਪੋਰੇਸ਼ਨ ਦੇ ਸ਼ੰਭੂ ਸਥਿਤ ਅਤੇ ਸਰਹੰਦ ਨਹਿਰ ਵਾਲੇ ਕੇਂਦਰਾਂ ਨੂੰ ਹੋਰ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਇੱਥੇ ਹੀ ਇਹਨਾਂ ਲਈ ਨਾਸ਼ਤੇ ਦਾ ਪ੍ਰਬੰਧ ਵੀ ਹੋ ਸਕਦਾ ਹੈ। ਕਾਰਪੋਰੇਸ਼ਨ ਵੱਲੋਂ ਯਾਤਰੀਆਂ ਲਈ ਟੂਰ ਪ੍ਰੋਗਰਾਮ ਅਤੇ ਟੂਰ ਪੈਕੇਜ ਬਣਾਏ ਜਾਣ, ਜਿਨ੍ਹਾਂ ਵਿੱਚ ਸਫ਼ਰ, ਰਹਿਣ ਅਤੇ ਖਾਣੇ ਦੀ ਪ੍ਰਬੰਧ ਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਹੋਵੇ। ਇਹ ਪ੍ਰੋਗਰਾਮ ਵੱਖਰੇ ਵੱਖਰੇ ਦਿਨਾਂ ਅਤੇ ਯਾਤਰੂਆਂ ਦੀ ਲੋੜ ਅਨੁਸਾਰ ਬਣਾਏ ਜਾਣ। ਇਸ ਵਿੱਚ ਨਿੱਜੀ ਕੰਪਨੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦੀ ਸਫਲਤਾ ਲਈ ਵਧੀਆ ਸਹੂਲਤਾਂ ਅਤੇ ਸਾਫ਼ ਸੁਥਰੀਆਂ ਥਾਵਾਂ ਦੀ ਲੋੜ ਹੈ। ਯਾਤਰਾ ਦੌਰਾਨ ਯਾਤਰੂਆਂ ਨੂੰ ਵਿਸ਼ੇਸ਼ ਮਹਿਮਾਨ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਯਾਤਰਾ ਦਾ ਪੂਰਾ ਆਨੰਦ ਮਾਣ ਸਕਣ ਅਤੇ ਇੱਥੋਂ ਖੁਸ਼ੀ ਖੁਸ਼ੀ ਵਾਪਸ ਜਾਣ। ਵੱਧ ਤੋਂ ਵੱਧ ਪੰਜਾਬ ਵਿੱਚ ਬਣੇ ਉਤਪਾਦਾਂ ਦੀ ਵਰਤੋਂ ਕੀਤੀ ਜਾਵੇ ਅਤੇ ਥਾਂ ਥਾਂ ਇਹਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਯਾਤਰੂ ਇਹਨਾਂ ਨੂੰ ਸੋਵੀਨੀਅਰ ਦੇ ਰੂਪ ਵਿੱਚ ਖਰੀਦ ਕੇ ਲਿਜਾ ਸਕਣ। ਵਾਪਸ ਜਾ ਕੇ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਦੱਸਣਗੇ। ਇੰਜ ਹੋਰ ਲੋਕ ਪੰਜਾਬ ਵਿੱਚ ਸੈਰ ਸਪਾਟੇ ਲਈ ਆਉਣਗੇ। ਸੈਰ ਸਪਾਟਾ ਸਨਅਤ ਦੇ ਵਿਕਾਸ ਲਈ ਵਧੀਆ ਸਹੂਲਤਾਂ ਅਤੇ ਕਰਮਚਾਰੀਆਂ ਦੇ ਚੰਗੇ ਵਧੇਰੇ ਦੀ ਲੋੜ ਹੈ। ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ, ਜਿਹੜਾ ਸੰਸਾਰ ਵਿੱਚ ਸਭਿਅਤਾ ਦੇ ਵਿਕਾਸ ਦੇ ਮੁੱਢਲੇ ਕੇਂਦਰਾਂ ਵਿੱਚੋਂ ਹੈ ਅਤੇ ਜਿੱਥੇ ਵੇਦਾਂ, ਰਮਾਇਣ, ਗੀਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੈ ਅਤੇ ਹਰੇ ਇਨਕਲਾਬ ਦੀ ਧਰਤੀ ਹੈ, ਇਸ ਨੂੰ ਭਾਰਤੀ ਨਹੀਂ ਸਗੋਂ ਵਿਦੇਸ਼ੀ ਵੀ ਵੱਡੀ ਗਿਣਤੀ ਵਿੱਚ ਵੇਖਣ ਆਉਣਗੇ। ਸਾਰਾ ਸਾਲ ਮੌਸਮ ਅਨੁਸਾਰ ਪਿੰਡਾਂ ਵਿੱਚ ਸੱਭਿਆਚਾਰਕ ਮੇਲੇ ਲਗਾਏ ਜਾ ਸਕਦੇ ਹਨ, ਜਿਵੇਂ ਕਿ ਸਾਗ ਮੱਕੀ ਦੀ ਰੋਟੀ, ਲੱਸੀ, ਮੱਖਣ, ਗੁੜ, ਸ਼ੱਕਰ ਮੇਲਾ, ਕਿੰਨੋ ਮੇਲਾ, ਅੰਬ ਮੇਲਾ ਆਦਿ। ਪਿੰਡਾਂ ਵਿੱਚ ਕਈ ਵਧੀਆ ਘਰ ਹਨ, ਲੋਕ ਇਹਨਾਂ ਨੂੰ ਮਹਿਮਾਨਾਂ ਲਈ ਖੁਸ਼ੀ ਖੁਸ਼ੀ ਖੋਲ੍ਹ ਦੇਣਗੇ, ਉਹਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਲੋਕ ਇੱਥੋਂ ਦੀ ਸੁਹਾਵੀ

0: ਧਰਤੀ, ਧਾਰਮਿਕ ਸਥਾਨ, ਪੇਂਡੂ ਜੀਵਨ ਅਤੇ ਸੈਰਗਾਹਾਂ ਤੋਂ ਬਹੁਤ ਪ੍ਰਭਾਵਿਤ ਹੋਣਗੇ। ਲੋੜ ਕੇਵਲ ਹਿੰਮਤ, ਕੁਝ ਨਵਾਂ ਕਰਨ ਦੀ ਲਗਨ ਅਤੇ ਸੰਜੀਦਗੀ ਨਾਲ ਪ੍ਰੋਗਰਾਮ ਉਲੀਕਣ ਦੀ ਹੈ ਅਤੇ ਉਹਨਾਂ ਨੂੰ ਨੇਪਰੇ ਚੜ੍ਹਨ ਦੀ ਹੈ। ਪੈਸੇ ਦੀ ਥੁੜ ਅਤੇ ਬੇਰੁਜ਼ਗਾਰੀ ਦੇ ਮਾਰੇ ਸੂਬੇ ਵਿੱਚ ਸੈਰ ਸਪਾਟੇ ਨੂੰ ਇੱਕ ਸਨਅਤ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਲੋੜ ਹੈ। ਜੇਕਰ ਸਰਕਾਰ ਆਪਣੇ ਵਸੀਲਿਆਂ ਨਾਲ ਸਾਰਾ ਕੁਝ ਨਹੀਂ ਕਰ ਸਕਦੀ ਤਾਂ ਨਿੱਜੀ ਅਦਾਰਿਆਂ ਨੂੰ ਸਹਿਯੋਗੀ ਬਣਾਇਆ ਜਾ ਸਕਦਾ ਹੈ। ਪੰਜਾਬ ਵਿੱਚੋਂ ਲੰਘ ਸਾਰਾ ਸਾਲ ਬਹੁਤ ਸਾਰੇ ਸੈਲਾਨੀ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਜਾਂਦੇ ਹਨ। ਜੇਕਰ ਲੋੜੀ ਦੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾਣ ਤਾਂ ਸੈਲਾਨੀ ਕੁਝ ਸਮਾਂ ਪੰਜਾਬ ਵਿੱਚ ਵੀ ਗੁਜ਼ਾਰਨਾ ਚਾਹੁੰਗੇ। ਇਸ ਲਈ ਰੋਪੜ ਵਿਖੇ ਵਧੀਆ ਸੈਲਾਨੀ ਕੇਂਦਰ ਬਣਾਉਣਾ ਚਾਹੀਦਾ ਹੈ। ਪੰਜਾਬ ਦੀ ਪ੍ਰਾਹੁਣਚਾਰੀ ਪ੍ਰਸਿੱਧ ਹੈ, ਪਰ ਇਹ ਆਮ ਕਰਕੇ ਖਾਣ ਪੀਣ ਤੱਕ ਹੀ ਸੀਮਤ ਹੈ। ਪੰਜਾਬੀਆਂ ਦਾ ਖੁੱਲ੍ਹਾ ਡੁੱਲ੍ਹਾ ਸੁਭਾਅ ਹੋਣ ਕਰਕੇ ਸਲੀਕੇ ਦੀ ਘਾਟ ਵੀ ਆ ਜਾਂਦੀ ਹੈ। ਸੈਰ ਸਪਾਟਾ ਜਦੋਂ ਸਨਅਤ ਬਣ ਜਾਂਦੀ ਹੈ ਤਾਂ ਗੈਰ ਰਸਮੀ ਦੀ ਥਾਂ ਰਸਮੀ ਆਓ ਭਗਤ ਦੀ ਲੋੜ ਪੈਂਦੀ ਹੈ। ਸੈਲਾਨੀਆਂ ਦਾ ਇਸ ਢੰਗ ਨਾਲ ਸਵਾਗਤ ਕੀਤਾ ਜਾਵੇ ਕਿ ਉਹ ਆਪਣੇ ਆਪ ਨੂੰ ਇੱਕ ਮਹੱਤਵਪੂਰਨ ਵਿਅਕਤੀ ਮਹਿਸੂਸ ਕਰੇ। ਸਲੀਕੇ ਦੇ ਨਾਲ ਹੀ ਸਫਾਈ ਅਤੇ ਸਾਂਭ ਸੰਭਾਲ ਦੀ ਵੀ ਵਿਸ਼ੇਸ਼ ਮਹੱਤਤਾ ਹੈ। ਪੰਜਾਬ ਵਿੱਚ ਦੂਜੇ ਸੂਬਿਆਂ ਦੇ ਮੁਕਾਬਲੇ ਗਰੀਬੀ ਘੱਟ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਨੇੜਿਓਂ ਲੰਘਦਿਆਂ ਖੁਸ਼ਹਾਲੀ ਨਜ਼ਰ ਆਉਂਦੀ ਹੈ, ਪਰ ਸਾਡੀਆਂ ਦਰਸ਼ਨੀ ਥਾਵਾਂ ਦੇ ਨੇੜੇ ਸਫਾਈ ਦੀ ਘਾਟ ਹੈ। ਸਿੱਖਾਂ ਦੇ ਬਹੁਤ ਸਾਰੇ ਇਤਿਹਾਸਕ ਗੁਰੂ ਘਰ ਹਨ। ਇਹਨਾਂ ਦੀ ਯਾਤਰਾ ਲਈ ਰੋਜ਼ਾਨਾ ਕੇਵਲ ਸਿੱਖ ਹੀ ਨਹੀਂ ਸਗੋਂ ਹੋਰ ਲੋਕ ਵੀ ਵੱਡੀ ਗਿਣਤੀ ਵਿੱਚ ਆਉਂਦੇ ਹਨ, ਪਰ ਇਹਨਾਂ ਪਵਿੱਤਰ ਸਥਾਨਾਂ ਨੂੰ ਜਾਣ ਵਾਲੇ ਰਾਹਾਂ ਵਿੱਚ ਲੋੜੀ ਦੀ ਸੁੰਦਰਤਾ ਨਹੀਂ ਦਿਖਾਈ ਦਿੰਦੀ। ਕੁਝ ਸਾਲ ਪਹਿਲਾਂ ਮੈਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੇ ਰਾਹ ਬਾਰੇ ਲਿਖਿਆ ਸੀ। ਸਰਕਾਰ ਵੱਲੋਂ ਇਸ ਰਾਹ ਨੂੰ ਦਰਸ਼ਨੀ ਦਿੱਖ ਦੇ ਕੇ ਹੁਣ ਸੁੰਦਰ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਦੂਜੇ ਥਾਵਾਂ ਉੱਤੇ ਵੀ ਹੋਣਾ ਚਾਹੀਦਾ ਹੈ। ਇਹਨਾਂ ਰਾਹਾਂ ਨੂੰ ਸੁੰਦਰ ਫੁੱਲਾਂ ਵਾਲੇ ਰੁੱਖ ਬੂਟਿਆਂ ਅਤੇ ਗੁਰਬਾਣੀ ਦੇ ਸ਼ਬਦਾਂ ਨਾਲ ਸਜਾਇਆ ਜਾਵੇ ਤਾਂ ਜੋ ਗੁਰੂ ਘਰ ਪੁੱਜਣ ਤੱਕ ਸ਼ਰਧਾਲੂ ਪੂਰੀ ਤਰ੍ਹਾਂ ਆਪਣੇ ਗੁਰੂ ਨਾਲ ਜੁੜ ਸਕੇ। ਅਜਿਹਾ ਹੀ ਹੋਰ ਪ੍ਰਸਿੱਧ ਥਾਵਾਂ ਉੱਤੇ ਵੀ ਕਰਨ ਦੀ ਲੋੜ ਹੈ। ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਵਸੇ ਹੋਏ ਹਨ। ਉਹ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਯਤਨ ਕਰਦੇ ਹਨ। ਸਾਫ਼ ਸੁਥਰੇ ਮਾਹੌਲ ਵਿੱਚ ਪਲੇ ਇਹਨਾਂ ਬੱਚਿਆਂ ਨੂੰ ਜੇਕਰ ਰੁਖਾਈ ਅਤੇ ਗੰਦਗੀ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਵਿਰਸੇ ਨਾਲ ਜੁੜਨ ਦੀ ਥਾਂ ਦੂਰ ਹੋਣਗੇ। ਸੈਰ ਸਪਾਟੇ ਦੀ ਸਫਲਤਾ ਲਈ ਵਧੀਆ ਗਾਈਡ ਦਾ ਹੋਣਾ ਵੀ ਜ਼ਰੂਰੀ ਹੈ। ਗਾਈਡ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਆਪਣੀਆਂ ਗੱਲਾਂ ਨਾਲ ਸੈਲਾਨੀਆਂ ਦਾ ਮਨ ਵੀ ਪਰਚਾਈ ਜਾਵੇ ਅਤੇ ਲੋੜੀ ਦੀ ਜਾਣਕਾਰੀ ਵੀ ਦੇ ਸਕੇ। ਉਸ ਦੀ ਗੱਲਬਾਤ ਦਾ ਸਲੀਕਾ ਪ੍ਰਭਾਵਸ਼ਾਲੀ ਅਤੇ ਗਿਆਨ ਭਰਪੂਰ ਹੋਣਾ ਚਾਹੀਦਾ ਹੈ। ਸੈਰ ਸਪਾਟੇ ਦੇ ਵਿਕਾਸ ਲਈ ਸੈਰ ਸਪਾਟਾ ਪੈਕੇਜ ਬਣਾਏ ਜਾਣ। ਇਹ ਪੈਕੇਜ ਇੱਕ ਦਿਨ ਦੇ ਪ੍ਰੋਗਰਾਮ ਨੂੰ ਲੈ ਕੇ ਇੱਕ ਹਫ਼ਤੇ ਜਾਂ 15 ਦਿਨਾਂ ਦੇ ਹੋ ਸਕਦੇ ਹਨ। ਇਹ ਪਰਪਕ ਕੀਤਾ ਜਾਵੇ ਕਿ ਸੈਲਾਨੀਆਂ ਨੂੰ ਸਾਫ਼ ਸੁਥਰੀਆਂ ਗੱਡੀਆਂ ਰਾਹੀਂ ਸਾਫ਼ ਸੁਥਰੇ ਹੋਟਲਾਂ ਵਿੱਚ ਠਹਿਰਾ ਕੇ ਸ਼ੁੱਧ ਭੋਜਨ ਦਾ ਪ੍ਰਬੰਧ ਕੀਤਾ ਜਾਵੇ। ਸੈਰ ਸਪਾਟਾ ਪੈਕੇਜਾਂ ਬਾਰੇ ਸਚਿੱਤਰ ਕਿਤਾਬ 'ਤੇ ਛਾਪੇ ਜਾਣ ਅਤੇ ਇਹਨਾਂ ਦਾ ਦੇਸ਼ ਅਤੇ ਪ੍ਰਦੇਸ਼ਾਂ ਵਿੱਚ ਪ੍ਰਚਾਰ ਕੀਤਾ ਜਾਵੇ। ਇਹ ਸਾਰਾ ਵਰ੍ਹਾ G20 ਗਰੁੱਪ ਵੱਲੋਂ ਵੱਖਰੇ ਵੱਖਰੇ ਵਿਸ਼ਿਆਂ ਸੰਬੰਧੀ ਦੇਸ਼ ਦੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਮੀਟਿੰਗਾਂ ਹੋ ਰਹੀਆਂ ਹਨ। ਸਾਰੀ ਦੁਨੀਆ ਤੋਂ ਵੱਡੇ ਵੱਡੇ ਵਿਅਕਤੀ ਇਹਨਾਂ ਵਿੱਚ ਹਿੱਸਾ ਲੈ ਰਹੇ ਹਨ। ਇਹਨਾਂ ਦਾ ਲਾਭ ਉਠਾਉਂਦਿਆਂ ਹੋਇਆਂ ਪੰਜਾਬ ਦੀ ਖੂਬਸੂਰਤੀ ਅਤੇ ਇੱਥੋਂ ਦੇ ਉਤਪਾਦਾਂ ਦਾ ਪ੍ਰਚਾਰ ਕੀਤਾ ਜਾਵੇ। ਇੰਝ ਸਾਡਾ ਸੁਨੇਹਾ ਸਾਰੇ ਸੰਸਾਰ ਵਿੱਚ ਪਹੁੰਚ ਜਾਵੇਗਾ। ਪੰਜਾਬ ਵਿੱਚ ਸੈਰ ਸਪਾਟੇ ਨੂੰ ਸਨਅਤ ਦੇ ਰੂਪ ਵਿੱਚ ਵਿਕਸਿਤ ਕਰਕੇ ਸੂਬੇ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਰੁਜ਼ਗਾਰ ਦੇ ਵਸੀਲੇ ਬਣਾਏ ਜਾ ਸਕਦੇ ਹਨ ਅਤੇ ਘਰੋਗੀ ਸਨਅਤ ਨੂੰ ਉਤਸ਼ਾਹਿਤ ਕਰਕੇ ਆਮ ਲੋਕਾਂ ਦੀ ਆਮਦਨ ਵਧਾਈ ਜਾ ਸਕਦੀ।
1: ਸੁਣੀ ਜੀ,
2: ਬਿਲਕੁਲ ਸੁਣੀ ਜੀ, ਬਹੁਤ ਵਧੀਆ ਗੱਲਬਾਤ।
1: ਅਤੇ ਦੋ ਬੋਲ ਗਾਉਣ ਦੇ ਹੋ ਜਾਣ ਫਿਰ ਹੁਣ ਜੀ,
2: ਹੋਣੇ ਚਾਹੀਦੇ।

ਫਸਲ ਨੂੰ ਰਾਈਜੋਬੀਅਮ ਦਾ ਟੀਕਾ ਲਾਉਣਾ ਨਾ ਭੁੱਲੋ, ਬਹੁਤ ਜ਼ਰੂਰੀ ਆ ਵਧੇਰੇ ਝਾੜ ਲਈ। ਇਹਦੇ ਲਈ ਰਾਈਜੋਬੀਅਮ ਦਾ ਟੀਕਾ ਜੋ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਲੈ ਸਕਦੇ ਹੋ। ਕਰਨਾ ਕੀ ਹੈ, ਇਸ ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲੀਟਰ ਪਾਣੀ ਵਿੱਚ ਰਾਈਜੋਬੀਅਮ ਦੇ ਟੀਕੇ ਦਾ ਪੈਕਟ ਜੋ ਕਿ ਇੱਕ ਏਕੜ ਲਈ ਹੈ ਰਲਾਓ। ਫਿਰ ਘੋਲ ਨੂੰ ਬੀਜ ਨਾਲ ਚੰਗੀ ਤਰ੍ਹਾਂ ਮਿਲਾਓ। ਸਾਵੇਂ ਸੁਕਾ ਕੇ ਫਿਰ ਬੀਜਣ ਲਈ ਇਹ ਬੀਜ ਤਿਆਰ ਹੋ ਜਾਵੇਗਾ। ਖਾਦਾਂ ਜੇ ਗੱਲ ਕਰੀਏ ਤਾਂ 45 ਕੁ ਕਿਲੋ ਯੂਰੀਆ, 8 ਕੁ ਟਨ ਗੋਹੇ ਦੀ ਗਲੀ ਸੜੀ ਰੂੜੀ, 155 ਕਿਲੋ ਸੁਪਰ ਬਿਜਾਈ ਤੋਂ ਪਹਿਲਾਂ ਪਾਓ। ਨਦੀਨਾਂ ਦੀ ਰੋਕਥਾਮ ਲਈ ਸਾਨੂੰ ਬਿਜਾਈ ਤੋਂ ਇੱਕ ਅਤੇ ਦੂਜੇ ਮਹੀਨੇ ਗੋਡੀ ਕਰਨ ਦੀ ਲੋੜ ਪੈਂਦੀ ਆ ਤਾਂ ਜੋ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਿਆ ਜਾਵੇ। ਸਿੰਚਾਈ ਪਾਣੀ ਲਾਉਣ ਬਾਰੇ ਗੱਲ ਕਰੀਏ, ਬਿਜਾਈ ਠੀਕ ਵੱਤਰ ਵਿੱਚ ਹੋਵੇ ਤਾਂ ਪਹਿਲਾਂ ਪਾਣੀ ਬਿਜਾਈ ਤੋਂ 15 ਤੋਂ 20 ਦਿਨਾਂ ਬਾਅਦ ਲਾਓ। ਅਗਲਾ ਪਾਣੀ ਫੁੱਲ ਲਾਉਣ 'ਤੇ ਅਤੇ ਫਿਰ ਫਲ ਪੈਣ 'ਤੇ ਜ਼ਰੂਰ ਲਾਓ। ਇਹ ਦੋਵੇਂ ਪਾਣੀ ਫਸਲ ਦੀ ਝਾੜ ਨੂੰ ਅਫੈਕਟ ਕਰਦੇ ਆ, ਉਹਦੇ ਲਈ ਬਹੁਤ ਜ਼ਰੂਰੀ ਨੇ। ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ ਫਸਲ ਨੂੰ 3 ਤੋਂ 4 ਪਾਣੀਆਂ ਦੀ ਜ਼ਰੂਰਤ ਪੈਂਦੀ ਹੈ। ਤੁੜਾਈ, ਮਟਰਾਂ ਦੀ ਤੁੜਾਈ ਸਮੇਂ ਸਿਰ ਕਰੋ ਅਤੇ ਫਲੀਆਂ ਨੂੰ ਜ਼ਿਆਦਾ ਪੱਕਣ ਨਾ ਦਿਓ। ਖਰੀਦਣ ਵਾਲੇ ਦੀ ਅੱਖ ਹਮੇਸ਼ਾ ਕੱਚੇ ਦਾਣਿਆਂ 'ਤੇ ਹੁੰਦੀ ਹੈ ਤਾਂ ਜੋ ਉਹਦਾ ਟੇਸਟ ਅਤੇ ਮਿਠਾਸ ਬਰਕਰਾਰ ਰਹੇ। ਅਗੇਤੀਆਂ ਕਿਸਮਾਂ ਦੀ ਆਮ ਤੌਰ 'ਤੇ 2 ਅਤੇ ਮੁੱਖ ਮੌਸਮ ਜਿਹਦੀ ਸਾਡੀ ਬਹੁਤ ਅਹਿਮ ਕਿਸਮ ਹੈ ਪੰਜਾਬ 99 ਦੀਆਂ 4 ਤੁੜਾਈਆਂ ਕੀਤੀਆਂ ਜਾ ਸਕਦੀਆਂ ਹਨ। ਗੱਲ ਕਰੀਏ ਇਹਦੇ ਵਿੱਚ ਲੱਗਣ ਵਾਲੇ ਲੀਆਂ ਬਿਮਾਰੀਆਂ ਦੀ ਤਾਂ ਇਹਦੇ ਵਿੱਚ ਕੁਛ ਕੁ ਬਿਮਾਰੀਆਂ ਆਉਂਦੀਆਂ ਹਨ ਜਿਵੇਂ ਕਿ ਚਿੱਟਾ ਰੋਗ। ਇਹਦੀਆਂ ਨਿਸ਼ਾਨੀਆਂ ਦੀ ਗੱਲ ਕਰੀਏ, ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਂ, ਪੱਤਿਆਂ ਅਤੇ ਫਲੀਆਂ ਉੱਤੇ ਨਜ਼ਰ ਆਉਂਦੇ ਹਨ। ਇਹਦੀ ਰੋਕਥਾਮ ਅਸੀਂ ਕਰ ਸਕਦੇ ਹਾਂ, 600 ਗ੍ਰਾਮ ਸਲਫੈਕਸ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ 3 ਛਿੜਕਾਅ 10 ਦਿਨਾਂ ਦੇ ਵਕਫੇ ਨਾਲ ਕਰਨ 'ਤੇ। ਦੂਜਾ ਅਹਿਮ ਬਿਮਾਰੀ ਹੈ ਉਖੇੜਾ ਅਤੇ ਜੜ੍ਹਾਂ ਅਤੇ ਖਿੱਚੀ ਦਾ ਗਲਣਾ। ਉਖੇੜਾ ਰੋਗ ਅਤੇ ਜੜ੍ਹਾਂ ਅਤੇ ਖਿੱਚੀ ਦਾ ਗਲਣਾ, ਇਸ ਰੋਗ ਨਾਲ ਜੜ੍ਹਾਂ ਗਲ ਜਾਂਦੀਆਂ ਹਨ ਅਤੇ ਹੇਠਲੇ ਪੱਤੇ ਪੀਲੇ ਹੋ ਜਾਂਦੇ ਹਨ। ਬਾਅਦ ਵਿੱਚ ਪੌਦਾ ਮਰ ਜਾਂਦਾ ਹੈ। ਗਿੱਚੀ ਵਾਲੇ ਭਾਗ ਦੇ ਲਾਲ ਭੂਰੇ ਧੱਬੇ ਪੈਦਾ ਹੋ ਜਾਂਦੇ ਹਨ। ਜਿੱਥੇ ਰੋਗ ਵਧੇਰੇ ਲੱਗਦਾ ਹੈ ਉੱਥੇ ਮਟਰ ਦੀ ਫਸਲ ਅਗੇਤੀ ਨਾ ਬੀਜੋ। ਕਿਸਾਨ ਵੀਰ ਇਸ 'ਤੇ ਧਿਆਨ ਦੇਣ, ਜਿੱਥੇ ਉਖੇੜਾ ਰੋਗ ਜ਼ਿਆਦਾ ਲੱਗਦਾ ਜਾਂ ਗਿੱਚੀ ਦਾ ਗਲਣਾ ਜ਼ਿਆਦਾ ਤੁਹਾਨੂੰ ਲੱਗਦਾ ਉੱਥੇ ਤੁਸੀਂ ਅਗੇਤੀ ਫਸਲ ਨਹੀਂ ਬੀਜਣੀ, ਕਿਉਂਕਿ ਅਗੇਤੀ ਫਸਲ ਨੂੰ ਇਹ ਰੋਗ ਜ਼ਿਆਦਾ ਲੱਗਦਾ। ਜੇ ਗੱਲ ਕਰੀਏ ਅਸੀਂ ਮੁੱਖ ਫਸਲ ਦੇ ਮੁਕਾਬਲੇ, ਅਗੇਤੀ ਫਸਲ ਨੂੰ ਸਾਨੂੰ ਇੱਥੇ ਨਹੀਂ ਬੀਜਣਾ ਚਾਹੀਦਾ। ਬੀਜ ਨੂੰ ਬੀਜਣ ਤੋਂ ਪਹਿਲਾਂ ਸੂਡੋਮਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ। ਅਗਲੀ ਅਹਿਮ ਬਿਮਾਰੀ ਹੈ ਕੁੰਗੀ। ਦਸੰਬਰ ਜਨਵਰੀ ਦੇ ਮਹੀਨਿਆਂ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਪੀਲੇ ਅਤੇ ਭੂਰੇ ਰੰਗ ਦੇ ਗੋਲ ਧੱਬੇ ਪੈਦਾ ਹੋ ਜਾਂਦੇ ਹਨ। ਇਸ ਬਿਮਾਰੀ ਦਾ ਪਛੇਤੀ ਫਸਲ 'ਤੇ ਹਮਲਾ ਵਧੇਰੇ ਹੁੰਦਾ। ਕਿਸਾਨ ਵੀਰੋ ਧਿਆਨ ਰੱਖੋ, ਅਗੇਤੀ ਫਸਲ ਦੀਆਂ ਵੱਖਰੀਆਂ ਬਿਮਾਰੀਆਂ ਨੇ, ਪਛੇਤੀ ਦੀਆਂ ਵੱਖਰੀਆਂ ਨੇ। ਕੁੰਗੀ ਇੱਕ ਪਛੇਤੀ ਫਸਲ ਦੀ ਬਿਮਾਰੀ ਆ। ਇਹਦੀ ਰੋਕਥਾਮ ਲਈ ਖੇਤ ਨੂੰ ਰਵਾੜੀ ਨਦੀਨ ਤੋਂ ਮੁਕਤ ਰੱਖੋ, ਕਿਉਂਕਿ ਇਸ ਤੋਂ ਬਿਮਾਰੀ ਮਟਰ ਦੀ ਫਸਲ ਨੂੰ ਆ ਸਕਦੀ ਹੈ। ਚਿੱਟੋ ਅਤੇ ਕੁੰਗੀ ਦੋਹਾਂ ਦੀ ਇਕੱਠਿਆਂ ਰੋਕਥਾਮ ਕਰਨ ਲਈ ਸਲਫੈਕਸ 200 ਗ੍ਰਾਮ ਨੂੰ ਇੰਡੋਫਿਲ M45 400 ਗ੍ਰਾਮ ਵਿੱਚ ਰਲਾ ਕੇ ਪ੍ਰਤੀ ਏਕੜ ਛਿੜਕਾਅ ਕਰੋ ਤਾਂ ਜੋ ਕੁੰਗੀ ਰੋਗ 'ਤੇ ਰੋਗ ਨੂੰ ਕਾਬੂ ਕੀਤਾ ਜਾ ਸਕੇ। ਚੌਥੀ ਅਹਿਮ ਬਿਮਾਰੀ ਹੈ ਵਾਈਟ ਰੋਟ। ਇਹ ਬਿਮਾਰੀ ਫੁੱਲ ਪੈਣ 'ਤੇ ਅਤੇ ਫਲੀਆਂ ਬਣਨ ਸਮੇਂ ਜ਼ਿਆਦਾ ਗੰਭੀਰ ਹੁੰਦੀ ਹੈ, ਜੋ ਬਹੁਤ ਨੁਕਸਾਨ ਕਰਦੀ ਹੈ। ਪੱਤਿਆਂ, ਤਣੇ ਅਤੇ ਫਲੀ ਉੱਪਰ ਪਾਣੀ ਭਿੱਜੇ ਬੇਤਰਤੀਬੇ ਧੱਬੇ ਬਣ ਜਾਂਦੇ ਹਨ। ਜ਼ਿਆਦਾਤਰ ਇਹ ਰੋਗ ਫਲੀ ਉੱਪਰ ਦਿਖਾਈ ਦਿੰਦਾ ਹੈ, ਜੋ ਕਿ ਬਾਅਦ ਵਿੱਚ ਭੂਰੇ ਰੰਗ ਦੀ ਖੁਰਦਰੀ, ਪੇਪੜੀ ਅਤੇ ਤਬਦੀਲ ਹੋ ਜਾਂਦਾ ਹੈ। ਠੰਡੇ ਅਤੇ ਸਲਾਬ ਵਾਲੇ ਮੌਸਮ ਵਿੱਚ

0: ਚਿੱਟੇ ਰੰਗ ਦਾ ਮਾਦਾ ਸਖ਼ਤ ਹੋ ਕੇ ਕਾਲੇ ਰੰਗ ਦੀਆਂ ਮਗਰੋੜੀਆਂ ਫਲੀਆਂ ਵਿੱਚ ਬਣ ਜਾ ਨਾ ਦਿੰਦਾ ਹੈ, ਜੋ ਅਸਲ ਵਿੱਚ ਉੱਲੀ ਦੇ ਜਵਾਣੂ ਹੁੰਦੇ ਹਨ। ਕਿਸਾਨ ਵੀਰੋ, ਵਾਈਟ ਰੋਟ ਦੇ ਰੋਕਥਾਮ ਲਈ ਮਟਰ ਦੀ ਫਸਲ ਨੂੰ ਬਿਮਾਰੀ ਲੱਗਣ ਵਾਲੀਆਂ ਫਸਲਾਂ ਜਿਵੇਂ ਗੋਭੀ, ਬੈਂਗਣ, ਮਟਰ, ਗਾਜਰ ਦੀ ਕਾਸਤ ਮਟਰ ਤੋਂ ਬਾਅਦ ਨਾ ਕਰੋ। ਫਿਰ ਮੈਂ ਇੱਕ ਵਾਰੀ ਤੁਹਾਨੂੰ ਦੱਸਣਾ ਚਾਹੁੰਦਾ, ਵਾਈਟ ਰੋਟ ਲਈ ਮਟਰ ਦੀ ਫਸਲ ਨੂੰ ਬਿਮਾਰੀ ਤੋਂ ਲੱਗਣ ਵਾਲੀਆਂ ਫਸਲਾਂ ਜਿਵੇਂ ਬੈਂਗਣ, ਗੋਭੀ, ਗਾਜਰ ਆਦਿ ਦੀ ਕਾਸਤ ਮਟਰ ਤੋਂ ਬਾਅਦ ਨਾ ਕਰੋ, ਸਗੋਂ ਟਮਾਟਰ ਅਤੇ ਮਿਰਚਾਂ ਦੀ ਫਸਲ ਲਗਾਈ ਜਾ ਸਕਦੀ ਹੈ। ਇਸ ਨਾਲ ਬਿਮਾਰੀ ਦੇ ਜੀਵਾਣੂ ਦਾ ਖੇਤ ਵਿੱਚ ਵਾਧਾ ਅਤੇ ਬਿਮਾਰੀ ਘੱਟ ਜਾਵੇਗੀ। ਪੌਦਿਆਂ ਦੀ ਰਹਿੰਦ ਖੂੰਹਦ ਨੂੰ ਇਕੱਠਾ ਕਰਕੇ ਨਸ਼ਟ ਕਰਨਾ ਬਹੁਤ ਜ਼ਰੂਰੀ ਹੈ। ਕਿਸਾਨ ਵੀਰੋ, ਹੁਣ ਵੇਲਾ ਅਗੇਤੀਆਂ ਦਾ, ਅਗੇਤੇ ਮਟਰਾਂ ਦਾ, ਅਗੇਤਾ ਮਟਰ ਤੁਸੀਂ ਜੇ ਧਿਆਨ ਨਾਲ ਦੀ ਕਾਸ਼ਤ ਕਰੋ ਤਾਂ ਵਧੇਰੇ ਮੁਨਾਫਾ ਕਮਾ ਸਕਦੇ ਹੋ। ਇਹਦੇ ਲਈ ਮੈਂ ਪਹਿਲਾਂ ਹੀ ਦੱਸ ਚੁੱਕਾ, ਸਾਡੀਆਂ ਦੋ ਅਗੇਤੀਆਂ ਕਿਸਮਾਂ ਜੋ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਅਤੇ ਸਿਫਾਰਸ਼ ਕੀਤੀਆਂ ਜਾਂਦੀਆਂ ਨੇ, AP3 ਅਤੇ ਮਟਰ ਅਗੇਤਾ 7।
1: ਸੁਣੀ ਜੀ,
2: ਬਿਲਕੁਲ ਸੁਣੀ ਜੀ, ਬਹੁਤ ਵਧੀਆ, ਬਹੁਤ ਵਧੀਆ ਗੱਲਬਾਤ।
1: ਅਤੇ ਦੋ ਬੋਲ ਗਾਉਣ ਦੇ ਹੋ ਜਾਣ ਫਿਰ, ਹੁਣ ਜੀ
2: ਹੋਣੇ ਚਾਹੀਦੇ।

ਕਾਰਨ ਵੀ ਬਣਿਆ। ਕਾਲਜ ਕੰਟੀਨ ਵਿੱਚ ਅਸੀਂ ਅਕਸਰ ਇਕੱਠੇ ਬੈਠਦੇ, ਚਾਹ ਪੀਂਦੇ, ਛੋਟੀਆਂ ਛੋਟੀਆਂ ਗੱਲਾਂ ਕਰਦੇ। ਜ਼ਿਆਦਾ ਮੈਂ ਹੀ ਬੋਲਦਾ, ਉਹ ਮੁਸਕਰਾਉਂਦੀ ਰਹਿੰਦੀ। ਹੌਲੀ ਹੌਲੀ ਮੈਨੂੰ ਉਸ 'ਤੇ ਮੁਸਕਰਾਉਣ ਵਿੱਚ ਇੱਕ ਤਨਜ਼ ਜਿਹੀ ਦਿਸਣ ਲੱਗ ਪਈ ਸੀ। ਮੈਂ ਇਸ ਨੂੰ ਅਣਗੌਲਿਆ ਕਰ ਦੇਣ ਵਿੱਚ ਹੀ ਖੁਸ਼ ਸੀ। ਇੱਕ ਵਾਰੀ ਮੈਂ ਉਸ ਨੂੰ ਪੁੱਛਿਆ, ਤੂੰ ਪੰਜਾਬੀ ਦੀ ਐੱਮ ਏ ਕਿਉਂ ਕਰ ਰਹੀ ਹੈ? ਮੈਨੂੰ ਜਾਪਦਾ ਸੀ ਕਿ ਉਹ ਪੰਜਾਬੀ ਦੀ ਖਾਸੀਅਤ ਬਾਰੇ ਕੁਝ ਕਹੇਗੀ, ਪਰ ਉਸਨੇ ਇਸ ਗੱਲ ਨੂੰ ਬੜੇ ਹਲਕੇ ਤਰੀਕੇ ਨਾਲ ਲਿਆ। ਬਸ ਐਵੇਂ ਹੀ ਡਿਗਰੀ ਵਾਸਤੇ ਕੋਈ ਪੜ੍ਹਿਆ ਲਿਖਿਆ ਮੁੰਡਾ ਮਿਲ ਜਾਏਗਾ ਵਿਆਹ ਲਈ। ਇਸੇ ਤਰ੍ਹਾਂ ਹੀ ਇੱਕ ਦਿਨ ਮੈਂ ਆਪਣੀ ਆਦਤ ਮੁਤਾਬਕ ਉਹਦੇ ਨਾਲ ਕੁਝ ਜੁਝਾਰੂ ਗੱਲਾਂ ਕਰਨ ਲੱਗ ਪਿਆ। ਥੋੜ੍ਹਾ ਜੋਸ਼ 'ਚ ਵੀ ਆ ਗਿਆ, ਇੱਕ ਦੋ ਜੁਝਾਰੂ ਕਵੀਆਂ ਦੀਆਂ ਨਜ਼ਮਾਂ ਵੀ ਸੁਣਾ ਗਿਆ, ਪਰ ਉਹਦੇ 'ਤੇ ਕੋਈ ਖਾਸ ਅਸਰ ਹੀ ਨਾ ਹੋਇਆ। ਉਲਟਾ ਉਹਨੇ ਮੇਰੇ 'ਤੇ ਸਵਾਲ ਕਰ ਦਿੱਤੇ, ਪਰ ਤੁਹਾਡੇ ਸਭ ਕਰਨ 'ਤੇ ਕੀ ਉਹਨਾਂ ਲੋਕਾਂ ਦਾ ਕੋਈ ਭਲਾ ਹੋ ਸਕਦਾ? ਕੀ ਸਿਰਫ ਸਿਰਖ ਪਾਉਣ ਜਾਂ ਰੌਲਾ ਪਾਉਣ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਹੋ ਸਕਦਾ? ਸੱਚੀ ਜਦੋਂ ਕਦੀ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਵ ਕਰਦੀ ਤਾਂ ਮੇਰਾ ਦਿਲ ਟੁੱਟ ਜਾਂਦਾ। ਮੈਨੂੰ ਲੱਗਦਾ ਉਹ ਮੈਥੋਂ ਬਹੁਤ ਦੂਰ ਖੜ੍ਹੀ ਹੈ, ਮੈਂ ਮਹਿਸੂਸਿਆ ਜਾ ਜਾਂਦਾ। ਪਰ ਅਗਲੇ ਹੀ ਦਿਨ ਉਹ ਮੈਨੂੰ ਫਿਰ ਕੋਲ ਬੈਠਣ ਲਈ ਬੁਲਾ ਲੈਂਦੀ। ਮੇਰੀ ਰੂਹ ਖੇੜ ਉੱਠਦੀ। ਦਰਅਸਲ ਨੀਲਮ ਤੋਂ ਪਰੇ ਹੋਣਾ ਮੇਰੇ ਲਈ ਮੁਸ਼ਕਲ ਹੋਈ ਜਾ ਰਿਹਾ ਸੀ। ਉਹਦੀ ਬੇਗਾਨਗੀ ਮੈਨੂੰ ਪੈਰਾਂ ਤੱਕ ਕੰਬਾ ਕੇ ਰੱਖ ਦਿੰਦੀ, ਪਰ ਉਹ ਆਪ ਹੀ ਮੇਰਾ ਕਵਚ ਬਣ ਮੇਰੀ ਰੱਖਿਆ ਕਰ ਦਿੰਦੀ। ਇੱਕ ਵਾਰੀ ਤਾਂ ਉਸਨੇ ਮੈਨੂੰ ਆਪਣੇ ਘਰ ਚੱਲਣ ਵਾਸਤੇ ਵੀ ਰਾਜ਼ੀ ਕਰ ਲਿਆ। ਜਦੋਂ ਮੈਂ ਉਹਦੇ ਘਰ ਗਿਆ ਤਾਂ ਇਹ ਘਰ ਨਹੀਂ, ਇੱਕ ਸ਼ਾਹੀ ਬੰਗਲਾ ਸੀ, ਜਿਹਦੀ ਚਕਾ ਚੌਂਦ ਵਿੱਚ ਮੈਨੂੰ ਆਪਣਾ ਆਪ ਬਹੁਤ ਛੋਟਾ ਛੋਟਾ ਜਾਪਿਆ। ਪਰ ਉਹਦੇ ਪਿਤਾ, ਜੋ ਇੱਕ ਰਿਟਾਇਰ ਥਾਣੇਦਾਰ ਸਨ, ਮੈਨੂੰ ਬੜੇ ਤਪਾਕ ਨਾਲ ਮਿਲੇ। ਉਹਨਾਂ ਦੀ ਮਿਲਨਸਾਰਤਾ, ਹਲੀਮੀ ਅਤੇ ਸਾਊ ਦਿੱਖ ਨੇ ਮੈਨੂੰ ਹੈਰਾਨੀ ਵਿੱਚ ਪਾ ਦਿੱਤਾ ਕਿ ਆਦਮੀ ਕਦੀ ਥਾਣੇਦਾਰ ਵੀ ਹੋਵੇਗਾ। ਇੱਥੇ ਹੀ ਮੈਨੂੰ ਨੀਲਮ ਨੇ ਆਪਣੇ ਭਰਾ ਸਾਹਿਲ ਨੂੰ ਮਿਲਾਇਆ। ਗੋਰਾ ਨਿਸ਼ੋ, ਸਜਿਆ ਸੰਵਰਿਆ, ਸੰਘਣੇ ਵਾਲ, ਪੂਰੀ ਹੀਰੋਇਕ ਪਰਸਨੈਲਿਟੀ। ਨੀਲਮ ਨੇ ਮੈਨੂੰ ਦੱਸਿਆ ਕਿ ਸਾਹਿਲ ਆਪਣੀ ਅੱਧੀ ਊਰਜਾ ਆਪਣੇ ਵਾਲਾਂ ਦੇ ਰੱਖ ਰਖਾਵ 'ਤੇ ਲਗਾ ਦਿੰਦਾ ਹੈ। ਮੈਨੂੰ ਜਾਪਿਆ ਇੱਕ ਭੈਣ ਆਪਣੇ ਭਰਾ ਨੂੰ ਮਜ਼ਾਕ ਕਰ ਰਹੀ ਹੈ, ਪਰ ਦੀਦੀ ਠੀਕ ਕਹਿੰਦੀ ਹੈ ਕਹਿ ਕੇ ਉਸ ਨੇ ਆਪਣੀ ਭੈਣ ਦੀ ਗੱਲ 'ਤੇ ਹਾਮੀ ਭਰ ਦਿੱਤੀ। ਹਾਲਾਂਕਿ ਇਹ ਸਭ ਕੁਝ ਮੇਰੇ ਆਦਰਸ਼ਾਂ ਨਾਲ ਬਿਲਕੁਲ ਹੀ ਮੇਲ ਨਹੀਂ ਸੀ ਖਾਂਦਾ, ਪਰ ਕਿਉਂਕਿ ਇਹ ਸਭ ਨਾਲ ਨੀਲਮ ਜੁੜੀ ਹੋਈ ਸੀ, ਮੈਨੂੰ ਸਭ ਕੁਝ ਬਹੁਤ ਹੀ ਚੰਗਾ ਲੱਗਿਆ। ਅਗਲੇ ਹੀ ਦਿਨ ਮੈਂ ਨੀਲਮ ਨੂੰ ਕਿਹਾ, ਤੇਰੇ ਪਿਤਾ ਜੀ ਬਹੁਤ ਸੁਹਿਰਦ, ਬੜੇ ਸਾਹੂ ਆਦਮੀ ਨੇ, ਲੱਗਦਾ ਨਹੀਂ ਜ਼ਿੰਦਗੀ 'ਚ ਉਹਨਾਂ ਕੋਈ ਮਾੜਾ ਕੰਮ ਕੀਤਾ ਹੋਵੇ। ਕੀ ਤੂੰ ਸੋਚਦਾ ਬਿਨਾਂ ਕਿਸੇ ਗਲਤ ਕੰਮ ਤੋਂ ਇੰਨੀ ਸ਼ਾਨੋ ਸ਼ੌਕਤ, ਇੰਨੀ ਦੌਲਤ ਇਕੱਠੀ ਕੀਤੀ ਜਾ ਸਕਦੀ ਹੈ? ਮੈਨੂੰ ਜਾਪਿਆ ਕਿ ਨੀਲਮ ਆਪਣੇ ਅੰਦਰ ਕੋਈ ਵਿਦਰੋਹ ਦਬਾਈ ਬੈਠੀ ਸੀ ਅਤੇ ਉਹਦੇ ਅੰਦਰ ਜ਼ਿੰਦਗੀ ਪ੍ਰਤੀ ਕੋਈ ਵੱਖਰੀ ਸੋਚ ਪਨਪ ਰਹੀ ਹੈ। ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਫਿਰ ਹੋਇਆ ਜਦੋਂ ਇੱਕ ਵਾਰੀ ਨੀਲਮ ਸਾਡੇ ਪਿੰਡ ਗਈ। ਅਸਲ ਵਿੱਚ ਮੇਰਾ ਮਨ ਤਾਂ ਕਰਦਾ ਸੀ ਕਿ ਮੈਂ ਨੀਲਮ ਨੂੰ ਆਪਣੇ ਪਿੰਡ ਆਪਣੇ ਘਰ ਲਿਜਾਵਾਂ, ਪਰ ਉਹਦੇ ਘਰ ਦੀ ਸ਼ਾਨੋ ਸ਼ੌਕਤ ਦੇਖ ਮੈਂ ਡਰ ਗਿਆ ਸੀ। ਮੇਰਾ ਪਿੰਡ ਦੇਖਣ ਦੀ ਇੱਕ ਵਾਰੀ ਉਸ ਆਪ ਹੀ ਫਰਮਾਇਸ਼ ਕਰ ਦਿੱਤੀ। ਨੀਲਮ ਅਤੇ ਮੇਰੇ ਵਿੱਚ ਇੱਕ ਸਾਂਝ ਨਿਕਲ ਆਈ। ਉਹ ਪੰਡਿਤਾਂ ਦੀ ਧੀ ਸੀ, ਅਸੀਂ ਵੀ ਪੰਡਿਤ ਸਾਂ, ਪਰ ਜੱਟ ਪੰਡਿਤ। ਸਾਡੇ ਪੁਰਖੇ ਸਾਡੇ ਪਿੱਛੇ ਚੰਗੀ ਚੌਖੀ ਜ਼ਮੀਨ ਛੱਡ ਗਏ ਸੀ। ਮੈਂ ਉਹਨੂੰ ਆਪਣੇ ਖੇਤ ਦਿਖਾਏ, ਆਪਣੀ ਮਾਂ ਨੂੰ ਮਿਲਾਇਆ। ਉਹਨੂੰ ਮੇਰੇ ਖੇਤਾਂ ਦੀ ਖੁੱਲ੍ਹੀ ਹਵਾ ਚੰਗੀ ਲੱਗੀ। ਮਾਂ ਦਾ ਮੋਹ ਭਰਿਆ ਵਤੀਰਾ ਉਹਦੇ ਲਈ ਸੁਖਾਵਾਂ ਰਿਹਾ, ਪਰ ਮੈਨੂੰ ਉਸਨੇ ਫਿਰ ਘੇਰ ਲਿਆ। ਕਿਉਂ ਜਤਨ, ਤੂੰ ਦੇਣਾ ਹੈ ਆਪਣੇ ਕਮੀਆਂ ਨੂੰ ਪੂਰਾ ਪੂਰਾ ਹੱਕ? ਉਹਦੇ ਸਮੇਂ ਮੈਂ ਕੋਈ ਝੂਠ ਨਹੀਂ ਕੱਢ ਸਕਿਆ ਅਤੇ ਚੁੱਪ ਹੀ ਰਿਹਾ। ਸੱਚੀ ਗੱਲ, ਮੈਂ ਵੀ ਮਜ਼ਦੂਰਾਂ ਨੂੰ ਆਮ ਦਿਹਾੜੀ ਦਿੰਦਾ ਸਾਂ, ਪਰ ਜ਼ਰਾ ਤਮੀਜ਼ ਵਿੱਚ ਰਹਿ ਕੇ। ਅਸਲ ਵਿੱਚ ਅਸੀਂ ਇੱਕੋ ਸਿਸਟਮ ਦੇ ਕੈਦੀ ਹਾਂ ਜਤਨ, ਨਹੀਂ ਸਹੀ ਵਕਤ ਵੀ ਆਵੇਗਾ। ਮੈਂ ਇਸ ਤੋਂ ਵੱਧ ਕੁਝ ਵੀ ਨਾ ਬੋਲ ਸਕਿਆ। ਨੀਲਮ ਦੇ ਸੱਚ ਮੈਨੂੰ ਬੇਚੈਨ ਕਰ ਦਿੰਦੇ, ਪਰ ਨੀਲਮ ਬੜੀ ਜਲਦੀ ਸਹਿਜ ਹੋ ਜਾਂਦੀ ਅਤੇ ਮੇਰੀ ਕੰਪਨੀ ਲਈ ਬੇਚੈਨੀ ਮਹਿਸੂਸ ਕਰਦੀ। ਪਿੰਡੋਂ ਆਉਣ ਤੋਂ ਮਗਰੋਂ ਇੱਕ ਵਾਰੀ ਮੇਰੇ ਮਨ ਦੇ ਡਰ ਨੇ ਉਸ ਨੂੰ ਟੋਣਾ ਚਾਇਆ। ਨੀਲਮ, ਤੇਰੇ ਘਰ ਦੀ ਸ਼ਾਨੋ ਸ਼ੌਕਤ ਅੱਗੇ ਮੇਰਾ ਘਰ ਤਾਂ ਬਹੁਤ ਫਿੱਕਾ ਫਿੱਕਾ ਹੈ। ਜਤਨ, ਆਦਮੀ ਨੂੰ ਜਿਉਣ ਵਾਸਤੇ ਬਹੁਤਾ ਕੁਝ ਨਹੀਂ ਚਾਹੀਦਾ ਹੁੰਦਾ, ਖਾਣ ਨੂੰ ਦਾਲ ਫੁਲਕਾ ਅਤੇ ਇੱਕ ਸੁਰੱਖਿਅਤ ਛੱਤ। ਉਹਦੀ ਇਸ ਗੱਲ ਵਿੱਚ ਹੀ ਮੈਨੂੰ ਉਹਦਾ ਜ਼ਿੰਦਗੀ ਪ੍ਰਤੀ ਕੋਈ ਖਾਸ ਨਜ਼ਰੀਆ ਛੁਪਿਆ ਜਾਪਿਆ। ਇਸੇ ਗੱਲ ਨੇ ਮੇਰੀ ਹਿੰਮਤ ਵਿੱਚ ਵੀ ਵਾਧਾ ਕੀਤਾ। ਦਰਅਸਲ ਮੈਂ ਹੁਣ ਬਹੁਤਾ ਜਜ਼ਬਾਤੀ ਨਹੀਂ ਹੋਣਾ ਚਾਹੁੰਦਾ, ਆਪਣੇ ਜੋਸ਼ੀਲੇ ਖਿਆਲਾਂ ਦਾ ਵੀ ਮੈਨੂੰ ਬਹੁਤਾ ਧਿਆਨ ਨਹੀਂ ਸੀ ਰਿਹਾ। ਨੀਲਮ ਮੇਰੇ ਉੱਤੇ ਹਾਵੀ ਹੋ ਚੁੱਕੀ ਸੀ ਪੂਰੀ ਤਰ੍ਹਾਂ, ਮੈਨੂੰ ਉਹਦੇ ਬਿਨਾਂ ਆਪਾ ਅਧੂਰਾ ਜਾਪਦਾ ਸੀ, ਪਰ ਉਹਦੇ ਸਾਵੇਂ ਮੈਂ ਡਰ ਜਾਂਦਾ। ਪਰ ਉਹਦੇ ਇਸ ਨਜ਼ਰੀਏ ਨੇ ਮੇਰੀ ਹਿੰਮਤ ਵਿੱਚ ਵਾਧਾ ਕਰ ਦਿੱਤਾ ਅਤੇ ਇੱਕ ਦਿਨ ਮੈਂ ਉਹਦੇ ਅੱਗੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ। ਮੇਰੀ ਆਸ ਤੋਂ ਉਲਟ ਉਹ ਉਡੋਲ ਰਹੀ, ਥੋੜ੍ਹਾ ਗੰਭੀਰ ਜ਼ਰੂਰ ਹੋਈ ਅਤੇ ਕੁਝ ਪਲ ਸੋਚ ਕੇ ਬੋਲੀ, ਜਤਿਨ ਤੂੰ ਬਹੁਤ ਚੰਗਾ ਦੋਸਤ ਹੈ, ਮੈਂ ਤੈਨੂੰ ਗਵਾ ਨਹੀਂ ਸਕਦੀ, ਪਰ ਵਿਆਹ ਪ੍ਰਤੀ ਮੇਰਾ ਸੁਪਨਾ ਕੁਝ ਹੋਰ ਤਰ੍ਹਾਂ ਦਾ ਏ। ਤੂੰ ਦੇਖਿਆ ਨਾ ਸਾਡਾ ਸਾਹਿਲ? ਮੈਂ ਭੁਚੱਕਾ ਰਹਿ ਗਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਭ ਕੁਝ ਡਾਵਾਂ ਡੋਲ ਸੀ, ਪਰ ਜਿੱਦਾਂ ਹੀ ਸੂਰਤ ਸੰਭਲੀ ਤਾਂ ਸਭ ਕੁਝ ਸਮਝ ਪੈ ਗਿਆ।

0: ਅਸਲ ਵਿੱਚ ਇਹ ਸੰਜੀਦਾ ਕੁੜੀ ਵੀ ਕੋਈ ਚੰਚਲ ਸੁਪਨਾ ਪਾਲੀ ਬੈਠੀ ਸੀ ਕਿਸੇ ਨਾਇਕ ਪ੍ਰਧਾਨ ਸਾਧ ਦਾ, ਆਪਣੇ ਭਰਾ ਸਾਹਿਲ ਵਰਗੇ ਮਲੂਕ ਨਰਮ ਅਤੇ ਸੱਜ ਧੱਜ ਵਾਲੇ ਚਿਹਰੇ ਦਾ ਜੋ ਉਹਦਾ ਖਿਆਲ ਰੱਖ ਸਕੇ। ਮੈਂ ਤਾਂ ਕਈ ਕਈ ਦਿਨ ਸ਼ੇਵ ਵੀ ਨਹੀਂ ਸੀ ਕਰਦਾ, ਕਦੀ ਕਦੀ ਕਾਲਜ ਕੁਰਤਾ ਪਜਾਮਾ ਪਾ ਕੇ ਆ ਜਾਂਦਾ, ਕਦੀ ਜੀਨ ਦੇ ਨਾਲ ਕੁਰਤਾ ਪਾਇਆ ਹੁੰਦਾ, ਬਿਲਕੁਲ ਮਸਤ ਮੌਲਾ ਜਿਹਾ। ਸ਼ਾਇਦ ਉਹਦੇ ਵਾਸਤੇ ਇਹ ਚੰਗੀ ਗੱਲ ਨਹੀਂ ਸੀ ਅਤੇ ਮੈਂ ਇਸ ਵਜ੍ਹਾ ਕਰਕੇ ਲੁੱਟਿਆ ਪੁੱਟਿਆ ਜਾ ਗਿਆ। ਮੈਂ ਨੀਲਮ ਤੋਂ ਦੂਰ ਦੂਰ ਰਹਿਣ ਲੱਗ ਪਿਆ। ਮੇਰੇ ਕੋਲ ਉਹਦੇ ਨਾਲ ਗੱਲਬਾਤ ਕਰਨ ਨੂੰ ਜਿਵੇਂ ਕੁਝ ਬਚਿਆ ਹੀ ਨਹੀਂ ਸੀ। ਫਰਜ਼ੀ ਹੈਲੋ ਹੈਲੋ ਤੋਂ ਮਗਰੋਂ ਕੰਨੀ ਕਤਰਾ ਜਾਂਦਾ, ਉਹਦੇ ਸਾਵੇਂ ਮੇਰਾ ਭਰਿਆ ਮਨ ਮੈਨੂੰ ਡੁੱਲਦਾ ਡੁੱਲਦਾ ਪ੍ਰਤੀਤ ਹੁੰਦਾ ਅਤੇ ਦੂਰ ਰਹਿਣ ਵਿੱਚ ਮੈਨੂੰ ਕੁਝ ਸੁਰੱਖਿਆ ਜਾਪਦੀ। ਪਰ ਇੱਕ ਦਿਨ ਨੀਲਮ ਨੇ ਜਿਵੇਂ ਜ਼ਬਰਦਸਤੀ ਮੈਨੂੰ ਘੇਰ ਹੀ ਲਿਆ। ਦੇਖ ਜਤਨ, ਆਪਾਂ ਪੜ੍ਹੇ ਲਿਖੇ ਕਹਾਉਂਦੇ ਹਾਂ, ਤੇਰੇ ਮਨ 'ਚ ਜੋ ਸੀ ਤੂੰ ਕਿਹਾ, ਮੈਂ ਸੁਣਿਆ ਅਤੇ ਜੋ ਮੇਰੇ ਮਨ ਵਿੱਚ ਸੀ ਮੈਂ ਕਹਿ ਦਿੱਤਾ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮਿਲੀਏ ਹੀ ਨਾ, ਦੋਸਤੀ ਹੀ ਭੁੱਲ ਜਾਈਏ। ਅਸੀਂ ਫਿਰ ਰਵਾਇਤੀ ਮਿਲਣੀ ਸ਼ੁਰੂ ਕਰ ਦਿੱਤੀ ਸੀ। ਇਹ ਪੂਰਨ ਪ੍ਰਾਪਤੀ ਤਾਂ ਨਹੀਂ ਸੀ, ਪਰ ਇੱਕ ਰਾਹਤ ਭਰੀ ਖੁਸ਼ਫਹਿਮੀ ਜ਼ਰੂਰ ਸੀ ਕਿ ਮੇਰੇ ਕੋਲ ਕੁਝ ਤਾਂ ਹੈ ਜੋ ਨੀਲਮ ਨੂੰ ਚੰਗਾ ਲੱਗਦਾ ਹੈ। ਉਦੋਂ ਕਾਲਜ ਬੰਦ ਸਨ, ਪਾਰਟ 2 ਦੇ ਪੇਪਰ ਹੋ ਚੁੱਕੇ ਸਨ। ਮੇਰੀ ਅਤੇ ਨੀਲਮ ਦੀ ਕਦੀ ਕਦੀ ਫੋਨ 'ਤੇ ਗੱਲਬਾਤ ਹੋ ਜਾਂਦੀ। ਇਹਨਾਂ ਹੀ ਦਿਨਾਂ ਵਿੱਚ ਇੱਕ ਮਨਹੂਸ ਖਬਰ ਨੀਲਮ ਨੂੰ ਮੈਨੂੰ ਦੇਣੀ ਪਈ ਸੀ। ਇੱਕ ਐਕਸੀਡੈਂਟ ਵਿੱਚ ਉਹਦੇ ਭਰਾ ਸਾਹਿਲ ਦੀ ਮੌਤ ਹੋ ਗਈ ਸੀ। ਵਾਕਈ ਮੇਰੇ ਲਈ ਇਹ ਇੱਕ ਦਿਲ ਕੰਬਾਊ ਖਬਰ ਸੀ, ਖਾਸ ਕਰਕੇ ਇਸ ਲਈ ਕਿਉਂਕਿ ਮੇਰਾ ਕਦੀ ਸੰਬੰਧੀ ਮੌਤਾਂ ਨਾਲ ਜ਼ਿਆਦਾ ਵਾਹ ਨਹੀਂ ਸੀ ਪਿਆ। ਮੈਂ ਉਹਨਾਂ ਦੇ ਘਰ ਗਿਆ ਤਾਂ ਘਰ 'ਚ ਮੱਚੀ ਕੋਹਰਾਮ ਨੇ ਮੇਰੀਆਂ ਅੱਖਾਂ ਅਤੇ ਆਤਮਾ ਨੂੰ ਭੰਗਰਾ ਕੇ ਰੱਖ ਦਿੱਤਾ। ਅਗਲੇ ਦਿਨ ਸਾਹਿਲ ਦਾ ਅੰਤਮ ਸੰਸਕਾਰ ਸੀ। ਸਿਵਿਆਂ ਦੇ ਵਿੱਚ ਮੈਂ ਦੇਖਿਆ ਗੁੰਮਸੁੰਮ ਨੀਲਮ ਬੜੀ ਨੀਝ ਨਾਲ ਆਪਣੇ ਭਰਾ ਨੂੰ ਲੱਕੜਾਂ 'ਤੇ ਲਿਟਾਉਂਦਿਆਂ ਦੇਖ ਰਹੀ ਸੀ ਕਿਵੇਂ ਸਾਹਿਲ ਦੇ ਨਾਜ਼ੁਕ ਸਰੀਰ ਨੂੰ ਭਾਰੀਆਂ ਲੱਕੜਾਂ ਹੇਠ ਚਿਣਿਆ ਜਾ ਰਿਹਾ ਸੀ। ਫਿਰ ਕਿਵੇਂ ਕੰਮ ਦੇ ਹੱਥਾਂ ਨਾਲ ਉਹਦੇ ਬਾਪ ਨੇ ਆਪਣੇ ਪੁੱਤ ਨੂੰ ਅਗਨੀ ਹਵਾਲੇ ਕੀਤਾ ਸੀ, ਜੋ ਕੁਝ ਸਮਾਂ ਪਹਿਲਾਂ ਉਹਨਾਂ ਦਾ ਸੀ ਅਤੇ ਹੁਣ ਕਿਸੇ ਹੋਰ ਦੁਨੀਆ ਦਾ। ਅੱਗ ਨੇ ਹੌਲੀ ਹੌਲੀ ਸੁੱਕੀ ਲੱਕੜ ਪਕੜੀ ਅਤੇ ਫਿਰ ਲਟ ਲਟ ਕਰਦੀ ਮੱਚ ਉੱਠੀ। ਮੈਂ ਵੀ ਜਿਵੇਂ ਸਾਰਾ ਕੁਝ ਨੀਲਮ ਦੀਆਂ ਅੱਖਾਂ ਦੇ ਨਾਲ ਹੀ ਦੇਖਣ ਲੱਗ ਪਿਆ। ਪਹਿਲਾਂ ਸਿਰ ਪਾਸਿਓਂ ਜਿੱਧਰ ਅੱਗ ਅਜੇ ਨਹੀਂ ਸੀ ਪਈ, ਇੱਕ ਲਫ ਹਿੱਲੀ ਅਤੇ ਸਾਹਿਲ ਦੇ ਕਾਲੇ ਸਿਆਹ ਵਾਲ ਦਿਸਣ ਲੱਗ ਪਏ, ਜਿਨ੍ਹਾਂ ਨੂੰ ਉਹ ਬਹੁਤ ਸਾਂਭ ਸਾਂਭ ਰੱਖਦਾ ਸੀ। ਫਿਰ ਅੱਗ ਦੀ ਇੱਕ ਤੇਜ਼ ਭਭਕ ਨੇ ਪਲ ਵਿੱਚ ਹੀ ਉਹਦੇ ਵਾਲ ਰਾਖ ਕਰ ਦਿੱਤੇ। ਚਿੱਟੀ ਪਈ ਖੋਪੜੀ ਤਿੜਕੀ ਅਤੇ ਲੱਕੜਾਂ ਦੇ ਭਾਰ ਵਿੱਚ ਦਫਨ ਹੋ ਗਈ। ਅਚਾਨਕ ਨੀਲਮ ਦਾ ਸਿਰ ਮੇਰੇ ਮੋਢੇ 'ਤੇ ਅੜ ਗਿਆ ਅਤੇ ਉਹਦੇ ਉੱਥਰੋਂ ਨਾਲ ਹੌਲੀ ਹੌਲੀ ਮੇਰਾ ਮੋਢਾ ਤਰ ਹੋ ਗਿਆ ਅਤੇ ਸਰੀਰ ਅਦਮ ਹੋਇਆ ਜਿਹਾ। ਕਾਫੀ ਦੇਰ ਇਹ ਘਟਨਾ ਇਸ ਘਰ 'ਤੇ ਮੇਰੇ 'ਤੇ ਹਾਵੀ ਰਹੀ, ਪਰ ਹੌਲੀ ਹੌਲੀ ਵਕਤ ਨੇ ਜ਼ਿੰਦਗੀ ਨੂੰ ਤੁਰਨ ਵਾਸਤੇ ਪ੍ਰੇਰਨਾ ਸ਼ੁਰੂ ਕਰ ਦਿੱਤਾ। ਉਦੋਂ ਹੀ ਕੁਝ ਵਕਫੇ ਮਗਰੋਂ ਨੀਲਮ ਨੇ ਮੇਰੇ ਅੱਗੇ ਵਿਆਹ ਦੀ ਪੇਸ਼ਕਸ਼ ਕਰ ਦਿੱਤੀ। ਮੈਂ ਸੋਚਿਆ ਸਮਝਿਆ ਅਤੇ ਫਿਰ ਪੁੱਛਿਆ, ਤੂੰ ਸੋਚ ਲਿਆ, ਤੇਰੇ ਮਾਂ ਬਾਪ ਰਾਜ਼ੀ ਨੇ? ਹਾਂ, ਮੈਂ ਤਾਂ ਸੋਚ ਕੇ ਹੀ ਕਿਹਾ ਹੈ, ਅਤੇ ਮੇਰੇ ਮਾਂ ਬਾਪ ਇਸ ਮਾਮਲੇ ਵਿੱਚ ਜ਼ਿਆਦਾ ਪਿਛਾਂਹ ਖਿੱਚੂ ਨਹੀਂ ਹਨ। ਅਸੀਂ ਬੜੇ ਸਧਾਰਨ ਢੰਗ ਨਾਲ ਵਿਆਹ ਕਰਵਾ ਲਿਆ, ਜ਼ਿੰਦਗੀ ਸਾਂਭੀ ਚੱਲ ਰਹੀ ਹੈ। ਅਜੇ ਵੀ ਨੀਲਮ ਵਿੱਚ ਸੱਚਾ ਕਮਿਊਨਿਜ਼ਮ ਕਦੀ ਕਦੀ ਜਾਗਦਾ ਹੈ, ਮੇਰੇ ਵਿੱਚ ਵੀ ਜੋਸ਼ ਆ ਜਾਂਦਾ ਹੈ, ਪਰ ਅਸੀਂ ਹੁਣ ਪਰਿਵਾਰਕ ਹੋ ਗਏ ਹਾਂ, ਸਭ ਠੀਕ ਹੈ। ਪਰ ਜਦੋਂ ਲਵ ਮੈਰਿਜ ਦੀ ਗੱਲ ਕਰਦੀ ਹੈ ਤਾਂ ਮੈਨੂੰ ਸਹੀ ਨਹੀਂ ਜਾਪਦਾ। ਮੈਂ ਆਖਦਾ ਹਾਂ ਕਿ ਜਦੋਂ ਮੈਂ ਪੇਸ਼ਕਸ਼ ਕੀਤੀ ਸੀ ਜੇ ਉਦੋਂ ਵਿਆਹੇ ਜਾਂਦੇ ਤਾਂ ਠੀਕ ਸੀ, ਪਰ ਨੀਲਮ ਆਖਦੀ ਹੈ ਕਿ ਸਾਡੇ ਪਿਆਰ ਵਿੱਚ ਸੁਹੱਪਣ ਦਾ ਇੱਕ ਤਲਿਸਮ ਰੋੜਾ ਸੀ। ਸਾਹਿਲ ਦੀ ਮੌਤ ਨੇ ਮੇਰੇ ਅੱਗੇ ਸੱਚ ਨੰਗਾ ਕਰ ਦਿੱਤਾ ਅਤੇ ਬਾਕੀ ਤਾਂ ਫਿਰ ਪਿਆਰ ਹੀ ਸੀ। ਸਾਡਾ ਪਿਆਰ ਪੂਰਨ ਹੈ, ਪਰ ਮੈਂ ਤਾਂ ਸੋਚਦਾ ਅਤੇ ਚਾਹੁੰਦਾ ਵੀ ਹਾਂ ਕਿ ਚੰਚਲਤਾ ਦਾ ਉਹ ਕੋਨਾ ਜੋ ਨੀਲਮ ਮਾਰ ਕੇ ਮੇਰੇ ਨੇੜੇ ਆਈ ਹੈ, ਕਾਸ਼ ਮੇਰੇ ਲਈ ਹੁੰਦਾ ਤਾਂ ਸ਼ਾਇਦ ਇਹ ਪਿਆਰ ਪੂਰਨ ਹੁੰਦਾ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਗਦੇ ਪਾਣੀ, ਜਿਹਦੇ ਤਹਿਤ ਤੁਸੀਂ ਇਹ ਸੁਣ ਰਹੇ ਸੀ ਪਰਮਜੀਤ ਸਿੰਘ ਦੀ ਕਹਾਣੀ ਪੂਰਨ ਅਪੂਰਨ ਪਿਆਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ

ਪਿਛਲੇ ਦਹਾਕੇ ਵਿੱਚ ਬਾਲਾਕੋਟ ਏਅਰ ਸਟ੍ਰਾਈਕ ਤੋਂ ਲੈ ਕੇ ਆਪਰੇਸ਼ਨ ਸੰਦੂਰ ਤੱਕ ਭਾਰਤ ਨੇ ਵਾਰ ਵਾਰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜੇਕਰ ਅੱਤਵਾਦੀਆਂ ਨੇ ਭਾਰਤ 'ਤੇ ਬੁਰੀ ਨਜ਼ਰ ਰੱਖੀ ਤਾਂ ਉਹਨਾਂ ਨੂੰ ਢੁਕਵਾਂ ਜਵਾਬ ਦਿੱਤਾ ਜਾਏਗਾ। ਦੋਸਤੋ, ਅੱਤਵਾਦੀ ਹਮਲਿਆਂ ਨੇ ਲੰਮੇ ਸਮੇਂ ਤੋਂ ਭਾਰਤ ਨੂੰ ਨੁਕਸਾਨ ਪਹੁੰਚਾਇਆ। ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਸੀਰੀਅਲ ਬਲਾਸਟ ਹੋਣਾ ਆਮ ਗੱਲ ਹੋ ਗਈ ਸੀ। ਸਤੰਬਰ ਦੇ ਇਸ ਮਹੀਨੇ ਵਿੱਚ, ਯਾਨੀ 13 ਸਤੰਬਰ 2008 ਨੂੰ ਦਿੱਲੀ ਵਿੱਚ ਲੜੀਵਾਰ ਧਮਾਕੇ ਹੋਏ। ਬਹੁਤ ਸਾਰੇ ਨਿਰਦੋਸ਼ ਲੋਕ ਮਾਰੇ ਗਏ। ਕੁਝ ਹਫ਼ਤਿਆਂ ਬਾਅਦ ਹੀ ਮੁੰਬਈ ਵਿੱਚ 26/11 ਦਾ ਵੱਡਾ ਹਮਲਾ ਹੋਇਆ। ਦੋਸਤੋ, ਪਹਿਲਾਂ ਵੀ ਹਰ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਂਦੀ ਸੀ, ਪਰ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ, ਸਮੇਂ ਦਾ ਇੰਤਜ਼ਾਰ ਕੀਤਾ ਜਾਂਦਾ ਸੀ। ਹੁਣ ਅੱਜ ਦੇ ਭਾਰਤ ਦੀ ਅੱਤਵਾਦ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਹੈ, ਉਹ ਇਸ ਨੂੰ ਅੱਗੇ ਵਧਾ ਰਿਹਾ ਅਤੇ ਅਸੀਂ ਇਸ ਦੇ ਨਤੀਜੇ ਵੀ ਵੇਖ ਰਹੇ ਹਾਂ। ਦੋਸਤੋ, ਇਸ ਸਾਲ 9/11 ਦੇ ਅੱਤਵਾਦੀ ਹਮਲਿਆਂ ਨੂੰ ਵੀ 25 ਸਾਲ ਹੋ ਰਹੇ ਨੇ। ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਵਿੱਚ ਜਿਨ੍ਹਾਂ ਬੇਗੁਨਾਹ ਲੋਕਾਂ ਨੇ ਆਪਣਾ ਜੀਵਨ ਗਵਾਇਆ ਸੀ, ਉਹਦੇ ਵਿੱਚ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਲੋਕ ਭਾਰਤ ਦੇ ਸਨ। ਮੈਨੂੰ ਯਾਦ ਹੈ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਦੋਂ ਮੈਂ ਅਮਰੀਕਾ ਗਿਆ ਤਾਂ ਮੈਂ ਨਿਊਯਾਰਕ ਚਲਾ ਗਿਆ। ਮੈਂ ਇਹਨਾਂ ਮਾਸੂਮ ਨਾਗਰਿਕਾਂ ਨੂੰ ਸ਼ਰਧਾਂਜਲੀ ਦੇਣ ਗਿਆ ਸੀ ਅਤੇ ਅੱਜ ਇੱਕ ਵਾਰ ਫਿਰ ਭਾਰਤ ਦੇ ਲੱਖਾਂ ਨਾਗਰਿਕਾਂ ਵੱਲੋਂ ਮੈਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ। ਮੇਰੇ ਪਿਆਰੇ ਦੇਸ਼ਵਾਸੀਓ, ਇੰਨੀ ਦਿਨੀ ਦੇਸ਼ ਦੀ ਇੱਕ ਵੱਡੀ ਤਸਵੀਰ ਤਿਆਰ ਹੋ ਰਹੀ ਹੈ। ਇਸ ਤਸਵੀਰ ਵਿੱਚ ਤੁਸੀਂ, ਤੁਹਾਡਾ ਪਰਿਵਾਰ ਅਤੇ ਤੁਹਾਡੇ ਗੁਆਂਢੀ ਸ਼ਾਮਿਲ ਨੇ। ਮੈਂ ਭਾਰਤ ਦੀ ਜਨਗਣਨਾ ਬਾਰੇ ਗੱਲ ਕਰ ਰਿਹਾ। ਇਸ ਦਾ ਪਹਿਲਾ ਪੜਾਅ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ ਪੂਰਾ ਹੋ ਗਿਆ। 32 ਕਰੋੜ ਤੋਂ ਵੱਧ ਪਰਿਵਾਰਾਂ ਦੀ ਜਾਣਕਾਰੀ ਦਰਜ ਕੀਤੀ ਗਈ ਹੈ। ਇਹ ਕੰਮ ਲਦਾਖ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਦੇ ਦੂਰ ਦੁਰਾਡੇ ਅਤੇ ਬਰਫ਼ ਨਾਲ ਢਕੇ ਖੇਤਰਾਂ ਵਿੱਚ ਵੀ ਚੱਲ ਰਿਹਾ। ਉੱਥੋਂ ਬਹੁਤ ਸਾਰੇ ਪ੍ਰੇਰਣਾਦਾਇਕ ਅਨੁਭਵ ਸਾਹਮਣੇ ਆਏ ਨੇ। ਉੱਤਰਾਖੰਡ ਵਿੱਚ ਜਨਗਣਨਾ ਚਮੋਲੀ ਦੇ ਮਾਣਾ ਪਿੰਡ ਤੋਂ ਸ਼ੁਰੂ ਹੋਈ। ਮਾਣਾ ਨੂੰ ਦੇਸ਼ ਦਾ ਪਹਿਲਾ ਪਿੰਡ ਕਿਹਾ ਜਾਂਦਾ ਹੈ। ਮਾਣਾ ਵਿੱਚ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ 83 ਸਾਲਾ ਪੂਰਨਿਮਾ ਰਾਵਤ ਹੋਰਾਂ ਨੇ ਕੀਤੀ ਸੀ। ਉੱਤਰਾਕਾਸ਼ੀ ਦੇ ਬਾਗੋਰੀ ਪਿੰਡ ਵਿੱਚ ਹੋਮਸਟੇਅ ਚਲਾਉਣ ਵਾਲੇ ਹਰਦੇਵ ਸਿੰਘ ਰਾਣਾ ਜੀ ਨੇ ਡਿਜੀਟਲ ਮਾਧਿਅਮ ਰਾਹੀਂ ਆਪਣੀ ਜਾਣਕਾਰੀ ਖੁਦ ਦਰਜ ਕੀਤੀ। ਸਾਥੀਓ, ਜਨਗਣਨਾ ਸਾਡੇ ਸਾਰਿਆਂ ਦੀ ਇੱਕ ਰਾਸ਼ਟਰੀ ਜ਼ਿੰਮੇਵਾਰੀ ਹੈ। 15 ਅਗਸਤ ਨੂੰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਸਮਾਂ ਕੱਢਣ ਦੀ ਅਪੀਲ ਕੀਤੀ ਸੀ। ਜਨਗਣਨਾ ਲਈ ਸਵੈ ਰਜਿਸਟ੍ਰੇਸ਼ਨ ਦੀ ਇਹ ਸਹੂਲਤ ਬਹੁਤ ਆਸਾਨ ਹੈ। ਤੁਸੀਂ ਇਹ ਆਪਣੇ ਮੋਬਾਈਲ ਤੋਂ ਹੀ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰਵਾ ਸਕਦੇ ਹੋ। ਇਹ ਸਹੂਲਤ ਹਿੰਦੀ ਸਮੇਤ 16 ਭਾਸ਼ਾਵਾਂ ਵਿੱਚ ਉਪਲਬਧ ਹੈ। ਸਾਥੀਓ, ਇਸ ਦੇ ਲਈ ਤੁਹਾਨੂੰ ਜਨਗਣਨਾ ਦੇ ਆਨਲਾਈਨ ਪੋਰਟਲ 'ਤੇ ਜਾਣਾ ਪਏਗਾ। ਇਹ ਪੋਰਟਲ ਹੈ sc.census.gov.in। ਇਸ ਪੋਰਟਲ 'ਤੇ ਜਾ ਕੇ ਤੁਸੀਂ ਆਪਣੇ ਮੋਬਾਈਲ ਨੰਬਰ ਨਾਲ ਲੌਗਇਨ ਕਰੋ, ਆਪਣਾ ਸਥਾਨ ਦਰਜ ਕਰੋ, ਆਪਣੀ ਪਰਿਵਾਰਕ ਜਾਣਕਾਰੀ ਭਰੋ ਅਤੇ ਇਸ ਨੂੰ ਜਮ੍ਹਾਂ ਕਰਵਾ ਦਿਓ। ਇਸ ਪੂਰੀ ਪ੍ਰਕਿਰਿਆ ਵਿੱਚ ਲਗਭਗ 15 ਤੋਂ 20 ਮਿੰਟ ਲੱਗਦੇ ਨੇ। ਤੁਹਾਨੂੰ ਕੋਈ ਡਾਕੂਮੈਂਟ ਵੀ ਅਪਲੋਡ ਕਰਨ ਦੀ ਲੋੜ ਨਹੀਂ। ਜਾਣਕਾਰੀ ਜਮ੍ਹਾਂ ਕਰਾਉਣ ਤੋਂ ਬਾਅਦ ਤੁਹਾਨੂੰ ਇੱਕ ਵਿਸ਼ੇਸ਼ ID ਮਿਲੇਗੀ। ਜਦੋਂ ਗਣਨਾਕਾਰ ਤੁਹਾਡੇ ਘਰ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਇਹ ID ਦਿਖਾ ਸਕਦੇ ਹੋ। ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਜਨਗਣਨਾ ਦਾ ਹਿੱਸਾ ਬਣ ਜਾਏਗੀ। ਦੋਸਤੋ, ਹੁਣ ਤੱਕ ਮੋਬਾਈਲ ਤੋਂ 2.6 ਕਰੋੜ ਤੋਂ ਜ਼ਿਆਦਾ ਲੋਕ ਜਨਗਣਨਾ ਪੋਰਟਲ 'ਤੇ ਆਪਣੀ ਜਾਣਕਾਰੀ ਦਰਜ ਕਰ ਚੁੱਕੇ ਨੇ ਅਤੇ ਆਪਣੀ ਸਵੈ ਗਣਨਾ ਪੂਰੀ ਕਰ ਚੁੱਕੇ ਨੇ। ਇਸ ਵਿੱਚ ਤੁਹਾਡਾ ਕੁਝ ਸਮਾਂ ਲੱਗੇਗਾ, ਪਰ ਇਹ ਦੇਸ਼ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਤੁਹਾਡੀ ਸਹੀ ਜਾਣਕਾਰੀ, ਤੁਹਾਡੇ ਪਰਿਵਾਰ ਦੀ ਸਹੀ ਜਾਣਕਾਰੀ ਦੇਸ਼ ਦੇ ਭਵਿੱਖ ਦੀ ਇੱਕ ਸਹੀ ਤਸਵੀਰ ਤਿਆਰ ਕਰਨ ਵਿੱਚ ਮਦਦ ਕਰਦੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਇਹ ਤਾਰੀਖ 27 ਸਤੰਬਰ ਇੱਕ ਖਾਸ ਕਾਰਨ ਕਰਕੇ ਹੋਰ ਵੀ ਖਾਸ ਹੋ ਗਈ ਹੈ। ਅੱਜ ਇੱਕ ਮਹਾਨ ਵਿਅਕਤੀ ਦੀ 100ਵੀਂ ਜਯੰਤੀ ਹੈ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ

ਸੱਭਿਆਚਾਰ, ਸਮਾਜ ਅਤੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ। ਮੈਂ ਵਿਸ਼ਵ ਹਿੰਦੂ ਪਰਿਸ਼ਦ ਦੇ ਸਾਬਕਾ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਸਵਰਗੀ ਸਤਿਕਾਰਯੋਗ ਅਸ਼ੋਕ ਸਿੰਘਲ ਬਾਰੇ ਗੱਲ ਕਰ ਰਿਹਾ। ਉਹਨਾਂ ਦਾ ਜਨਮ ਅੱਜ ਦੇ ਦਿਨ 27 ਸਤੰਬਰ 1926 ਨੂੰ ਆਗਰਾ ਵਿੱਚ ਹੋਇਆ ਸੀ। ਉਹਨਾਂ ਨੇ ਸਮਾਜ ਵਿੱਚ ਰਹਿੰਦਿਆਂ ਇੱਕ ਤਪੱਸਵੀ ਜੀਵਨ ਬਤੀਤ ਕੀਤਾ। ਉਹਨਾਂ ਨੇ ਰਾਮ ਜਨਮ ਭੂਮੀ ਅੰਦੋਲਨ ਨੂੰ ਜੋ ਦਿਸ਼ਾ ਅਤੇ ਊਰਜਾ ਦਿੱਤੀ, ਉਸ ਦਾ ਨਤੀਜਾ ਹੈ ਕਿ ਅਸੀਂ ਹੁਣ ਅਯੋਧਿਆ ਵਿੱਚ ਵਿਸ਼ਾਲ ਮੰਦਿਰ ਦੇ ਗਵਾਹ ਹਾਂ। ਮੈਂ ਬਹੁਤ ਭਾਗਸ਼ਾਲੀ ਰਿਹਾ, ਮੈਂ ਨਾ ਸਿਰਫ ਉਹਨਾਂ ਦੇ ਜੀਵਨ ਨੂੰ ਨੇੜਿਓਂ ਵੇਖਿਆ, ਸਗੋਂ ਇਸ ਮਿਸ਼ਨ ਵਿੱਚ ਉਹਨਾਂ ਨਾਲ ਜੁੜਨ ਦਾ ਮੌਕਾ ਵੀ ਮਿਲਿਆ। ਜਦੋਂ ਮੈਂ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਰਸਮ ਵਿੱਚ ਹਿੱਸਾ ਲੈ ਰਿਹਾ ਸੀ, ਤਾਂ ਵੀ ਮੇਰੇ ਲਈ ਅਸ਼ੋਕ ਸਿੰਘਲ ਨੂੰ ਵਾਰ ਵਾਰ ਯਾਦ ਕਰਨਾ ਸੁਭਾਵਿਕ ਸੀ। ਦੋਸਤੋ, ਅਸ਼ੋਕ ਸਿੰਘਲ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਅਕਸਰ ਚਰਚਾ ਨਹੀਂ ਕੀਤੀ ਜਾਂਦੀ। ਰਾਮ ਮੰਦਿਰ ਅੰਦੋਲਨ ਦੇ ਨਾਲ ਨਾਲ ਉਹਨਾਂ ਨੇ ਸਮਾਜਿਕ ਵਿਤਕਰੇ ਅਤੇ ਅਸਮਾਨਤਾ ਦੇ ਵਿਰੁੱਧ ਇੱਕ ਵੱਡੀ ਲੜਾਈ ਲੜੀ। ਉਹਨਾਂ ਦਾ ਜਨਮ ਇੱਕ ਬਹੁਤ ਹੀ ਅਮੀਰ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਇੱਕ ਸਿਵਲ ਸੇਵਾ ਅਧਿਕਾਰੀ ਸਨ। ਉਹਨਾਂ ਦੇ ਜ਼ਿਆਦਾਤਰ ਭੈਣ ਭਰਾ ਵੀ ਉੱਚੇ ਅਹੁਦਿਆਂ 'ਤੇ ਰਹੇ। ਉਹ ਖੁਦ IIT BHU ਤੋਂ ਗ੍ਰੈਜੂਏਟ ਸਨ। ਪਰ ਇਸ ਸਭ ਦੇ ਬਾਵਜੂਦ ਉਹਨਾਂ ਨੇ ਆਪਣਾ ਜੀਵਨ ਸਮਾਜ ਅਤੇ ਸੱਭਿਆਚਾਰ ਨੂੰ ਸਮਰਪਿਤ ਕਰ ਦਿੱਤਾ। ਇਹ ਮਹਾਨ ਲੋਕਾਂ ਦੀ ਪਛਾਣ ਹੁੰਦੀ ਹੈ। ਅੱਜ ਉਹਨਾਂ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਮੈਂ ਉਹਨਾਂ ਦੇ ਕਰੋੜਾਂ ਪ੍ਰਸ਼ੰਸਕਾਂ ਵੱਲੋਂ ਉਹਨਾਂ ਨੂੰ ਨਮਨ ਕਰਦਾ। ਮੈਂ ਆਪਣੀ ਦਿਲੋਂ ਸ਼ਰਧਾਂਜਲੀ ਭੇਂਟ ਕਰਦਾ। ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਇਸ ਸਾਲ ਦੀ ਸ਼ੁਰੂਆਤ ਸਵਾਭਿਮਾਨ ਦੇ ਇੱਕ ਮਹਾਂਪਰਵ ਨਾਲ ਕੀਤੀ ਸੀ। ਇਹ ਪਰਵ ਸੀ ਸੋਮਨਾਥ ਸਵਾਭਿਮਾਨ ਪਰਵ। 1000 ਸਾਲ ਪਹਿਲਾਂ, ਸਾਲ 1026 ਵਿੱਚ ਮੁਹੰਮਦ ਗਜਨੀ ਨੇ ਪਹਿਲੀ ਵਾਰ ਸੋਮਨਾਥ ਮੰਦਰ ਨੂੰ ਤਬਾਹ ਕਰ ਦਿੱਤਾ ਸੀ। ਹਾਲਾਂਕਿ ਜੋ ਲੋਕ ਸੋਮਨਾਥ ਨੂੰ ਤਬਾਹ ਕਰਨ ਅਤੇ ਭਾਰਤ ਦੀ ਪਛਾਣ ਨੂੰ ਮਿਟਾਉਣ ਆਏ ਸਨ, ਉਹ ਅੱਜ ਮੌਜੂਦ ਨਹੀਂ ਅਤੇ ਸੋਮਨਾਥ ਮੰਦਰ ਆਪਣੀ ਸ਼ਾਨ ਨਾਲ ਵਿਸ਼ਾਲ ਸਮੁੰਦਰ ਦੇ ਕੰਢੇ ਖੜ੍ਹਾ ਹੈ, ਭਾਰਤ ਨੂੰ ਅਮਰਤਾ ਦਾ ਆਸ਼ੀਰਵਾਦ ਦਿੰਦਾ ਹੈ। ਇਸੇ ਲਈ ਅਸੀਂ ਇਸ ਸਾਲ ਸੋਮਨਾਥ ਸਵਾਭਿਮਾਨ ਪਰਵ ਨੂੰ ਬਹੁਤ ਮਾਣ ਨਾਲ ਮਨਾਇਆ। ਸਾਥੀਓ, ਇਹਦਾ ਇੱਕ ਖਾਸ ਕਾਰਨ ਹੈ ਕਿ ਮੈਂ ਅੱਜ ਮਨ ਕੀ ਬਾਤ ਵਿੱਚ ਇਸ ਵਿਸ਼ੇ ਨੂੰ ਦੁਬਾਰਾ ਵਿਚਾਰ ਰਿਹਾ। ਸਾਲ 1026 ਈਸਵੀ ਵਿੱਚ ਜਦੋਂ ਗਜਨੀ ਨੇ ਸੋਮਨਾਥ ਨੂੰ ਤਬਾਹ ਕਰ ਦਿੱਤਾ, ਉਸੇ ਸਾਲ ਗੁਜਰਾਤ ਦੇ ਮੋਡੇਰਾ ਵਿੱਚ ਪ੍ਰਸਿੱਧ ਸੂਰਜ ਮੰਦਿਰ ਵੀ ਹਮਲਾ ਕਰਕੇ ਤੋੜ ਦਿੱਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਇਸ ਸਾਲ ਮੋਡੇਰਾ ਮੰਦਿਰ ਦੇ ਵਿਨਾਸ਼ ਨੂੰ 1000 ਸਾਲ ਹੋ ਗਏ ਨੇ, ਜਦੋਂ ਕਿ ਉਸ ਸਮੇਂ ਮੰਦਿਰ ਨੂੰ ਬਣਾਇਆ ਸਿਰਫ 1 ਸਾਲ ਹੋਇਆ ਸੀ। ਇਹ ਮੰਦਿਰ ਰਾਜਾ ਭੀਮ ਦੇਵ ਨੇ ਸਾਲ 1025 ਵਿੱਚ ਬਣਾਇਆ ਸੀ। ਸਾਥੀਓ, ਉਸ ਸਮੇਂ ਬਾਰੇ ਸੋਚੋ ਜਦੋਂ ਇੰਨਾ ਵੱਡਾ ਹਮਲਾ ਹੋਇਆ ਸੀ। ਸੋਮਨਾਥ ਮੰਦਿਰ ਵਰਗਾ ਇੰਨਾ ਵੱਡਾ ਆਸਥਾ ਦਾ ਕੇਂਦਰ ਖੰਡਿਤ ਕਰ ਦਿੱਤਾ ਗਿਆ ਅਤੇ ਕਈ ਥਾਵਾਂ 'ਤੇ ਹਮਲੇ ਹੋਏ ਸਨ। ਕਿਸੇ ਵੀ ਸਮਾਜ ਜਾਂ ਸਰਕਾਰ ਦਾ ਮਨੋਬਲ ਟੁੱਟ ਸਕਦਾ ਸੀ। ਹਾਲਾਂਕਿ ਰਾਜਾ ਭੀਮਦੇਵ ਪ੍ਰਥਮ ਨੇ ਨਾ ਸਿਰਫ ਗਜਨੀ ਦਾ ਮੁਕਾਬਲਾ ਕੀਤਾ, ਸਗੋਂ ਥੋੜ੍ਹੇ ਸਮੇਂ ਵਿੱਚ ਹੀ ਮੋਡੇਰਾ ਸੂਰਜ ਮੰਦਿਰ ਦਾ ਵੀ ਪੁਨਰ ਨਿਰਮਾਣ ਕਰਵਾਇਆ। ਇਸ ਲਚਕੀਲੇਪਨ ਦੇ ਕਾਰਨ ਵਾਰ ਵਾਰ ਤਬਾਹੀ ਦੇ ਬਾਵਜੂਦ ਸੋਮਨਾਥ ਮੰਦਿਰ ਵੀ ਦੁਬਾਰਾ ਬਣਦਾ ਰਿਹਾ। ਸਾਥੀਓ, ਮੋਡੇਰਾ ਸੂਰਜ ਮੰਦਿਰ 'ਤੇ ਹਮਲੇ ਬਾਅਦ ਦੇ ਸਮੇਂ ਵਿੱਚ ਵੀ ਨਹੀਂ ਰੁਕੇ। ਬਾਅਦ ਵਿੱਚ ਅਲਾਉਦੀਨ ਖਿਲਜੀ ਨੇ ਇੱਕ ਵਾਰ ਫਿਰ ਵਾਸਤੂਕਲਾ ਦੇ ਇਸ ਸ਼ਾਨਦਾਰ ਮੰਦਿਰ ਨੂੰ ਤੋੜ ਦਿੱਤਾ। ਪਰ ਸਾਥੀਓ, ਅਸੀਂ ਭਾਰਤੀ ਸੂਰਜ ਦੀ ਪੂਜਾ ਸਿਰਫ ਵਾਸਤੂ ਅਤੇ ਮੰਦਰਾਂ ਰਾਹੀਂ ਹੀ ਨਹੀਂ ਕਰਦੇ। ਸਾਡੀ ਸੂਰਜ ਪੂਜਾ ਦਾ ਅਰਥ ਰੌਸ਼ਨੀ, ਊਰਜਾ, ਵਿਗਿਆਨ ਅਤੇ ਨਿਰੰਤਰਤਾ ਲਈ ਪ੍ਰੇਰਣਾ ਵੀ ਹੈ। ਇਸੇ ਕਰਕੇ ਮੋਡੇਰਾ ਨਾ ਸਿਰਫ ਆਪਣੇ ਸੂਰਜ ਮੰਦਿਰ ਲਈ ਜਾਣਿਆ ਜਾਂਦਾ ਹੈ, ਸਗੋਂ ਗੁਜਰਾਤ ਦਾ ਇਹ ਪਿੰਡ ਦੇਸ਼ ਦਾ ਪਹਿਲਾ ਸੋਲਰ ਵਿਲੇਜ ਬਣ ਗਿਆ ਹੈ। ਮੋਡੇਰਾ ਅੱਜ ਪੂਰੀ ਤਰ੍ਹਾਂ ਸੂਰਜੀ ਊਰਜਾ 'ਤੇ ਚੱਲਦਾ ਹੈ ਅਤੇ ਦੇਸ਼ ਲਈ ਇੱਕ ਉਦਾਹਰਣ ਪੇਸ਼ ਕਰਦਾ ਹੈ। ਮੋਡੇਰਾ ਵਿੱਚ ਕਈ ਸੈਲਾਨੀ ਆਕਰਸ਼ਣ ਅਤੇ ਸਹੂਲਤਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ। ਜਨਵਰੀ ਵਿੱਚ ਮਕਰ ਸੰਕ੍ਰਾਂਤੀ ਤੋਂ ਬਾਅਦ ਮੋਡੇਰਾ ਡਾਂਸ ਫੈਸਟੀਵਲ ਵੀ ਉੱਥੇ ਆਯੋਜਿਤ ਕੀਤਾ ਹੁੰਦਾ ਹੈ। ਇਸ ਵਿੱਚ ਭਾਰਤੀ ਸੱਭਿਆਚਾਰਕ ਅਤੇ ਸ਼ਾਸਤਰੀ ਨ੍ਰਿਤ ਦੀ ਵਿਲੱਖਣ ਪੇਸ਼

ਤਿਆਰੀ ਹੁੰਦੀ ਹੈ। ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇੱਕ ਵਾਰ ਮੋਢੇਰਾ ਜ਼ਰੂਰ ਜਾਓ ਅਤੇ ਭਾਰਤ ਦੀ ਇਸ ਮਾਣਮੱਤੀ ਵਿਰਾਸਤ ਦੇ ਦਰਸ਼ਨ ਕਰੋ। ਸਾਥੀਓ, ਸਾਡਾ ਅਤੀਤ ਨਾਲ ਸੰਬੰਧ ਅੱਜ ਵੀ ਬਹੁਤ ਜ਼ਿੰਦਾ ਹੈ। ਇਸ ਦੇ ਪਿੱਛੇ ਉਹਨਾਂ ਲੋਕਾਂ ਦਾ ਸਮਰਪਣ ਅਤੇ ਸਖ਼ਤ ਮਿਹਨਤ ਹੈ ਜੋ ਇਸ ਨੂੰ ਗਹਿਰਾ ਬਣਾ ਰਹੇ ਨੇ। ਅਜਿਹਾ ਹੀ ਇੱਕ ਵਿਲੱਖਣ ਯਤਨ ਤਾਮਿਲਨਾਡੂ ਦੇ ਤਿਰੂਚਿਰਪੱਲੀ ਦੇ ਮਨਪਾ ਰਾਈ ਵਿੱਚ ਹੋ ਰਿਹਾ ਹੈ। ਇੱਕ ਕਾਲਜ ਦੇ ਡਿਪਾਰਟਮੈਂਟ ਆਫ ਤਮਿਲ ਸਟੱਡੀ ਨਾਲ ਜੁੜੇ ਏ ਸੈਲਵਾਰਾਜੂ ਇਸ ਨੂੰ ਅੱਗੇ ਵਧਾ ਰਹੇ ਨੇ। ਇੱਕ ਲੈਕਚਰ ਦੌਰਾਨ ਉਹਨਾਂ ਨੂੰ ਆਪਣੇ ਇੱਕ ਵਿਦਿਆਰਥੀ ਤੋਂ ਕੁਝ ਪ੍ਰਾਚੀਨ ਮੂਰਤੀਆਂ ਬਾਰੇ ਜਾਣਕਾਰੀ ਮਿਲੀ ਸੀ। ਇਸ ਵਿਸ਼ੇ ਤੇ ਚਰਚਾ ਕਰਨ ਤੋਂ ਬਾਅਦ ਉਹਨਾਂ ਨੇ ਫੀਲਡ ਵਿਜ਼ਿਟ ਦਾ ਪਲਾਨ ਬਣਾਇਆ। ਆਪਣੀ ਖੋਜ ਦੌਰਾਨ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਕਈ ਮੂਰਤੀਆਂ ਤੇ ਪ੍ਰਾਚੀਨ ਮੰਦਿਰ ਮਿਲੇ। ਇਹ ਅਤੀਤ ਨਾਲ ਜੁੜਨ ਦਾ ਇੱਕ ਦਿਲਚਸਪ ਯਤਨ ਹੈ। ਇਸ ਤਰ੍ਹਾਂ ਅਸੀਂ ਆਪਣੀ ਵਿਰਾਸਤ ਨੂੰ ਹੋਰ ਬਿਹਤਰ ਢੰਗ ਨਾਲ ਜਾਣ ਸਕਦੇ ਹਾਂ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ। ਇਹ ਸਾਨੂੰ ਆਪਣੇ ਇਤਿਹਾਸ ਨੂੰ ਨੇੜਿਓਂ ਦੇਖਣ ਅਤੇ ਸਮਝਣ ਦਾ ਮੌਕਾ ਦਿੰਦੇ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨਾਂ ਬਾਅਦ 2 ਅਕਤੂਬਰ ਹੈ, ਪੂਜਨੀਕ ਬਾਪੂ ਦੀ ਜਯੰਤੀ ਦਾ ਦਿਨ। ਬਾਪੂ ਨੇ ਸਾਨੂੰ ਬਹੁਤ ਸਾਰੇ ਜੀਵਨ ਮੰਤਰ ਦਿੱਤੇ ਨੇ। ਸਫਾਈ ਉਹਨਾਂ ਵਿੱਚੋਂ ਇੱਕ ਹੈ। ਅਸੀਂ ਅਕਸਰ ਆਪਣੇ ਆਲੇ ਦੁਆਲੇ ਸਫਾਈ ਨਾਲ ਸੰਬੰਧਿਤ ਬਹੁਤ ਸਾਰੇ ਯਤਨ ਦੇਖਦੇ ਹਾਂ। ਇਹ ਯਤਨ ਬਹੁਤ ਪ੍ਰੇਰਣਾਦਾਇਕ ਅਤੇ ਉਤਸ਼ਾਹ ਵਧਾਉਣ ਵਾਲੇ ਨੇ। ਸੋਸ਼ਲ ਮੀਡੀਆ 'ਤੇ ਵੀ ਅਜਿਹੀਆਂ ਤਸਵੀਰਾਂ, ਅਜਿਹੀਆਂ ਵੀਡੀਓਜ਼, ਅਜਿਹੀਆਂ ਰੀਲਾਂ ਵੀ ਵਾਰ ਵਾਰ ਸਾਡਾ ਧਿਆਨ ਖਿੱਚਦੀਆਂ ਨੇ। ਮੈਂ ਹਾਲ ਹੀ ਦੇ ਸਮੇਂ ਵਿੱਚ ਅਜਿਹੇ ਬਹੁਤ ਸਾਰੇ ਯਤਨ ਵੇਖੇ ਨੇ। ਮੱਧ ਪ੍ਰਦੇਸ਼ ਵਿੱਚ ਕੁਝ ਨੌਜਵਾਨ ਇੱਕ ਨਦੀ ਦੀ ਸਫਾਈ ਕਰ ਰਹੇ ਨੇ। ਪੂਰਾ ਸਮਾਜ ਉਹਨਾਂ ਦੇ ਛੋਟੇ ਜਿਹੇ ਯਤਨ ਵਿੱਚ ਸ਼ਾਮਿਲ ਹੋ ਰਿਹਾ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿੱਚ ਨੌਜਵਾਨ ਪੁਰਾਣੇ ਤਲਾਬ ਅਤੇ ਖੂਹਾਂ ਦੀ ਸਫਾਈ ਕਰ ਰਹੇ ਨੇ। ਇਹਦੇ ਨਾਲ ਸਾਡੀ ਪ੍ਰਾਚੀਨ ਵਿਰਾਸਤ ਨੂੰ ਇੱਕ ਵਾਰ ਫਿਰ ਸੰਵਾਰਨ ਦਾ ਕੰਮ ਹੋ ਰਿਹਾ ਹੈ। ਮੁੰਬਈ ਵਿੱਚ ਕੁਝ ਨੌਜਵਾਨ ਸਮੁੰਦਰੀ ਕੰਢਿਆਂ ਨੂੰ ਸਾਫ਼ ਰੱਖਣ ਲਈ ਪਹਿਲ ਕਰ ਰਹੇ ਨੇ। ਹਰ ਹਫ਼ਤੇ ਕੋਈ ਨਾ ਕੋਈ ਸਮੁੰਦਰੀ ਕੰਢਾ ਸਾਫ਼ ਕੀਤਾ ਜਾਂਦਾ ਹੈ। ਸੈਂਕੜੇ ਨੌਜਵਾਨ ਸਫਾਈ ਦੀ ਸੇਵਾ ਕਰਨ ਲਈ ਇਕੱਠੇ ਹੋ ਰਹੇ ਨੇ। ਇੱਥੇ ਦਿੱਲੀ ਵਿੱਚ ਬੱਚੇ ਅਤੇ ਨੌਜਵਾਨ ਕੂੜੇ ਨੂੰ ਵੱਖ ਕਰਨ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਨੇ। ਪੱਛਮੀ ਬੰਗਾਲ ਵਿੱਚ ਨੌਜਵਾਨ ਵਿਦਿਆਰਥੀ ਅਤੇ ਸਥਾਨਕ ਲੋਕ ਇਕੱਠੇ ਪਿਕਨਿਕ ਸਥਾਨਾਂ ਅਤੇ ਬਾਜ਼ਾਰਾਂ ਦੀ ਸਫਾਈ ਕਰ ਰਹੇ ਨੇ। ਸਾਥੀਓ, ਇਹਨਾਂ ਸਾਰੇ ਯਤਨਾਂ ਵਿੱਚ ਇੱਕ ਗੱਲ ਸਾਫ਼ ਦਿਖਾਈ ਦਿੰਦੀ ਹੈ। ਕਿਤੇ ਇੱਕ ਵਿਅਕਤੀ ਨੇ ਸ਼ੁਰੂਆਤ ਕੀਤੀ, ਫਿਰ ਕੁਝ ਹੋਰ ਲੋਕ ਉਸ ਨਾਲ ਜੁੜ ਗਏ ਅਤੇ ਕਾਫਲਾ ਵੱਧਦਾ ਗਿਆ। ਇਹ ਜਨ ਭਾਗੀਦਾਰੀ ਹੈ। ਬਾਪੂ ਨੂੰ ਸਾਡੀ ਸਭ ਤੋਂ ਸੁੰਦਰ ਸ਼ਰਧਾਂਜਲੀ ਸਫਾਈ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਅਸੀਂ ਵਾਤਾਵਰਣ ਦੀ ਰੱਖਿਆ ਕਰਦੇ ਹਾਂ ਤਾਂ ਅਸੀਂ ਨਾ ਸਿਰਫ ਪੇੜ ਪੌਦਿਆਂ ਜਾਂ ਜੀਵ ਜੰਤੂਆਂ ਨੂੰ ਬਚਾਉਂਦੇ ਹਾਂ, ਸਗੋਂ ਪੂਰੀ ਜੀਵਨ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਾਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੇ ਜਾ ਰਹੇ ਕੁਝ ਯਤਨ ਇਸ ਭਾਵਨਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਾਹਮਣੇ ਲਿਆ ਰਹੇ ਨੇ। ਸਾਥੀਓ, ਅਸਮ ਵਿੱਚ ਸੋਨਈ ਰੁਪਾਈ ਵਾਈਲਡ ਲਾਈਫ ਸੈਂਚੁਰੀ ਇੱਕ ਸਮਾਂ ਸੀ ਜਦੋਂ ਇੱਥੇ ਹਾਥੀ ਰਹਿੰਦੇ ਸਨ, ਪਰ ਹੌਲੀ ਹੌਲੀ ਜੰਗਲ ਦੀ ਜ਼ਮੀਨ 'ਤੇ ਮਨੁੱਖੀ ਕਬਜ਼ਾ ਵੱਧਦਾ ਗਿਆ, ਜਿਸ ਕਾਰਨ ਹਾਥੀ ਇਸ ਖੇਤਰ ਤੋਂ ਦੂਰ ਹੁੰਦੇ ਗਏ। 3 ਸਾਲ ਪਹਿਲਾਂ ਇਸ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਨੇ। ਹਾਥੀ ਇੱਥੇ ਫਿਰ ਵਾਪਸ ਆ ਗਏ ਨੇ। ਜਿਸ ਖੇਤਰ ਵਿੱਚ ਸਾਲਾਂ ਤੋਂ ਉਹਨਾਂ ਦੀ ਚਹਿਲ ਪਹਿਲ ਨਹੀਂ ਸੀ, ਅੱਜ ਉੱਥੇ ਹਾਥੀਆਂ ਦੇ ਝੁੰਡ ਫਿਰ ਦਿਖਾਈ ਦਿੰਦੇ ਨੇ। ਸਾਥੀਓ, ਅਸਮ ਵਿੱਚ ਹੀ ਇੱਕ ਹੋਰ ਸੁੰਦਰ ਯਤਨ ਕੀਤਾ ਗਿਆ। ਇਹ ਯਤਨ ਇੱਕ ਬਹੁਤ ਹੀ ਛੋਟੇ ਜੀਵ ਪਿਗਮੀ ਹੋਗ ਨੂੰ ਬਚਾਉਣ ਦਾ ਹੈ। ਇੱਕ ਸਮੇਂ ਇਹਦੇ ਵਜੂਦ 'ਤੇ ਸੰਕਟ ਛਾਣ ਲੱਗਾ ਸੀ ਜਦੋਂ ਸਿਰਫ 6 ਪਿਗਮੀ ਹੋਗ ਲਈ ਇੱਕ ਕੰਜ਼ਰਵੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਜੰਗਲਾਂ ਵਿੱਚ ਦੁਬਾਰਾ ਵਸਾਇਆ ਗਿਆ। ਉਹਨਾਂ ਦੇ ਰਹਿਣ ਲਈ ਘਾਹ ਦੇ ਮੈਦਾਨ ਵੀ ਵਿਕਸਿਤ ਕੀਤੇ ਗਏ ਸਨ। ਅੱਜ ਇਸ ਪ੍ਰੋਗਰਾਮ ਦੇ ਕਾਰਨ ਪਿਗਮੀ ਹੋਗ ਦੀ ਆਬਾਦੀ 190 ਤੋਂ ਵੱਧ ਹੋ ਗਈ ਹੈ। ਸਾਥੀਓ, ਕੁਦਰਤ ਨਾਲ ਸਾਡਾ ਰਿਸ਼ਤਾ ਸਿਰਫ ਇਸ ਦੀ ਦੇਖਭਾਲ ਕਰਨ ਤੱਕ ਸੀਮਿਤ ਨਹੀਂ ਹੈ। ਕਈ ਵਾਰ ਜਦੋਂ ਅਸੀਂ ਕੁਦਰਤ ਦੀ ਦੇਖਭਾਲ ਕਰਦੇ ਹਾਂ ਤਾਂ ਉਹੀ ਕੁਦਰਤ ਸਾਡੀ ਜ਼ਿੰਦਗੀ ਦਾ ਸਹਾਰਾ ਬਣ ਜਾਂਦੀ ਹੈ। ਪੱਛਮੀ ਬੰਗਾਲ ਦੇ ਸੁੰਦਰਬਨ ਵਿੱਚ ਕੁਝ ਔਰਤਾਂ ਇਸ ਰਿਸ਼ਤੇ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਪੇਸ਼ ਕਰ ਰਹੀਆਂ ਨੇ। ਚਾਰਖਾਲੀ ਦੀਆਂ ਇਹ

ਮਹਿਲਾਵਾਂ ਮੈਂਗਰੋਵ ਜੰਗਲ ਬਣਾ ਰਹੀਆਂ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਮਹਿਲਾਵਾਂ ਨੇ ਜਿਨ੍ਹਾਂ ਦੇ ਘਰ ਵਾਲਿਆਂ ਨੇ ਬਾਘਾਂ ਦੇ ਹਮਲਿਆਂ ਵਿੱਚ ਆਪਣੀ ਜਾਨ ਗਵਾ ਦਿੱਤੀ। ਆਪਣੇ ਘਰ ਵਾਲਿਆਂ ਨੂੰ ਗਵਾਉਣ ਤੋਂ ਬਾਅਦ ਉਹਨਾਂ ਨੂੰ ਸੁੰਦਰਬਨ ਵਿੱਚ ਰੋਜ਼ੀ ਰੋਟੀ ਦਾ ਸਹਾਰਾ ਮਿਲਿਆ। ਉਹਨਾਂ ਦੁਆਰਾ ਲਗਾਏ ਗਏ ਮੈਂਗਰੋਵ ਅੱਜ ਪਿੰਡਾਂ ਲਈ ਇੱਕ ਕੁਦਰਤੀ ਸੁਰੱਖਿਆ ਢਾਲ ਬਣ ਰਹੇ ਨੇ ਅਤੇ ਇਸ ਤਰੀਕੇ ਦੇ ਨਾਲ ਇਹ ਔਰਤਾਂ ਪੈਸਾ ਵੀ ਕਮਾ ਰਹੀਆਂ ਨੇ। ਸਾਥੀਓ, ਆਓ ਆਪਾਂ ਵਾਤਾਵਰਣ ਦੀ ਰੱਖਿਆ ਕਰੀਏ, ਕੁਦਰਤ ਦੇ ਸੰਤੁਲਨ ਦਾ ਸਤਿਕਾਰ ਕਰੀਏ ਅਤੇ ਇਸ ਦੀ ਵਿਭਿੰਨਤਾ ਨੂੰ ਸੁਰੱਖਿਅਤ ਕਰੀਏ। ਸਾਡੇ ਵੱਲੋਂ ਕੀਤਾ ਗਿਆ ਹਰ ਅਜਿਹਾ ਯਤਨ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਹਾਲ ਹੀ ਵਿੱਚ ਦੇਸ਼ ਦੇ ਲੱਖਾਂ ਨੌਜਵਾਨਾਂ ਨੇ ਨਸ਼ੇ ਡਰੱਗ ਦੇ ਖਿਲਾਫ ਮਹੱਤਵਪੂਰਨ ਸੰਕਲਪ ਲਿਆ। ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ ਅਤੇ ਇਸ ਸੁਨੇਹੇ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਲਈ ਹੈ। ਇਹ ਸਭ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਤਹਿਤ ਹੋ ਰਿਹਾ। ਇਹ ਮੁਹਿੰਮ 100 ਹਫ਼ਤਿਆਂ ਤੱਕ ਚੱਲੇਗੀ, ਜਿਸ ਵਿੱਚ ਮਾਈ ਭਾਰਤ ਦੇ ਵਲੰਟੀਅਰ ਸ਼ਾਮਿਲ ਨੇ। NSS ਨਾਲ ਜੁੜੇ ਸਾਡੇ ਨੌਜਵਾਨ ਇਸ ਦਾ ਹਿੱਸਾ ਨੇ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਇਸ ਵਿੱਚ ਸ਼ਾਮਿਲ ਹੋਏ ਨੇ ਅਤੇ ਬਹੁਤ ਸਾਰੀਆਂ ਸਮਾਜਿਕ ਅਤੇ ਅਧਿਆਤਮਿਕ ਸੰਸਥਾਵਾਂ ਵੀ ਇਸ ਨਾਲ ਜੁੜੀਆਂ ਨੇ। ਪਿਛਲੇ ਕੁਝ ਹੀ ਦਿਨਾਂ ਵਿੱਚ ਦੇਸ਼ ਭਰ ਵਿੱਚ ਹਜ਼ਾਰਾਂ ਸੰਕਲਪ ਸਮਾਰੋਹ ਅਤੇ ਜਾਗਰੂਕਤਾ ਪ੍ਰੋਗਰਾਮ ਹੋਏ। ਸਾਥੀਓ, ਇਸ ਮੁਹਿੰਮ ਵਿੱਚ ਮੈਨੂੰ ਇੱਕ ਚੀਜ਼ ਖਾਸ ਤੌਰ 'ਤੇ ਪਸੰਦ ਆਈ, ਉਹ ਹੈ ਨਸ਼ਾ ਮੁਕਤੀ ਦਾ ਸੰਦੇਸ਼। ਸਾਡੇ ਨੌਜਵਾਨ ਖੁਦ ਇਸ ਸੰਦੇਸ਼ ਨੂੰ ਆਪਣੀ ਭਾਸ਼ਾ ਅਤੇ ਆਪਣੇ ਤਰੀਕੇ ਨਾਲ ਅੱਗੇ ਵਧਾ ਰਹੇ ਨੇ। ਮੈਂ ਮਨ ਕੀ ਬਾਤ ਵਿੱਚ ਆਪਣੇ ਨੌਜਵਾਨ ਦੋਸਤਾਂ ਨੂੰ ਵੀ ਆਪਣੀ ਰਚਨਾਤਮਕਤਾ ਰਾਹੀਂ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਹਜ਼ਾਰਾਂ ਨੌਜਵਾਨ ਇਸ ਸੱਦੇ 'ਤੇ ਅੱਗੇ ਆਏ ਨੇ। ਮਾਈ ਭਾਰਤ 'ਤੇ ਐਂਥਮ, ਸਲੋਗਨ ਰਾਈਟਿੰਗ, ਨੁੱਕੜ ਨਾਟਕ ਵਰਗੇ ਕਈ ਮੁਕਾਬਲੇ ਕਰਵਾਏ ਗਏ ਨੇ। ਇਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਸਾਡੇ ਨੌਜਵਾਨ ਹੈਸ਼ਟੈਗ ਨਸ਼ਾ ਮੁਕਤ ਯੁਵਾ ਦੇ ਨਾਲ ਆਪਣਾ ਕ੍ਰੀਏਟਿਵ ਕੰਟੈਂਟ ਸਾਂਝਾ ਕਰ ਰਹੇ ਨੇ। ਯਾਨੀ ਸੰਦੇਸ਼ ਵੀ ਨੌਜਵਾਨਾਂ ਦਾ ਹੈ, ਮਾਧਿਅਮ ਵੀ ਨੌਜਵਾਨਾਂ ਦਾ ਹੈ ਅਤੇ ਇਸ ਨੂੰ ਅੱਗੇ ਲਿਜਾਣ ਦੀ ਊਰਜਾ ਵੀ ਨੌਜਵਾਨਾਂ ਦੀ ਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਤਹਿਤ ਸਿਹਤ ਜਾਂਚ ਅਤੇ ਧਿਆਨ ਸ਼ਿਵਰ ਵਰਗੀਆਂ ਗਤੀਵਿਧੀਆਂ ਵੀ ਹੋਣਗੀਆਂ। ਸਾਥੀਓ, ਛੇਤੀ ਹੀ ਸਾਡੇ ਅਨੇਕ ਪਰਵ ਅਤੇ ਤਿਉਹਾਰ ਆਉਣ ਵਾਲੇ ਨੇ। ਇਸ ਵਾਰ ਤਿਉਹਾਰਾਂ ਦੀ ਖੁਸ਼ੀ ਦੇ ਵਿਚਕਾਰ ਆਓ ਆਪਣੇ ਆਲੇ ਦੁਆਲੇ ਇੱਕ ਨਜ਼ਰ ਮਾਰੀਏ। ਜੇ ਕੋਈ ਨੌਜਵਾਨ ਇਸ ਬੁਰੀ ਆਦਤ ਵੱਲ ਵੱਧ ਰਿਹਾ ਤਾਂ ਉਸ ਨਾਲ ਗੱਲ ਕਰੋ। ਜੇਕਰ ਕੋਈ ਨਸ਼ੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਸ ਦਾ ਸਾਥ ਦਿਓ। ਆਓ ਆਪਾਂ ਸਾਰੇ ਨਸ਼ਾ ਮੁਕਤ ਨੌਜਵਾਨ ਅਤੇ ਵਿਕਸਿਤ ਭਾਰਤ ਦੇ ਇਸ ਵਾਅਦੇ ਨਾਲ ਅੱਗੇ ਵਧੀਏ। ਮੇਰੇ ਪਿਆਰੇ ਦੇਸ਼ਵਾਸੀਓ, ਲਾਲ ਕਿਲ੍ਹੇ ਤੋਂ ਇਸ ਵਾਰ ਮੈਂ ਖੇਡਾਂ ਲਈ ਟੈਲੈਂਟ ਹੰਟ ਅਭਿਆਨ ਦਾ ਐਲਾਨ ਕੀਤਾ ਸੀ, ਇਹ ਯਕੀਨੀ ਬਣਾਉਣ ਲਈ ਕਿ ਭਾਰਤ ਵਧੀਆ ਪ੍ਰਦਰਸ਼ਨ ਕਰਦਾ ਰਹੇ। ਇਸ ਲਈ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਕੇ ਸਪੋਰਟਿੰਗ ਟੈਲੈਂਟ ਲੱਭਣਾ ਜ਼ਰੂਰੀ ਹੈ। ਉੱਥੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਕਾਰਜ ਲਈ ਸਮਰਪਿਤ ਕੀਤਾ। ਉਹਨਾਂ ਦਾ ਇੱਕੋ ਇੱਕ ਜਨੂੰਨ ਟੈਲੈਂਟ ਨੂੰ ਖੋਜਣਾ ਅਤੇ ਇਸ ਨੂੰ ਤਰਾਸ਼ਣਾ ਹੈ। ਰਜਿੰਦਰ ਸਿੰਘ ਪੰਜਾਬ ਵਿੱਚ ਇਹੀ ਕਰ ਰਹੇ ਨੇ। ਰਜਿੰਦਰ ਸਿੰਘ ਇੱਕ ਅਜਿਹੇ ਵਿਅਕਤੀ ਨੇ ਜਿਸ ਦੇ ਨਾਮ ਨਾਲ ਸੀਨੀਅਰ ਦਾ ਖਿਤਾਬ ਜੁੜਿਆ ਹੋਇਆ ਹੈ। ਉਹ 1980 ਦੇ ਓਲੰਪਿਕ ਵਿੱਚ ਹਾਕੀ ਦੀ ਟੀਮ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। 1982 ਵਿੱਚ ਵਰਲਡ ਕੱਪ ਵਿੱਚ ਛਾਏ ਰਹੇ ਸਨ। 2001 ਵਿੱਚ ਭਾਰਤ ਨੇ ਪਹਿਲੀ ਵਾਰ ਮੈਨਜ਼ ਜੂਨੀਅਰ ਵਰਲਡ ਕੱਪ ਦਾ ਖਿਤਾਬ ਜਿੱਤਿਆ ਸੀ। ਉੱਥੇ ਹੀ ਸਾਲ 2003 ਵਿੱਚ ਦੇਸ਼ ਨੇ ਸੀਨੀਅਰ ਏਸ਼ੀਆ ਕੱਪ ਉੱਤੇ ਕਬਜ਼ਾ ਕੀਤਾ। ਇਹਨਾਂ ਦੋਵਾਂ ਟੂਰਨਾਮੈਂਟਾਂ ਵਿੱਚ ਉਹ ਕੋਚ ਦੀ ਭੂਮਿਕਾ ਵਿੱਚ ਸਨ। ਹੁਣ ਉਹ ਰਾਊਂਡ ਗਲਾਸ ਹਾਕੀ ਅਕੈਡਮੀ ਦੇ ਜ਼ਰੀਏ ਆਪਣਾ ਪੈਸ਼ਨ ਅੱਗੇ ਲਿਜਾ ਰਹੇ ਨੇ। ਉਹਨਾਂ ਦੇ ਯਤਨਾਂ ਨਾਲ ਪਿੰਡ ਵਿੱਚ ਨਵੀਂ ਹਾਕੀ ਐਸਟ੍ਰੋਟਰਫ ਵਿਛਾਈ ਜਾ ਰਹੀ ਹੈ। ਰਜਿੰਦਰ ਜੀ ਦਾ ਫੋਕਸ ਬਿਲਕੁਲ ਸਪਸ਼ਟ ਹੈ, ਇਹੋ ਜਿਹੇ ਪਿੰਡਾਂ ਵਿੱਚ ਬੱਚਿਆਂ ਦੀ ਪਛਾਣ ਕਰਨਾ ਜਿੱਥੇ ਬਿਹਤਰੀਨ ਕੋਚਿੰਗ ਦੀਆਂ ਸੁਵਿਧਾਵਾਂ ਸੀਮਿਤ ਨੇ। ਇੱਦਾਂ ਦੇ ਯਤਨਾਂ ਨਾਲ ਕਈ ਖਿਡਾਰੀ ਭਾਰਤ ਦੇ ਜੂਨੀਅਰ ਅਤੇ ਸੀਨੀਅਰ ਪੱਧਰ 'ਤੇ ਆਪਣੀ ਪਛਾਣ ਬਣਾ ਰਹੇ ਨੇ। ਰਜਿੰਦਰ ਸਿੰਘ ਹੋਰਾਂ ਦੇ ਇਸ ਸਮਰਪਣ ਦੀ ਜਿੰਨੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਔਲਾ ਸਾਡੇ ਸਾਰਿਆਂ ਲਈ ਇੱਕ ਜਾਣਿਆ ਪਛਾਣਿਆ ਫਲ ਹੈ। ਇਸ ਤੋਂ ਬਣੇ ਅਚਾਰ ਅਤੇ ਜੈਮ ਜ਼ਿਆਦਾਤਰ ਘਰਾਂ ਵਿੱਚ ਵਰਤੇ ਜਾਂਦੇ ਨੇ। ਬਹੁਤ ਸਾਰੇ ਲੋਕ ਔਲੇ ਦਾ ਜੂਸ ਵੀ ਬਣਾਉਂਦੇ ਨੇ। ਸਾਨੂੰ ਇਹ ਪਸੰਦ ਹੈ ਅਤੇ ਸਰਦੀਆਂ ਵਿੱਚ ਚਵਨਪ੍ਰਾਸ਼

ਸਾਡੇ ਰੋਜ਼ਾਨਾ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਜਾਂਦਾ ਹੈ। ਸਾਡੇ ਬਜ਼ੁਰਗ ਸਾਨੂੰ ਪੀੜ੍ਹੀਆਂ ਤੋਂ ਔਲੇ ਦੇ ਗੁਣਾਂ ਬਾਰੇ ਦੱਸਦੇ ਆ ਰਹੇ ਨੇ। ਸਾਥੀਓ, ਅੱਜ ਇਹ ਔਲਾ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਨਵੀਆਂ ਸੰਭਾਵਨਾਵਾਂ ਦਾ ਮਾਧਿਅਮ ਬਣ ਰਿਹਾ ਹੈ। ਪ੍ਰਤਾਪਗੜ੍ਹ ਤੇ ਔਲੇ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਇੱਥੋਂ ਦੇ ਕਿਸਾਨ ਪੀੜ੍ਹੀਆਂ ਤੋਂ ਔਲੇ ਦੀ ਖੇਤੀ ਕਰਦੇ ਆ ਰਹੇ ਨੇ। ਔਲੇ ਨੇ ਪ੍ਰਤਾਪਗੜ੍ਹ ਨੂੰ ਇੱਕ ਮਜ਼ਬੂਤ ਪਛਾਣ ਦਿੱਤੀ ਹੈ ਅਤੇ ਹੁਣ ਇਹ ਪੁਰਾਣੀ ਪਛਾਣ ਇੱਥੋਂ ਦੇ ਕਿਸਾਨਾਂ ਅਤੇ ਔਰਤਾਂ ਲਈ ਨਵੇਂ ਮੌਕੇ ਲਿਆ ਰਹੀ ਹੈ। ਇੱਕ ਜ਼ਿਲ੍ਹਾ, ਇੱਕ ਉਤਪਾਦ, ਇਸ ਦਾ ਮਤਲਬ ਹੈ ਕਿ ODOP ਨਾਲ ਸੰਬੰਧਿਤ ਸਥਾਨਕ ਉੱਦਮਾਂ ਨੂੰ ਹੁਲਾਰਾ ਮਿਲਿਆ। ਅੱਜ ਪ੍ਰਤਾਪਗੜ੍ਹ ਵਿੱਚ ਔਲੇ ਦੀ ਪ੍ਰੋਸੈਸਿੰਗ ਹੋ ਰਹੀ ਹੈ। ਔਲਾ ਪ੍ਰੋਸੈਸਿੰਗ ਨਾਲ ਸੰਬੰਧਿਤ 100 ਯੂਨਿਟ ਕੰਮ ਕਰ ਰਹੇ ਨੇ ਅਤੇ ਇਸ ਵਿੱਚ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਵੱਡੀ ਭੂਮਿਕਾ ਨਿਭਾ ਰਹੀਆਂ ਨੇ। ਅਜਿਹਾ ਹੀ ਇੱਕ ਸਮੂਹ ਦੇਵਗੜ੍ਹ ਕਮਾਸੀ ਪਿੰਡ ਦਾ ਹੈ। ਸਾਵਿਤਰੀ ਫੂਲੇ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਔਲੇ ਤੋਂ ਕੈਂਡੀ, ਮੁਰੱਬਾ ਅਤੇ ਜੂਸ ਬਣਾਉਂਦੀਆਂ ਨੇ। ODOP ਦੇ ਅਧੀਨ ਨਵੇਂ ਬਾਜ਼ਾਰਾਂ ਤੱਕ ਪਹੁੰਚ ਵਧਣ ਕਾਰਨ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਇਸੇ ਤਰ੍ਹਾਂ ਇੱਕ ਪਿੰਡ ਵਿੱਚ ਵਿੰਧਿਆ ਵਾਸਿਨੀ ਸੈਲਫ ਹੈਲਪ ਗਰੁੱਪ ਹੈ। ਇਸ ਗਰੁੱਪ ਦੀਆਂ ਮਹਿਲਾਵਾਂ ਔਲਾ ਅਚਾਰ, ਡਾਈਜੈਸਟਿਵ ਪਾਊਡਰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰ ਰਹੀਆਂ ਨੇ। ਇਹਨਾਂ ਔਰਤਾਂ ਨੂੰ ਪ੍ਰੋਸੈਸਿੰਗ ਲਈ ਮਸ਼ੀਨਰੀ ਅਤੇ ਕਰਜ਼ ਦੀ ਸੁਵਿਧਾ ਦਿੱਤੀ ਗਈ। ਇੱਕ ਸਥਾਨਕ ਵਪਾਰ ਮੇਲੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਅਤੇ ਵੇਖਦਿਆਂ ਹੀ ਵੇਖਦਿਆਂ ਉਹਨਾਂ ਦੀ ਆਮਦਨ ਬਹੁਤ ਵੱਧ ਗਈ। ਸਾਥੀਓ, ਸਾਡੇ ਦੇਸ਼ ਦੇ ਹਰ ਖੇਤਰ ਵਿੱਚ ਕੋਈ ਨਾ ਕੋਈ ਵਿਸ਼ੇਸ਼ਤਾ ਹੁੰਦੀ ਹੈ। ਕਿਤੇ ਕੋਈ ਖਾਸ ਫਲ ਹੁੰਦਾ ਹੈ, ਕਿਤੇ ਕੋਈ ਰਵਾਇਤੀ ਕਲਾ ਹੁੰਦੀ ਹੈ, ਕਿਤੇ ਕੋਈ ਵਿਲੱਖਣ ਹੁਨਰ ਹੁੰਦਾ ਹੈ। ਇੱਕ ਜ਼ਿਲ੍ਹਾ, ਇੱਕ ਉਤਪਾਦ, ਇਹ ਇਨ੍ਹਾਂ ਹੀ ਵਿਸ਼ੇਸ਼ਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਹੈ। ਸਾਡੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੋਣੀ ਚਾਹੀਦੀ ਹੈ ਕਿ ਸਾਡੇ ਪਿੰਡਾਂ ਅਤੇ ਛੋਟੇ ਕਸਬਿਆਂ ਦੀ ਪਛਾਣ ਸਿਰਫ ਸਥਾਨਕ ਬਾਜ਼ਾਰ ਤੱਕ ਸੀਮਿਤ ਨਾ ਰਹੇ। ਇਹ ਦੇਸ਼ ਦੇ ਹੋਰ ਹਿੱਸਿਆਂ ਅਤੇ ਇੱਥੋਂ ਤੱਕ ਕਿ ਵਿਸ਼ਵ ਬਾਜ਼ਾਰਾਂ ਤੱਕ ਵੀ ਪਹੁੰਚੇ। ਇਸ ਨਾਲ ਵੋਕਲ ਫੋਰ ਲੋਕਲ ਮੁਹਿੰਮ ਨੂੰ ਵੀ ਤਾਕਤ ਮਿਲਦੀ ਹੈ। ਇਹ ਦੇਸ਼ ਨੂੰ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਵੀ ਕਰਦੀ ਹੈ। ਸਾਨੂੰ ਆਉਣ ਵਾਲੇ ਤਿਉਹਾਰਾਂ ਵਿੱਚ ਵੀ ਵੋਕਲ ਫੋਰ ਲੋਕਲ ਮੰਤਰ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਮੇਰੇ ਪਿਆਰੇ ਦੇਸ਼ਵਾਸੀਓ, ਸਤੰਬਰ ਦਾ ਇਹ ਮਹੀਨਾ ਕੁਪੋਸ਼ਣ ਨਾਲ ਲੜਨ ਲਈ ਸਮਰਪਿਤ ਹੈ। ਪੋਸ਼ਣ ਮਹੀਨੇ ਦੌਰਾਨ ਵੱਖ-ਵੱਖ ਖੇਤਰਾਂ ਦੇ ਲੋਕ ਅਤੇ ਸੰਗਠਨ ਇਸ ਨੇਕ ਕੰਮ ਲਈ ਇਕੱਠੇ ਹੁੰਦੇ ਨੇ। ਇਸ ਸਾਲ ਕੁਪੋਸ਼ਣ ਨਾਲ ਲੜਨ ਲਈ ਕਈ ਸ਼ਲਾਘਾਯੋਗ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਨੇ। ਛੱਤੀਸਗੜ੍ਹ ਨੇ ਹਰ ਘਰ ਮੂੰਗਾ ਅਤੇ ਘਰ ਘਰ ਮੂੰਗਾ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਪੌਸ਼ਟਿਕ ਮੋਰਿੰਗਾ ਸ਼ਾਮਿਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਗੁਜਰਾਤ ਨੇ ਵਾਂਗੀ ਸਪਰਧਾ ਯਾਨੀ ਮਿਲਟਸ ਨਾਲ ਬਣੇ ਪਕਵਾਨ ਦਾ ਕੰਪੀਟੀਸ਼ਨ ਸ਼ੁਰੂ ਕੀਤਾ ਹੈ। ਇਸ ਪਹਿਲ ਨਾਲ ਕਿਫਾਇਤੀ ਅਤੇ ਪੌਸ਼ਟਿਕ ਸਥਾਨਕ ਭੋਜਨ ਨੂੰ ਉਤਸ਼ਾਹ ਮਿਲਦਾ ਹੈ। ਹੁਣ ਤੱਕ 2 ਲੱਖ ਤੋਂ ਵੱਧ ਲੋਕ ਇਸ ਮੁਕਾਬਲੇ ਵਿੱਚ ਹਿੱਸਾ ਲੈ ਚੁੱਕੇ ਨੇ। ਮਹਾਰਾਸ਼ਟਰ ਵੀ ਇਸ ਦਿਸ਼ਾ ਵਿੱਚ ਸ਼ਲਾਘਾਯੋਗ ਯਤਨ ਕਰ ਰਿਹਾ। ਉੱਥੇ ਅਧਿਆਪਕ, ਆਂਗਨਵਾੜੀ ਵਰਕਰ ਅਤੇ ਮਾਪੇ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਿਲ ਹੋ ਰਹੇ ਨੇ। ਮਿਜ਼ੋਰਮ ਵਿੱਚ ਵੀ ਇਸ ਸਾਲ ਲੋਕ ਪੋਸ਼ਣ ਬਾਗਾਂ ਦੀ ਦੇਖਭਾਲ ਲਈ ਇੱਕ ਮੁਹਿੰਮ ਸ਼ੁਰੂ ਕਰਨ ਲਈ ਇਕੱਠੇ ਹੋਏ ਨੇ। ਇਹ ਮਿਜ਼ੋ ਭਾਈਚਾਰੇ ਦੀ ਤਲੋਮੁੱਢ ਯਨਾ ਦੀ ਪਰੰਪਰਾ ਦੇ ਅਨੁਸਾਰ ਹੈ। ਇਸ ਦਾ ਅਰਥ ਹੈ ਨਿਰਸਵਾਰਥ ਸੇਵਾ ਅਤੇ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਵਿੱਚ ਸਭ ਤੋਂ ਅੱਗੇ ਰਹਿਣਾ। ਅਜਿਹੇ ਯਤਨ ਬਹੁਤ ਸ਼ਲਾਘਾਯੋਗ ਨੇ। ਮੈਨੂੰ ਆਂਗਨਵਾੜੀ ਕੇਂਦਰਾਂ ਨਾਲ ਜੁੜੇ ਉਹਨਾਂ ਸਾਰੇ ਲੋਕਾਂ 'ਤੇ ਵੀ ਮਾਣ ਹੈ ਜੋ ਅਜਿਹੀਆਂ ਪਹਿਲਕਦਮੀਆਂ ਦਾ ਹਿੱਸਾ ਰਹੇ ਨੇ। ਇਹ ਆਂਗਣਵਾੜੀ ਕੇਂਦਰ ਹੁਣ ਪੋਸ਼ਣ ਟਰੈਕਰ ਨੇ ਡਿਜੀਟਲ ਤੌਰ 'ਤੇ ਜੁੜ ਗਏ ਨੇ। ਲਗਭਗ 9 ਕਰੋੜ ਲਾਭਪਾਤਰੀ ਇਸ ਵਿੱਚ ਰਜਿਸਟਰਡ ਹੋ ਚੁੱਕੇ ਨੇ। ਇਸ ਨਾਲ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਬਿਹਤਰ ਦੇਖਭਾਲ ਪ੍ਰਦਾਨ ਕਰਨਾ ਸੰਭਵ ਹੋਇਆ। ਸਾਨੂੰ ਕੁਪੋਸ਼ਣ ਦੇ ਖਿਲਾਫ ਇਸ ਲੜਾਈ ਨੂੰ ਇਸੇ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ। ਸਾਨੂੰ ਆਪਣੇ ਸਮਾਜ ਨੂੰ ਕੁਪੋਸ਼ਣ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ। ਸਾਥੀਓ, ਅਸੀਂ ਸਾਰਿਆਂ ਨੇ ਇਸ ਮਹੀਨੇ ਗਣੇਸ਼ ਉਤਸਵ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਦੇਸ਼ ਭਰ ਵਿੱਚ ਗਣਪਤੀ ਬੱਪਾ ਦਾ ਸਵਾਗਤ ਬਹੁਤ ਸ਼ਰਧਾ ਨਾਲ ਕੀਤਾ ਗਿਆ। ਇਹ ਸ਼ੁਭ ਅਵਸਰ ਪੂਰੇ ਮਾਹੌਲ ਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਦਿੰਦਾ ਹੈ। ਸਾਥੀਓ, ਹਰ ਵਿਘਨ ਨੂੰ ਹਰਨ ਵਾਲੇ ਭਗਵਾਨ ਸ਼੍ਰੀ ਗਣੇਸ਼ ਗਿਆਨ, ਬੁੱਧੀ ਅਤੇ ਸ਼ੁਭ ਕੰਮਾਂ ਦੀ ਸ਼ੁਰੂਆਤ ਦਾ ਪ੍ਰਤੀਕ ਨੇ। ਉਹਨਾਂ ਪ੍ਰਤੀ ਅਥਾਹ ਸ਼ਰਧਾ ਸਿਰਫ ਭਾਰਤ ਤੱਕ ਸੀਮਿਤ ਨਹੀਂ,

0: ਉਦਾਹਰਣ ਵਜੋਂ ਥਾਈਲੈਂਡ ਦੇ ਰਹਿਣ ਵਾਲੇ ਸ਼੍ਰੀ ਪੰਥੋਨ ਥਿਰਖਾਨੋਨ ਉਹਨਾਂ ਦੀ ਗੱਲ ਕਰੀਏ। ਵੈਸੇ ਤਾਂ ਉਹ ਥਾਈਲੈਂਡ ਦੇ ਨੇ। ਇੱਥੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਜਾ ਫਰਾ ਫਿਕਾਨੇਤ ਵਜੋਂ ਕੀਤੀ ਜਾਂਦੀ ਹੈ। ਜਦੋਂ ਉਹ 19 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਭਗਵਾਨ ਸ਼੍ਰੀ ਗਣੇਸ਼ ਦੀ ਇੱਕ ਫੋਟੋ ਭੇਟ ਕੀਤੀ। ਇਸ ਨਾਲ ਉਹਨਾਂ ਦੀ ਅਦਭੁਤ ਭਗਤੀ ਜਾਗ੍ਰਿਤ ਹੋ ਗਈ। ਉਹਨਾਂ ਨੇ ਭਗਵਾਨ ਸ਼੍ਰੀ ਗਣੇਸ਼ ਨਾਲ ਜੁੜੀਆਂ ਪਰੰਪਰਾਵਾਂ ਦਾ ਅਧਿਐਨ ਕਰਨ ਵਿੱਚ 4 ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਲਾਇਆ। ਉਹ ਭਾਰਤ ਅਤੇ ਨੇਪਾਲ ਸਮੇਤ ਕਈ ਏਸ਼ੀਆਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਨੇ। ਉਹਨਾਂ ਦਾ ਮਹਾਰਾਸ਼ਟਰ ਨਾਲ ਵਿਸ਼ੇਸ਼ ਲਗਾਅ ਹੈ। ਅਸ਼ਟ ਵਿਨਾਇਕ ਪਰੰਪਰਾ ਬਾਰੇ ਜਾਣਨ ਤੋਂ ਬਾਅਦ ਉਹ ਕਈ ਵਾਰ ਇੱਥੇ ਆਏ ਨੇ। ਉਹਨਾਂ ਦੀਆਂ ਕੋਸ਼ਿਸ਼ਾਂ ਨੇ ਉਹਨਾਂ ਨੂੰ ਥਾਈਲੈਂਡ ਲਿਆਂਦਾ। ਅਸ਼ਟ ਵਿਨਾਇਕ ਯਾਤਰਾ ਭਾਰਤ ਦੇ ਸ਼ਰਧਾਲੂਆਂ ਵਿੱਚ ਵੀ ਪ੍ਰਸਿੱਧ ਹੋ ਗਈ ਹੈ। ਸਾਲ 2002 ਵਿੱਚ ਉਹਨਾਂ ਨੇ ਉੱਤਰੀ ਥਾਈਲੈਂਡ ਦੇ ਚਿਆਂਗ ਮਾਈ ਵਿੱਚ ਗਣੇਸ਼ ਹਿਮਾਲ ਅਜਾਇਬ ਘਰ ਦੀ ਸਥਾਪਨਾ ਕੀਤੀ। ਅੱਜ ਇਸ ਵਿੱਚ 10,000 ਤੋਂ ਵੱਧ ਗਣੇਸ਼ ਮੂਰਤੀਆਂ ਨੇ। ਅਜਾਇਬ ਘਰ ਵਿੱਚ ਉਹਨਾਂ ਸ਼ਰਧਾਲੂਆਂ ਲਈ ਅਸ਼ਟ ਵਿਨਾਇਕ ਮੂਰਤੀਆਂ ਵੀ ਨੇ ਜੋ ਭਾਰਤ ਨਹੀਂ ਆ ਸਕਦੇ। ਇੱਥੇ ਹਰ ਐਤਵਾਰ ਸਵੇਰੇ ਲਗਭਗ 10 ਵਜੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਗਣਪਤੀ ਨਾਲ ਸੰਬੰਧਿਤ ਵਿਸ਼ੇਸ਼ ਮੌਕਿਆਂ 'ਤੇ ਰਸਮਾਂ ਵੀ ਕੀਤੀਆਂ ਜਾਂਦੀਆਂ ਨੇ। ਇਹ ਦਰਸਾਉਂਦਾ ਹੈ ਕਿ ਭਾਰਤ ਦੀ ਆਸਥਾ, ਕਲਾ ਅਤੇ ਸੱਭਿਆਚਾਰਕ ਪਰੰਪਰਾਵਾਂ ਦੂਜੇ ਦੇਸ਼ਾਂ ਵਿੱਚ ਕਿਵੇਂ ਪ੍ਰਸਿੱਧ ਹੋ ਰਹੀਆਂ ਨੇ। ਮੈਂ ਕਾਮਨਾ ਕਰਦਾ ਕਿ ਗਣਪਤੀ ਬੱਪਾ ਦਾ ਆਸ਼ੀਰਵਾਦ ਹਮੇਸ਼ਾ ਸਾਰਿਆਂ 'ਤੇ ਰਹੇ। ਸਾਥੀਓ, ਮਨ ਕੀ ਬਾਤ ਦੇ ਹਰ ਐਪੀਸੋਡ ਤੋਂ ਬਾਅਦ ਮੈਨੂੰ ਕਈ ਵਿਸ਼ਿਆਂ 'ਤੇ ਤੁਹਾਡੇ ਸੁਨੇਹੇ ਮਿਲਦੇ ਰਹਿੰਦੇ ਨੇ। ਤੁਸੀਂ ਇਸੇ ਤਰ੍ਹਾਂ ਪ੍ਰੇਰਣਾਦਾਇਕ ਕਹਾਣੀਆਂ ਭੇਜਦੇ ਰਹੋ। ਜਦੋਂ ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੀ ਕਦਰ ਕਰਦੇ ਹੋ ਤਾਂ ਉਹਨਾਂ ਦਾ ਉਤਸ਼ਾਹ ਹੋਰ ਵੀ ਵੱਧ ਜਾਂਦਾ ਹੈ। ਦੇਸ਼ ਦੇ ਦੂਜੇ ਹਿੱਸਿਆਂ ਦੇ ਲੋਕ ਵੀ ਮਨ ਕੀ ਬਾਤ ਰਾਹੀਂ ਉਹਨਾਂ ਬਾਰੇ ਜਾਣ ਕੇ ਪ੍ਰੇਰਿਤ ਹੁੰਦੇ ਨੇ। ਇਹ ਯਾਤਰਾ ਤੁਹਾਡੇ ਸਮਰਥਨ ਨਾਲ ਅੱਗੇ ਵੱਧਦੀ ਰਹੇ। ਤੁਸੀਂ ਆਉਣ ਵਾਲੇ ਤਿਉਹਾਰਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਪੂਰੀ ਖੁਸ਼ੀ ਨਾਲ ਮਨਾਓ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਦੇ

0: ਖੇਡਾਂ ਵਿੱਚ ਭਾਰਤ ਦੀ ਐਨਸੀ ਸੋਜਨ ਅਰਾਪਿੱਲੀ ਨੇ ਔਰਤਾਂ ਦੀ ਲੰਮੀ ਛਾਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਮਰਦਾਂ ਦੀ ਉੱਚੀ ਛਾਲ ਵਿੱਚ ਭਾਰਤ ਦੇ ਸਰਵੇਸ਼ ਕੁਸ਼ਾਰੇ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਰੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਹੈ। ਕ੍ਰਿਕਟ ਵਿੱਚ ਵੈਸਟ ਇੰਡੀਜ਼ ਨੇ ਤਿਰੁਵਨੰਤਪੁਰਮ ਵਿੱਚ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਸਾਹਮਣੇ ਜਿੱਤ ਲਈ 296 ਦੌੜਾਂ ਦਾ ਟੀਚਾ ਰੱਖਿਆ। ਆਖਰੀ ਖਬਰਾਂ ਮਿਲਣ ਸਮੇਂ ਤੱਕ ਭਾਰਤ ਨੇ 31 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ ਤੇ 202 ਦੌੜਾਂ ਬਣਾ ਲਈਆਂ ਸਨ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਸਰਜੀਕਲ ਸਟਰਾਈਕ ਤੇ ਆਪਰੇਸ਼ਨ ਸਿੱਧੂ ਨੂੰ ਭਾਰਤ ਦੀ ਦਹਿਸ਼ਤਗਰਦੀ ਵਿਰੋਧੀ ਨੀਤੀ ਦੀ ਇੱਕ ਨਵੀਂ ਮਿਸਾਲ ਦੱਸਿਆ। ਕਿਹਾ ਕਿ ਅੱਗੇ ਵੀ ਦਹਿਸ਼ਤਗਰਦ ਹਮਲਿਆਂ ਦਾ ਜ਼ੋਰਦਾਰ ਜਵਾਬ ਦਿੱਤਾ ਜਾਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਕਿਸੇ ਹੋਰ ਦੇਸ਼ ਦੇ ਇਲਾਕੇ ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ, ਪਰ ਕਿਸੇ ਖਤਰੇ ਦੀ ਸਥਿਤੀ ਵਿੱਚ ਆਪਣੀ ਸੁਰੱਖਿਆ ਤੇ ਰਣਨੀਤਿਕ ਖੁਦਮੁਖਤਿਆਰੀ ਦੀ ਰਾਖੀ ਕਰੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਸਾਬਰਮਤੀ ਸਟੇਸ਼ਨ ਤੋਂ ਦੇਸ਼ ਦੀ ਪਹਿਲੀ LNG ਸੰਚਾਲਿਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਣ ਸੁਣਦੇ ਹਾਂ ਹਰਭਜਨ ਮਾਨ ਦਾ ਗਾਇਆ ਇਹ ਗੀਤ।

ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦਾ ਗਾਏ ਖੂਬਸੂਰਤ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:45 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਰੇਡੀਓ ਸਕੋਪ ਨੈਸ਼ਨਲ ਸਾਇੰਸ ਮੈਗਜ਼ੀਨ ਅਤੇ 10 ਵਜੇ ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ। ਹੁਣ ਪ੍ਰਸਾਰਣ ਦਿੱਲੀ ਤੋਂ।

0: इजाजत, नमस्कार।
1: एशियन गेम्स 2026 आईटी नगोया।
2: ਹੁਣੇ ਤੁਸੀਂ ਸੁਣ ਰਹੇ ਸੀ 20ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸਾਡੇ ਦਿੱਲੀ ਕੇਂਦਰ ਤੋਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 10:20 ਹੋ ਚੁੱਕੇ ਨੇ। ਆਉਣ ਸੁਣਦੇ ਹਾਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਤਹਿਤ ਪੰਡਿਤ ਅਜੇ ਚੱਕਰਵਰਤੀ ਦਾ ਸ਼ਾਸਤਰੀ ਗਾਇਨ ਰਾਗ ਕਾਫੀ ਅਤੇ ਠੁਮਰੀ ਤੋਰੀ ਤਿਰਛੀ ਨਜ਼ਰੀਆ।

0: ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਤਹਿਤ ਪੰਡਿਤ ਅਜੇ ਚੱਕਰਵਰਤੀ ਦਾ ਸ਼ਾਸਤਰੀ ਗਾਇਨ ਰਾਗ ਕਾਫੀ ਅਤੇ ਠੁਮਰੀ ਤੋਰੀ ਤਿਰਛੀ ਨਜ਼ਰੀਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 11 ਵੱਜ ਰਹੇ ਨੇ ਹੁਣ, ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ, ਬਾਅਦ 11:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ 'ਚ ਸਮਾਚਾਰ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਆਸ਼ੂਤੋਸ਼ ਮਿਸ਼ਰ। प्रधानमंत्री नरेंद्र मोदी ने सर्जिकल स्ट्राइक, बालाकोट एयर स्ट्राइक और ऑपरेशन सिंदूर को भारत की आतंकवादी विरोधी कार्रवाई का साहसिक उदाहरण बताया है। सेना की यह कार्रवाई आतंकवाद को कतई बर्दाश्त न करने की नीति को दर्शाती है। आकाशवाणी से मन की बात

ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11 ਵਜ ਕੇ 10 ਮਿੰਟ ਤਾਂ 35 ਸੈਕਿੰਡ ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤ ਦਾ, ਲਾਈਵ ਫੋਨ ਇਨ ਕਥਾਂ 'ਤੇ ਅਧਾਰਿਤ ਔਰ ਵਟਸਐਪ ਮੈਸੇਜਿਸ 'ਤੇ ਅਧਾਰਿਤ ਪ੍ਰੋਗਰਾਮ ਸੁਗਾਤ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਹੋ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਇਹਦੇ ਵਾਸਤੇ ਤੁਸੀਂ ਸਿਰਫ ਸਾਨੂੰ ਕਾਲ ਕਰਨਾ। ਸਾਡਾ ਨੰਬਰ ਨੋਟ ਕਰੋ ਜੀ, 0181 23 42 171। ਅਗਰ ਤੁਸੀਂ ਆਪਣੀ ਪਸੰਦ ਸਾਨੂੰ ਵਟਸਐਪ ਰਾਹੀਂ ਭੇਜਣਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰੋ ਜੀ, 9465 36 077। ਅਗਰ ਤੁਸੀਂ ਮੈਸੇਜ ਇੰਡੀਆ ਦੇ ਬਾਹਰੋਂ ਕਿਸੇ ਹੋਰ ਕੰਟਰੀ ਤੋਂ ਕਰ ਰਹੇ ਹੋ ਤਾਂ ਸਾਡਾ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਸੁਖਜਿੰਦਰ ਛਿੰਦਾ ਦੇ ਗਾਏ ਹੋਏ ਇੱਕ ਪੰਜਾਬੀ ਗੀਤ ਨਾਲ। ਇਸ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਣਾ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਗਾਤ, ਅਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ DTH 50% ਸੇਵਾ ਦਾ ਜਲੰਧਰ ਕੇਂਦਰ।

0: 081 तेई 42 171 और असी थोड़ा गलबात करांगे, थोड़े विचार सुनांगे और थोड़ी पसंद का गीत प्ले करांगे। तुसी अपने विचार अपने फरमाइश सानू व्हाट्सएप राही भिजवा सकते हो, साडा नंबर है 94656 36077। प्रोग्राम का अगला गीत सुनने तो पहला अपना कॉलर नाल गल करने तो पहला सवेरे 4 बजे तक प्रसारित होने वाले जिहड़े प्रोग्राम ने आप हल्का जिहा उहदे बारे जानकारी लैने आ जी। ਤੁਹਾਡਾ ਮੇਰਾ ਸਾਥ ਪ੍ਰੋਗਰਾਮ ਸੁਗਾਤ ਦੇ ਰਾਹੀਂ ਸਵੇਰੇ 1 ਵਜੇ ਤੱਕ ਰਹੇਗਾ, ਯਾਨੀ ਕਿ ਫੋਨ ਕਾਲਸ, ਵਟਸਐਪ ਮੈਸੇਜਿਸ ਔਰ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਪਿਆਰੇ ਪਿਆਰੇ ਗੀਤ ਸਵੇਰੇ 1 ਵਜੇ ਤੱਕ ਜਾਰੀ ਰਹਿਣਗੇ। 1 ਵਜੇ ਸੁਣੋਗੇ ਪੰਜਾਬੀ ਮੈਲੋਡੀਸ ਗੀਤ, ਇਹ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਸੁਣ ਸਕੋਗੇ ਤੁਸੀਂ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਡਿਊਟ ਮਿਊਜ਼ਿਕ। ਅਸੀਂ ਦੱਸਣਾ ਚਾਹਾਂਗੇ ਕਿ ਪੰਜਾਬੀ ਮੈਲੋਡੀਸ ਗੀਤ ਅਤੇ ਪੰਜਾਬੀ ਡਿਊਟ ਮਿਊਜ਼ਿਕ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਾਡੇ ਸਰੋਤਾ ਵੱਖੋ ਵੱਖ ਪ੍ਰੋਗਰਾਮਾਂ ਵਿੱਚ ਕਰਦੇ ਨੇ। ਸਵੇਰੇ 3 ਵਜੇ ਤੜਕੇ ਅੰਮ੍ਰਿਤ ਵੇਲਾ ਹੁੰਦਾ, ਪ੍ਰਭੂ ਭਗਤੀ ਦਾ, ਪ੍ਰਭੂ ਸਿਮਰਨ ਦਾ ਸਮਾਂ ਹੁੰਦਾ, ਸਰਵਣ ਕਰਾਂਗੇ ਗੁਰਬਾਣੀ ਵਿਚਾਰ। 3:30 ਸਰਵਣ ਕਰਾਂਗੇ ਕੁਛ ਭਜਨ, ਕੁਛ ਭਗਤੀ ਗੀਤ। 4 ਵਜੇ ਤੜਕੇ ਸਵੇਰੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੀਆਂ ਪ੍ਰੋਗਰਾਮਾਂ ਦੀ ਰੂਪਰੇਖਾ ਅਤੇ ਪ੍ਰੋਗਰਾਮ ਦਾ ਜਾਰੀਕਰਨ ਕਰਦੇ ਹੋਏ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਹੁਣ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੇ ਸ਼ਹਿਰ ਤੋਂ ਆਏ ਨੇ, ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਹਾਂਜੀ, ਪਿਆਰ ਭਰੀ ਨਮਰਤਾ ਸਹਿਤ ਸਤਿ ਸ੍ਰੀ ਅਕਾਲ ਅਭੈ ਅਮਿਤ ਜੀ।
0: ਹਾਂਜੀ ਵਾਹ, ਸਵਾਗਤ ਹੈ ਜੀ, ਬਹੁਤ ਬਹੁਤ ਸਵਾਗਤ ਹੈ। ਆਪਣਾ ਨਾਮ ਦੱਸੋ, ਕਿਹੜੇ ਪਿੰਡ ਗ੍ਰਾਂ ਸ਼ਹਿਰ ਤੋਂ ਬੋਲ ਰਹੇ ਹੋ?
1: ਮੈਂ ਬੰਸੀ ਲਾਲ ਹਾਂ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ ਹੈ?
1: ਆਪਕਾ ਬਹੁਤ ਸ਼ੁਕਰ ਗੁਜ਼ਾਰ ਹਾਂ ਜੀ।
0: ਅਰੇ ਅਰੇ, ਆਪਕੇ ਸ਼ਹਿਰ ਕੇ ਕੈਸੇ ਹਾਲ ਚਾਲ ਹੈ? ਗਰਮੀ ਹੈ ਕਿ ਬਾਰਿਸ਼ ਹੋ ਰਹੀ ਹੈ, ਕਿ ਕੈਸਾ ਮੌਸਮ ਹੈ?
1: ਭਾਈ ਜੀ, ਮੌਸਮ ਬੜਾ ਸੁਹਾਵਣਾ ਹੈ।
0: ਅੱਛਾ ਜੀ,
1: ਚਲੋ, ਗਈ ਗਰਮੀ ਤਾਂ ਬਸ ਗਈ,
0: ਬਸ ਜਾਤੀ ਗਰਮੀ ਹੈ, ਬਸ ਜਾ ਰਹੀ ਹੈ। ਠੀਕ ਹੈ, ਚਲੋ ਚਲੋ, ਆਜ ਹਮ ਆਪਕੋ ਕਾਲ ਪੇ ਆਨਲਾਈਨ ਲਿਆ ਹੈ, ਆਪਕੀ ਆਵਾਜ਼ ਬਹੁਤ ਦੂਰ ਤੱਕ ਜਾ ਰਹੀ ਹੈ, ਬਹੁਤ ਸਾਰੇ ਲੋਕ ਆਪਕੀ ਹਮਾਰੀ ਬਾਤਚੀਤ ਸੁਣ ਰਹੇ, ਆਪ ਕੌਣ ਸਾ ਗੀਤ ਸੁਣਵਾਏਂਗੇ ਹਮੇਂ?
1: ਹਾਂਜੀ, ਗੀਤ,
0: ਹਾਂਜੀ,
1: ਓ ਗਾਜੀ, ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਮੁੱਕਦਾ
0: ਵੇ। ਓਏ ਹੋਏ ਹੋਏ ਹੋਏ, ਸੁਰਜੀਤ ਬਿੰਦ ਰੱਖੇਗਾ ਗੀਤ ਆ ਇਹ ਤੋ?
1: ਹਾਂਜੀ ਹਾਂਜੀ,
0: ਕੀ ਬਾਤ ਹੈ, ਕੀ ਬਾਤ ਹੈ। ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਆਪਕੀ ਪਸੰਦ ਕਾ ਗੀਤ ਜ਼ਰੂਰ ਜ਼ਰੂਰ ਸੁਣੇਂਗੇ, ਲੇਕਿਨ ਪਹਿਲੇ ਕੁਛ ਵਟਸਐਪ ਮੈਸੇਜਸ ਹਮ ਪ੍ਰੋਗਰਾਮ ਮੇਂ ਸ਼ਾਮਿਲ ਕਰੇਂਗੇ ਜੋ ਹਮੇਂ ਲਗਾਤਾਰ ਮਿਲ ਰਹੇ ਹੈ। ਸ਼ੁਕਰੀਆ ਜੀ ਕਾਲ ਕਰਨੇ ਕੇ ਲੀਏ। ਚੁਰਾਨਵੇਂ 655 36077 ਇਹ ਨੰਬਰ ਹੈ ਜੀ ਵਟਸਐਪ ਦਾ, ਔਰ ਇਸ ਨੰਬਰ 'ਤੇ ਸਾਨੂੰ ਜਿਹੜੇ ਮੈਸੇਜਿਸ ਆ ਰਹੇ ਨੇ ਅਸੀਂ ਫਟਾਫਟ ਉਹਨਾਂ ਨੂੰ ਸ਼ਾਮਿਲ ਕਰ ਲੈਂਦੇ ਹਾਂ ਜੀ। ਪਹਿਲਾ ਮੈਸੇਜ ਸਾਨੂੰ ਮਿਲਿਆ ਜੀ, ਭੇਜ ਰਹੇ ਨੇ ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ, ਪਿੰਡ ਛਾਲੀ, ਜ਼ਿਲ੍ਹਾ ਸੰਗਰੂਰ ਤੋਂ, ਕਹਿੰਦੇ ਨੇ ਕੋਈ ਵੀ ਸੌਂਗ। ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਮਹਾਰਾਸ਼ਟਰ ਤੋਂ ਸਹਿਦੇਵ ਦਾਮੋਦਰ, ਸ਼ਸ਼ੀਕਲਾ ਦਾਮੋਦਰ, ਸੁਮੇਧ ਕੁਮਾਰ ਦਾਮੋਦਰ, ਇਹਨਾਂ ਦਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਸੰਦੀਪ ਸਿੰਘ, ਪੰਕਜ, ਅੰਮ੍ਰਿਤ ਕੌਰ, ਸਰੋਜ, ਮੋਨਿਕਾ, ਬਸਤੀ ਲੱਡੂਵਾਲੀ, ਫਿਰੋਜ਼ਪੁਰ, ਜਲੰਧਰ, ਪੰਜਾਬ ਤੋਂ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਮੈਸੇਜ ਭੇਜ ਰਹੇ ਨੇ ਪ੍ਰੇਮ ਕੁਮਾਰ ਰਹਿਜਾ, ਕਾਂਤਾ ਰਾਣੀ, ਚਰਨ ਰਹਿਜਾ, ਡੈਨੀ, ਨੀਤੂ, ਜੋਤ ਅਤੇ ਸਚਨੀ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਸੁਸ਼ੀਲ ਕੁਮਾਰ ਚਿਲਾਨਾ, ਪੱਪੀ, ਪਰੀਸ਼ਾ ਚਿਲਾਨਾ, ਪੱਪੀ ਦੀ ਹੱਟੀ, ਵਾਜਵਾ, ਪਿੰਡ ਡਾਕਨਾ, ਅਰੋਰਾ ਵਾਲੀ, ਹਨੂੰਮਾਨਗੜ੍ਹ ਤੋਂ ਮੈਸੇਜ ਭੇਜ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਸਵਾਗਤ ਹੈ। ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਮਜਨੂੰ ਕਟੇਲਾ ਤੋਂ ਮੈਸੇਜ ਭੇਜ ਰਹੇ ਨੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ, ਇਸ਼ੀ ਤਰੋੜਾ, ਬਹੁਤ ਬਹੁਤ ਸਵਾਗਤ, ਵੈਲਕਮ ਹੈ ਜੀ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਬਹੁਤ ਸਾਰੇ ਸਾਥੀ। ਇੱਕ ਦਿਨ ਗੁਰਦਾਸ ਮਾਨ ਦਾ ਕੋਈ ਵੀ ਪੰਜਾਬੀ ਗੀਤ ਸੁਣੋ ਜ਼ਰੂਰ ਜੀ, ਪ੍ਰੋਗਰਾਮ 'ਚ ਜ਼ਰੂਰ ਜ਼ਰੂਰ ਸੁਣਾਂਗੇ, ਬਸ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੀ। ਇੱਕ ਛੋਟਾ ਜਿਹਾ

ਫਾਦਾ ਆਪਣੇ ਸਾਰੇ ਰੱਬ ਵਰਗੇ ਸਰੋਤਿਆਂ ਦੇ ਨਾਲ ਤੁਸੀਂ ਸਾਨੂੰ ਮੈਸੇਜ ਭੇਜੋ, ਅਸੀਂ ਤੁਹਾਡਾ ਮੈਸੇਜ ਜ਼ਰੂਰ ਜ਼ਰੂਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਜੀ, ਔਰ ਤੁਹਾਡੀ ਪਸੰਦ ਦਾ ਗੀਤ ਵੀ ਜ਼ਰੂਰ ਪਲੇ ਕਰਾਂਗੇ। ਜਦੋਂ ਗੀਤ ਪਲੇ ਕਰਾਂਗੇ ਤੁਹਾਡਾ ਨਾਮ ਵੀ ਜ਼ਰੂਰ ਬੋਲਿਆ ਜਾਏਗਾ ਕਿ ਇਹ ਫਰਮਾਇਸ਼, ਇਹ ਪਸੰਦ ਸਾਡੇ ਇਹਨਾਂ ਸਰੋਤਿਆਂ ਦੀ ਹੈ। ਸੋ ਸਾਡਾ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰੋ, 9465536077। ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਸੁਰਜੀਤ ਪਿੰਦਰਖੀਆ ਦਾ ਗਾਇਆ ਹੋਇਆ ਪੰਜਾਬੀ ਗੀਤ, ਜਿਹਦੀ ਫਰਮਾਇਸ਼ ਸਾਨੂੰ ਅੰਬਾਲਾ ਤੋਂ ਆਈ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾ, ਅਤੇ ਇਸ ਗੀਤ ਤੋਂ ਬਾਅਦ ਮੈਂ ਤੁਹਾਡਾ ਅੱਜ ਦੋਸਤ ਅਮਿਤ ਫਿਰ ਹਾਜ਼ਰ ਹੋਣਾ ਜੀ।

0: ਬਹੁਤ ਹੀ ਪਿਆਰਾ ਗੀਤ ਸੁਰਜੀਤ ਪਿੰਦਰ ਖੀਆ ਹੁਣਾਂ ਦੀ ਆਵਾਜ਼ ਅਸੀਂ ਸੁਣਿਆ। ਇਹਦੀ ਫਰਮਾਇਸ਼ ਸਾਨੂੰ ਅੰਬਾਲਾ ਤੋਂ ਆਈ ਸੀ। ਅਤੇ ਇੱਕ ਸਾਨੂੰ ਵਟਸਐਪ ਮੈਸੇਜ ਮਿਲ ਰਿਹਾ ਜੀ, ਇਹ ਮਿਲ ਰਿਹਾ ਜੀ ਨਵਾਂ ਸ਼ਹਿਰ ਤੋਂ, ਫੱਟੀ ਬਸਤਾ ਚੌਂਕ ਤੋਂ ਭੇਜ ਰਹੇ ਨੇ ਸਾਨੂੰ ਵਿਜੇ ਕੁਮਾਰ ਲੂਥਰਾ ਅਤੇ ਉਹਨਾਂ ਦੇ ਸਾਥੀ। ਇਹ ਕਹਿ ਰਹੇ ਨੇ ਜੀ ਤੁਹਾਡੀ ਫੋਨ ਦੀ ਲਾਈਨ ਨਹੀਂ ਮਿਲ ਰਹੀ ਅਤੇ ਅਸੀਂ ਪਰੇਸ਼ਾਨ ਹੋਏ ਪਏ ਹਾਂ ਕਿ ਇਸ ਤਰ੍ਹਾਂ ਕਰੀਏ। ਦੇਖੋ ਤੁਹਾਡਾ ਮੈਸੇਜ ਮੈਨੂੰ ਮਿਲ ਗਿਆ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਬਹੁਤ ਅੱਛੀ ਗੱਲ ਹੈ ਜੀ, ਮੈਨੂੰ ਖੁਸ਼ੀ ਹੈ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਟਰਾਈ ਕਰਦੇ ਰਹੋ, ਤੁਹਾਡਾ ਫੋਨ ਜ਼ਰੂਰ ਜ਼ਰੂਰ ਮਿਲੇਗਾ। ਤੁਸੀਂ ਅਗਰ ਦੇਖ ਰਹੇ ਹੋ ਕਿ ਫੋਨ ਲਾਈਨ ਬਿਜ਼ੀ ਹੈ ਤਾਂ ਤੁਸੀਂ ਨਿਰਾਸ਼ ਨਹੀਂ ਹੋਣਾ, ਕੋਸ਼ਿਸ਼ ਕਰਦੇ ਰਹੋ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਔਰ ਅਗਰ ਤੁਸੀਂ ਆਪਣੀ ਫਰਮਾਇਸ਼, ਆਪਣੇ ਵਿਚਾਰ ਵਟਸਐਪ 'ਤੇ ਲਿਖ ਕੇ ਭੇਜੋਗੇ, ਉਹ ਵੀ ਜ਼ਰੂਰ ਜ਼ਰੂਰ ਸ਼ਾਮਿਲ ਕੀਤੇ ਜਾਣਗੇ। ਅਸੀਂ ਪਹਿਲਾਂ ਹੀ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਸਭ ਦੇ ਮੈਸੇਜ ਜ਼ਰੂਰ ਜ਼ਰੂਰ ਪੜ੍ਹਨੇ ਨੇ। ਲਓ ਜੀ, ਇਸ ਦੌਰਾਨ ਹੀ ਸਾਡੇ ਨਾਲ ਅਗਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ। ਦੇਖਦੇ ਹਾਂ ਜੀ ਕੌਣ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ,
1: ਹੈਲੋ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੇ ਸ਼ਹਿਰ, ਕਿਹੜੇ ਪਿੰਡ ਘਰਾਂ ਤੋਂ? ਮਨਜੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ?
1: ਥੈਂਕ ਯੂ, ਧੰਨਵਾਦ ਜੀ।
0: ਦਿੱਲੀ ਦੇ ਕੀ ਹਾਲ ਚਾਲ ਨੇ?
1: ਬਸ ਠੀਕ ਹੈ ਜੀ,
0: ਠੀਕ ਹੈ ਜੀ।
1: ਮੈਂ ਹੀ ਥੋੜਾ ਢਿੱਲਾ ਢਿੱਲਾ ਅੱਜ ਹੋ ਰਿਹਾ।
0: ਤੁਹਾਡੀ ਤਬੀਅਤ ਨੂੰ ਢਿੱਲੀ ਲੱਗ ਰਹੀ ਹੈ, ਵੈਸੇ ਗੁੱਸਾ ਨਾ ਕਰਨਾ।
1: ਹਾਂਜੀ,
0: ਤੁਹਾਡੀ ਤਬੀਅਤ ਨੂੰ ਢਿੱਲੀ ਲੱਗ ਰਹੀ ਹੈ ਅੱਜ?
1: ਹਾਂ,
0: ਚਲੋ ਤੁਹਾਨੂੰ ਬਹੁਤਾ ਤੰਗ ਨਹੀਂ ਆਪਾਂ ਕਰਨਾ, ਗੱਲਾਂ ਬਾਤ ਥੋੜੀਆਂ ਕਰਦੇ ਹਾਂ। ਦੱਸੋ ਕਿਹੜਾ ਗੀਤ ਸੁਣਾ ਦਈਏ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਲਓ ਜੀ, ਮਨਜੀਤ ਕੌਰ ਜੀ ਦੀ ਫਰਮਾਇਸ਼ ਦਾ ਗੀਤ ਜ਼ਰੂਰ ਸੁਣਾਂਗੇ, ਲੇਕਿਨ ਪਹਿਲਾਂ ਕੁਛ ਵਟਸਐਪ ਮੈਸੇਜ ਸੁਣਦੇ, ਪੜ੍ਹ ਲਈਏ ਜੀ। ਪਿੰਡ ਨਸਾਣਾ ਬਠਿੰਡਾ ਤੋਂ ਮੈਸੇਜ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ, ਖੁਸ਼ ਰਹੋ, ਖੁਸ਼ੀਆਂ ਵੰਡੋ। ਵਾਹ ਜੀ ਵਾਹ ਜਸਵੀਰ ਛਿੰਦਾ ਜੀ, ਤੁਸੀਂ ਦਿਲ ਜਿੱਤ ਲਿਆ ਇੰਨਾ ਪਿਆਰਾ ਮੈਸੇਜ ਭੇਜ ਕੇ। ਖੁਸ਼ ਰਹੋ ਅਤੇ ਖੁਸ਼ੀਆਂ ਵੰਡੋ, ਬਹੁਤ ਪਿਆਰਾ ਮੈਸੇਜ, ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਅਗਲਾ ਵਟਸਐਪ ਮੈਸੇਜ ਸਾਨੂੰ ਮਿਲਿਆ ਜੀ ਸੈਕਟਰ 67 ਤੋਂ, ਮੋਹਾਲੀ ਚੰਡੀਗੜ੍ਹ ਤੋਂ ਭੇਜ ਰਹੇ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ, ਡਾਕਟਰ ਅਮਨਦੀਪ। ਕਾਲਕਾ ਤੋਂ ਮੈਸੇਜ ਭੇਜ ਰਹੇ ਨੇ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਬਠਿੰਡਾ ਤੋਂ ਵੀ ਮੈਸੇਜ ਆ ਰਿਹਾ ਜੀ, ਸਤਿ ਸ਼੍ਰੀ ਅਕਾਲ ਲਿਖ ਕੇ ਜੀਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ। ਵੜਿੰਗਖੇੜਾ ਤੋਂ ਮੈਸੇਜ ਭੇਜ ਰਹੇ ਨੇ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂੰ, ਸੁਰੇਸ਼, ਰਾਜਪਾਲ, ਕਾਜਲ, ਮਾਨਵੀ, ਸੀਮਾ, ਤਨਵੀਰ, ਲਕਸ਼ੇ, ਸੋਨੀ, ਬਹੁਤ ਸਾਰੇ ਸਾਥੀ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਆਪ ਹਮੇ ਕਿਸੀ ਵੀ ਸਦਾਬਹਾਰ ਪੰਜਾਬੀ ਗੀਤ ਮੇਂ ਸ਼ਾਮਿਲ ਕਰੇ, ਇੱਦਾਂ ਲਿਖ ਕੇ ਭੇਜੇ ਤਾਜ ਮੁਹੰਮਦ ਅੰਸਾਰੀ। ਗੁਲਾਮ ਸਾਬਿਰ ਰਾਹੀ, ਮੇਰਾ ਜਹਾਂ, ਰਹਿਣ ਵਾਲੇ ਨੇ ਆਜ਼ਾਦ ਨਗਰ ਲਸ਼ਕਰ, ਹਰਿਦੁਆਰ, ਉੱਤਰਾਖੰਡ ਤੋਂ। ਬਹੁਤ ਬਹੁਤ ਸਵਾਗਤ ਹੈ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਹਾਜ਼ਰੀ ਲਵਾ ਰਹੇ ਨੇ ਬੱਤਾ ਪਰਿਵਾਰ, ਜੀਆਂ ਨੂੰ ਵੈਲਕਮ। ਇਹਨੇ ਜੀ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ ਨਿਹਾਰਿਕਾ ਅਤੇ ਹਾਰਦਿਕ, ਔਰ ਨਾਲ ਵੰਸ਼ ਬੱਤਾ, ਸੁਰਜੀਤ ਬਿੰਦਰ ਰੱਖੇ ਦਾ ਗੀਤ ਸੁਣਨਾ ਚਾਹੁੰਦੇ ਨੇ। ਅਤੇ ਲਓ ਜੀ, ਹੁਣੇ ਸੁਰਜੀਤ ਬਿੰਦਰ ਰੱਖੇ ਦਾ ਗੀਤ ਪਲੇਅ ਕੀਤਾ, ਉਮੀਦ ਕਰਦੇ ਹਾਂ ਤੁਸੀਂ ਪੂਰਾ ਇੰਜੋਏ ਕੀਤਾ ਹੋਏਗਾ। ਜੇ ਹੋਰ ਕੋਈ ਸੁਣਿਆ ਤਾਂ ਦੁਬਾਰਾ ਮੈਸੇਜ ਭੇਜ ਦਿਓ ਜੀ, ਥੈਂਕ ਯੂ। ਲਓ ਜੀ, ਧੰਨਵਾਦ ਦਾ ਇੱਕ ਮੈਸੇਜ ਹੋਰ ਹੈਗਾ, ਇਹ ਭੇਜ ਰਹੇ ਹਾਂ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ ਤੋਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਥੈਂਕ ਯੂ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪਿੰਦਰ ਕੁਮਾਰ ਡੋਡੀ। ਅਤੇ ਆਓ ਫਿਰ ਸੁਣਦੇ ਹਾਂ ਜੀ ਮਨਜੀਤ ਕੌਰ ਜੀ ਦੀ ਫਰਮਾਇਸ਼ ਦਾ ਗੀਤ ਹਰਜੀਤ ਹਰਮਨ ਦੀ ਆਵਾਜ਼ਾਂ ਦੇ ਵਿੱਚ। ਤੁਸੀਂ ਵੀ ਅਗਰ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 081-3142-171, ਔਰ ਵਟਸਐਪ ਵਾਸਤੇ ਜੀ ਜੀ ਬਿਲਕੁਲ ਠੀਕ 94-655-36-077 ਹੀ ਹੈ।

0: ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੌਣ ਬੋਲ ਰਹੇ ਨੇ?
1: ਜੀ ਤਾਂ ਮੈਨੇ ਜੀ ਫਾਇਲ ਕਰ।
0: ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਤੁਹਾਡੇ?
1: ਵਧੀਆ ਜੀ, ਤੁਸੀਂ ਸੁਣਾਓ ਆਪਣੇ?
0: ਬਸ ਠੀਕ ਹੈ ਜੀ। ਅੱਜ ਤੁਹਾਡੀ ਕਾਲ ਲੱਗੀ, ਬਹੁਤ ਖੁਸ਼ੀ ਦੀ ਗੱਲ ਹੈ।
1: ਹਾਂਜੀ ਹਾਂਜੀ,
0: ਤੇ ਅੱਜ ਇਕੱਲੇ ਪ੍ਰੋਗਰਾਮ ਸੁਣਨੇ? ਕੋਈ ਤੁਹਾਡੇ ਨਾਲ ਵੀ ਹੈ?
1: ਮੇਰੀ ਬੇਟੀ ਕੰਮ ਕਰੀ ਜਾਂਦੀ ਜੀ ਸਕੂਲ ਦੇ
0: ਠੀਕ
1: ਕੋਲ
0: ਹੀ। ਹੈ ਠੀਕ ਹੈ, ਚਲੋ ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਨਿਮਰਤ ਖੇਰਾ ਦਾ ਲਾ ਦੋ ਸਰ ਜੀ।
0: ਠੀਕ ਹੈ ਜੀ,
1: ਨੱਚਦੀ ਮੈਂ ਨੱਚਦੀ।
0: ਮੈਂ ਨੱਚਦੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।
1: ਓਕੇ ਸਰ, ਥੈਂਕ ਯੂ।

0: ਤੁਸੀਂ ਸੁਣਦੇ ਸੀ ਨਿਮਰਤ ਖਹਿਰਾ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ ਜਿਹਦੀ ਫਰਮਾਇਸ਼ ਸਾਨੂੰ ਮਨੀ ਜੀ ਨੇ ਕੀਤੀ ਸੀ ਫਾਜ਼ਿਲਕਾ ਤੋਂ। ਉਮੀਦ ਕਰਦੇ ਤੁਸੀਂ ਵੀ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਅਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕਾਲਰ ਦੇ ਨਾਲ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ। ਹੈਲੋ,
1: ਹੈਲੋ,
0: ਹਾਂਜੀ ਸਰ, ਕੌਣ ਸਾਹਿਬ ਬੋਲ ਰਹੇ ਨੇ, ਕਿਹੜੇ ਸ਼ਹਿਰ ਤੋਂ ਜੀ?
1: ਮੈਂ ਰਾਜੂ।
0: ਓਹੋ ਰਾਜੂ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ।
0: ਅੱਜ ਦਾ ਦਿਨ ਕਿਸ ਤਰ੍ਹਾਂ ਬੀਤਿਆ ਜੀ? ਵਧੀਆ ਆਮ ਜਿਹਾ ਦਿਨ ਕਿ ਬੋਰਿੰਗ ਮਾੜਾ ਦਿਨ? ਜੀ ਬਿਲਕੁਲ, ਨਹੀਂ ਨਹੀਂ ਠੀਕ ਹੈ, ਬੰਦਾ ਮਸਰੂਫ ਰਹਿਣਾ ਚਾਹੀਦਾ, ਬਿਜ਼ੀ ਰਹਿਣਾ ਚਾਹੀਦਾ, ਕਿਉਂਕਿ ਉਹਨਾਂ ਨੇ ਸ਼ੈਤਾਨ ਦਾ ਘਰ ਹੈ ਜੇ ਦਿਮਾਗ ਖਾਲੀ ਦਾ ਪੁੱਠੇ ਖਿਆਲ ਹੀ ਆਉਣੇ, ਹੈ ਨਾ ਜੀ? ਜੀ ਜੀ, ਲੇਕਿਨ ਇਸ ਵੇਲੇ ਟਾਈਮ ਜਿਹੜਾ ਵੇ ਪੂਰਾ ਮਨੋਰੰਜਨ ਦਾ, ਸਾਰੇ ਦਿਨ ਦੀ ਥਕਾਵਟ ਉਤਾਰਨ ਦਾ, ਅਤੇ ਤੁਸੀਂ ਸੁਣ ਰਹੇ ਹੋ ਸੁਗਾਤ ਪ੍ਰੋਗਰਾਮ। ਦੱਸੋ ਕਿਹੜਾ ਗੀਤ ਸੁਣਾਈਏ? ਪੁੱਤ ਜੱਟਾਂ ਦੇ, ਤਾਂ ਬੜੀ ਪੁਰਾਣੀ ਫਿਲਮ ਹੈ ਰਾਜੂ ਜੀ। ਵਾਹ ਜੀ ਵਾਹ, ਤੁਸੀਂ ਸ਼ੌਕੀਨ ਲੱਗਦੇ ਹੋ ਪੁਰਾਣੀ ਫਿਲਮਾਂ ਦੇ। ਤੇ ਨਵੀਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ ਕਿ ਵੈਸੇ ਹੀ ਪੁਰਾਣੀਆਂ ਜ਼ਿਆਦਾ ਚੰਗੀਆਂ ਲੱਗਦੀਆਂ?
1: ਪੁਰਾਣੀਆਂ ਹੀ ਦੇਖੀਆਂ ਸਰ ਜੀ, ਜਿਹੜੇ ਅੱਜ ਕੱਲ੍ਹ ਦੀਆਂ ਫਿਲਮਾਂ ਨੇ ਤਾਂ ਬਹੁਤ ਘੱਟ
0: ਘੱਟ ਦੇਖਦੇ ਹੋ। ਠੀਕ ਹੈ ਠੀਕ ਹੈ, ਚਲੋ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਰਾਜੂ ਜੀ ਜ਼ਰੂਰ ਪਲੇ ਕਰਾਂਗੇ। ਪਹਿਲਾਂ ਕੁਛ ਵਟਸਐਪ ਮੈਸੇਜਸ ਅਸੀਂ ਸ਼ਾਮਿਲ ਕਰਦੇ ਹਾਂ ਜੀ, ਔਰ ਸਾਨੂੰ ਮੈਸੇਜ ਭੇਜ ਰਹੇ ਨੇ ਤਨਵੀਰ ਸਿੰਘ, ਜੈਵੀਰ ਸਿੰਘ, ਹਰਨੂਰ ਸਿੰਘ, ਨਵਨੂਰ ਸਿੰਘ, ਪਾਦਸੋਂ ਤੋਂ, ਪਟਿਆਲਾ ਤੋਂ। ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਸੌਂਗ ਲਗਾ ਦਿਉ ਜੀ, ਕਹਿੰਦੇ ਨੇ ਐਨੀ ਓਲਡ ਸੌਂਗ। ਭਾਅ ਜੀ ਕਿੰਨਾ ਕੁ ਓਲਡ ਹੋਵੇ ਤਾਂ ਦੱਸਿਆ ਨਹੀਂ, ਹੈ ਨਾ? ਕੋਈ ਗੱਲ ਨਹੀਂ, ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਅਤੇ ਇੱਕ ਬੜਾ ਪਿਆਰਾ ਮੈਸੇਜ ਸਾਨੂੰ ਮਿਲਿਆ ਜੀ ਮਹਿਸ ਗੇਟ ਨਾਭਾ ਤੋਂ, ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਤ, ਇਹ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ। ਤੁਹਾਡੀ ਮੈਂ ਹੋਲਡ 'ਤੇ ਰੱਖ ਰਿਹਾ ਜੀ ਫਰਮਾਇਸ਼, ਨੋਟ ਕਰ ਲਿਆ, ਜ਼ਰੂਰ ਜ਼ਰੂਰ ਸੁਣਵਾਵਾਂਗੇ, ਤੁਹਾਡਾ ਨਾਮ ਵੀ ਲਵਾਂਗੇ ਨਾਲ ਨਾਲ। ਪਿੰਡ ਝੁਗੜੀ, ਜ਼ਿਲ੍ਹਾ ਜਮੁਨਾਨਗਰ ਤੋਂ, ਰਣਧੀਰ ਸਿੰਘ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਕੀਰਤ ਅਤੇ ਮਨਰਾਜ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਅਸੀਂ ਸੁਣਾਂਗੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼। ਸੁਰਿੰਦਰ ਸ਼ਿੰਦਾ ਅਤੇ ਸਾਥੀਆਂ ਦੀ ਆਵਾਜ਼ਾਂ 'ਚ ਇੱਕ ਪੰਜਾਬੀ ਗੀਤ, ਇਹਦੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਚੰਡੀਗੜ੍ਹ ਤੋਂ ਕੀਤੀ ਹੈ, ਨਜ਼ਦੀਕ ਸੁਖਨਾ ਝੀਲ ਤੋਂ। ਅਤੇ ਉਮੀਦ ਕਰਦੇ ਤੁਸੀਂ ਵੀ ਇਸ ਗੀਤ ਦਾ ਆਨੰਦ ਮਾਣੋਗੇ। ਅਗਰ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਔਨਲਾਈਨ ਜਾ ਕੇ ਸਾਡੇ ਨਾਲ ਗੱਲਾਂ ਪਤਾ ਕਰਨਾ ਚਾਹੁੰਦੇ ਹੋ, ਕਾਲ ਕਰੋ 0181 3242 171।

0: ਬਹੁਤ ਸਾਰੇ ਨੰਬਰ ਸਾਡੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ ਜਦੋਂ ਵੀ ਅਸੀਂ ਕੋਈ ਕਾਲ ਪਿੱਕ ਕਰਦੇ ਹਾਂ ਅਤੇ ਸਾਨੂੰ ਪਤਾ ਨਹੀਂ ਹੁੰਦਾ ਜੀ ਯਕੀਨ ਕਰਨਾ ਕਿ ਇਹ ਨੰਬਰ ਕਿਹਨਾਂ ਦਾ ਔਰ ਕਈ ਵਾਰੀ ਤੁਸੀਂ ਜਦੋਂ ਪਿੱਕ ਕਰਦੇ ਹੋ ਨੰਬਰ ਕੋਈ ਹੋਰ ਹੁੰਦਾ ਵਿੱਚ ਕਾਲ ਕਿਸੇ ਹੋਰ ਦੀ ਮਿਲ ਜਾਂਦੀ ਹੈ ਤੁਹਾਨੂੰ ਲੱਗ ਸਕਦਾ ਕਿ ਮੈਨੂੰ ਕਾਲ ਅਟੈਚ ਨਹੀਂ ਹੋ ਰਹੀ ਜਾਂ ਕਨੈਕਸ਼ਨ ਨਹੀਂ ਜੁੜ ਰਿਹਾ ਤੁਸੀਂ ਸਿਰਫ ਟਰਾਈ ਕਰਦੇ ਰਹਿਣਾ ਹਾਰ ਨਹੀਂ ਮੰਨਣੀ ਜ਼ਰੂਰ ਜ਼ਰੂਰ ਕਾਲ ਲੱਗੇਗੀ ਦੇਖੋ ਜੀ ਹੁਣ ਕਾਲ ਤੁਹਾਨੂੰ ਅਟੈਚ ਹੋਈ ਹੈ ਅਤੇ ਦੇਖਦੇ ਹਾਂ ਜੀ ਕੌਣ ਨੇ ਕਿਹੜੇ ਸ਼ਹਿਰ ਤੋਂ ਆਏ ਨੇ ਅਤੇ ਇਹਨਾਂ ਦੀ ਫਰਮਾਇਸ਼ ਸੁਣਨੀ ਹੈ ਕੌਣ ਹੈ ਹੈਲੋ
1: ਹੈਲੋ ਭਾਜੀ ਜੈ ਸ਼੍ਰੀ ਰਾਮ
0: ਜੈ ਸ਼੍ਰੀ ਰਾਮ ਕੌਣ ਬੋਲ ਰਹੇ ਨੇ ਕਿਹੜੇ ਸ਼ਹਿਰ ਤੋਂ
1: ਮੈਂ ਜੀ ਸੁਰਜੀਤ ਕੁਮਾਰ ਤਹਿਸੀਲ ਜ਼ਿਲ੍ਹਾ ਗੁਰਦਾਸਪੁਰ ਬਲਾਕ ਦੀਨਾਨਕਰ
0: ਜੀ
1: ਨਹਿਰ ਪਟਵਾਇਆ ਤੋਂ ਬੋਲਦਾ
0: ਓ ਵਾਹ ਵਾਹ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕੀ ਹਾਲ ਚਾਲ ਨੇ ਤੁਹਾਡੇ
1: ਥੈਂਕ ਯੂ ਸਰ ਜੀ
0: ਤੁਹਾਡੇ ਸ਼ਹਿਰ ਦੇ ਮੌਸਮ ਦੇ ਹਾਲ ਦੱਸੋ ਕਿੱਦਾਂ ਗਰਮੀ ਹੈ ਕਿ ਕਿੱਦਾਂ ਬਾਰਿਸ਼ ਬੁਰਸ਼ ਕੋਈ ਹੋਈ ਹੈ
1: ਐਲੇ ਮੌਸਮ ਠੰਡਾ ਹਰੇ ਹੋ ਜਾਂਦਾ ਕੱਲ ਮੌਸਮ ਦੀ ਜਾਣਕਾਰੀ ਅਸੀਂ ਸੋਹਣੀ ਸਵੇਰ ਚ ਸੁਣ ਰਹੇ ਸੀ
0: ਜੀ
1: ਤੇ ਉਹ ਕਹਿੰਦੇ ਸੀ ਕੀ ਗੁਰਦਾਸਪੁਰ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਵਿੱਚ ਬੜੀ ਭਾਰੀ ਬਾਰਿਸ਼ ਪਰ ਤਾਂ ਹੋਈ ਨੀ
0: ਵਾਹ ਜੀ ਵਾਹ ਤੋਤੀ ਬਾਈ ਤੁਸੀਂ ਸਾਰੇ ਸਾਡੇ ਪ੍ਰੋਗਰਾਮ ਸਵੇਰੇ ਸਵੇਰੇ ਸ਼ੁਰੂ ਕਰਦੇ ਹੋ

0: ਹਾਂਜੀ ਹਾਂਜੀ ਤੇ ਮੈਂ ਕਿਹਾ ਜੇ ਕਿਤੇ ਮੇਰੇ ਕੋਲ ਫੋਨ ਹੁੰਦਾ ਮੈਂ ਕਿਹਾ ਮੈਂ ਆਪਣਾ ਨੈਟ ਖੋਲਣ ਲਗਾਈਓ।
1: ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ।
0: ਜੀ
1: ਸਾਰੇ ਪ੍ਰੋਗਰਾਮ ਸੁਣਦੇ ਹੋ ਕਿ ਟਾਵਾਂ ਟਾਵਾਂ ਵਿੱਚੋਂ ਵਿੱਚੋਂ ਕੋਈ ਸੁਣਦੇ ਹੋ?
0: ਮੈਂ ਸਿਰਫ ਸੋਹਣੀ ਸਵੇਰ ਪ੍ਰੋਗਰਾਮ ਸੁਣਨਾ ਤੇ ਧਮਕ ਜਲੰਧਰ ਪੈਂਦੀ ਮੈਂ ਪਹਿਲੇ ਸੁਣਦਾ ਸੀ, ਹੁਣ ਮੈਂ ਰੇਡੀਓ ਕਿਹਦੇ ਘਰ ਰੱਖ ਛੱਡਣਾ ਨਾ ਕਿਉਂਕਿ ਇੱਥੇ ਦਰਵਾਜ਼ਾ ਦੇ ਰਿਹਾ ਨਾ, ਮੈਂ ਤਾਂ ਨਹੀਂ ਇੱਥੇ ਰੱਖਦਾ।
1: ਹਾਂ ਤੇ ਰੰਗਲਾ ਪੰਜਾਬ ਨਹੀਂ ਸੁਣਦੇ?
0: ਰੰਗਲਾ ਪੰਜਾਬ ਇੱਥੇ ਨਹੀਂ ਆਉਂਦਾ।
1: ਹਾਂ ਦੂਸਰੇ ਤੇ ਆਉਂਦਾ। ਤੁਸੀਂ ਮਤਲਬ ਵੱਖਰੇ ਵੱਖਰੇ ਪ੍ਰੋਗਰਾਮ ਸੁਣਦੇ ਹੋ ਆਪਣੀ ਮਰਜ਼ੀ ਦੇ, ਜਿਹੜਾ ਪਸੰਦ ਆ ਜਾਵੇ। ਚਲੋ
0: ਸਾਨੂੰ ਇਹ ਪ੍ਰੋਗਰਾਮ ਜ਼ਿਆਦਾ
1: ਓਕੇ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਰਗੇ ਭਰਾਵਾਂ ਨਾਲ, ਤੁਹਾਡੇ ਵਰਗੇ ਸਾਡੇ ਸਰੋਤਾ ਜਿਹੜੇ ਨੇ ਪਿਆਰ ਦਿੰਦੇ ਨੇ। ਸਾਡਾ ਵੀ ਮਨ ਕਰਦਾ ਕਿ ਪ੍ਰੋਗਰਾਮ ਨੂੰ ਹੋਰ ਵਧੀਆ ਬਣਾ ਕੇ ਪੇਸ਼ ਕਰੀਏ। ਕਿਹੜਾ ਗੀਤ ਸੁਣਾਗੇ ਦੱਸੋ?
0: ਤੁਹਾਡੀ ਬਾਰੀ ਬੜੀ ਪਿਆਰੀ
1: ਹੈ। ਆ ਸ਼ੁਕਰੀਆ ਸ਼ੁਕਰੀਆ। ਕਿਹੜਾ ਗੀਤ ਸੁਣਾਗੇ ਭਾਜੀ?
0: ਪ੍ਰੇਮੀ ਗੰਗਾ ਰਾਮ ਗੁੰਗਾ ਤੋਤਾ ਬੋਲ ਪਿਆ, ਦਿਲਰਾਜ ਕੌਰ ਆਸਾ ਬੋਸਲੇ ਦੀ ਆਵਾਜ਼।
1: ਉਹ ਤੇਰੇ ਦੀ ਗੁੰਗਾ ਤੋਤਾ ਬੋਲ ਪਿਆ, ਇੱਕ ਤੋਤਾ ਕਿਹੜਾ ਗੁੰਗਾ ਤੇ ਬੋਲ ਪਿਆ ਨਾਲ, ਇਹ ਕਿੱਦਾਂ ਜੀ ਦੱਸੋ ਭਲਾ ਮੈਨੂੰ।
0: ਇਹ ਜੀ ਗੁੰਗਾ ਤੋਤਾ ਬੋਲ ਪਿਆ, ਇਹ ਉਹਨੇ ਪ੍ਰੇਮੀ ਗੰਗਾ ਰਾਮ ਜੀ ਰੱਖੇ ਦਾ ਸੀ ਤੋਤਾ।
1: ਅੱਛਾ ਜੀ। ਗੁੰਗਾ ਨੀ ਹੋ ਸਕਦਾ ਜੇ ਪਹਿਲਾਂ ਗੁੰਗਾ ਤਾਂ ਫਿਰ ਬੋਲਣ ਲੱਗ ਪਿਆ ਕਿੱਦਾਂ। ਇਹ ਗੀਤ ਸੁਣਨਾ ਪੈਣਾ ਮੈਨੂੰ ਲੱਗਦਾ, ਬੜਾ ਪਿਆਰਾ ਗੀਤ ਹੈ ਜੀ। ਚਲੋ ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਹਾਡਾ ਗੱਲਬਾਤ ਕਰਕੇ ਬਹੁਤ ਦਿਲ ਨੂੰ ਸਕੂਨ ਮਿਲਿਆ, ਬਹੁਤ ਚੰਗਾ ਲੱਗਿਆ। ਚੜ੍ਹਦੀ ਕਲਾ 'ਚ ਰਹੋ ਅਤੇ ਕਾਲ ਕਰਨ ਲਈ ਸ਼ੁਕਰੀਆ। ਤੁਹਾਡੀ ਪਸੰਦ ਆ ਕਿ ਅਸੀਂ ਜ਼ਰੂਰ ਪਲੇ ਕਰਾਂਗੇ। ਪਹਿਲਾਂ ਕੁਝ ਵਟਸਐਪ ਮੈਸੇਜ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਜਿਹੜੇ ਸਾਡੇ ਸਰੋਤਾ ਬੜੇ ਪਿਆਰ ਨਾਲ ਸਾਨੂੰ ਭੇਜ ਰਹੇ ਨੇ ਜੀ। ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾ ਦੇ, ਇਸ ਤਰ੍ਹਾਂ ਲੈ ਕੇ ਸਾਨੂੰ ਭੇਜਿਆ ਜਨਕਪੁਰੀ ਸਹਾਰਨਪੁਰ ਤੋਂ, ਜੌਨ ਡਿਕੋਸਟਰਾ, ਰੋਜ਼ੀ ਡਿਕੋਸਟਰਾ, ਪਰਲ ਅਤੇ ਵਿਲਿਸ ਡਿਕੋਸਟਰਾ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਮੈਸੇਜ ਭੇਜਣ ਦੇ ਲਈ। ਲਓ ਜੀ, ਤਨਵੀਰ ਸਿੰਘ ਜੀ ਅਤੇ ਹਰਨੂਰ ਸਿੰਘ ਜੀ ਕਹਿੰਦੇ ਨੇ ਆਪਣਾ ਕਾਲ ਨੰਬਰ ਦੱਸੋ। ਸਰ ਕਾਲ ਨੰਬਰ ਤਾਂ ਅਸੀਂ ਬਹੁਤ ਵਾਰੀ ਬੋਲ ਚੁੱਕੇ ਹਾਂ, 0181 ਸਾਡਾ ਸ਼ਹਿਰ ਦਾ ਕੋਡ ਹੈ, 2345-171 ਸੇਵ ਕਰ ਲਓ ਫੋਨ 'ਚ, ਕਿਉਂਕਿ ਰੋਜ਼ ਪ੍ਰੋਗਰਾਮ ਆਉਂਦਾ ਅਤੇ ਆਪਾਂ ਰੋਜ਼ ਕਾਲ ਕਰਨੀ ਹੈ। ਅਤੇ ਆਪਣੇ ਸਾਥੀਆਂ ਨੂੰ ਵੀ ਜ਼ਰੂਰ ਦੱਸਣਾ ਕਿ ਬੜਾ ਸ਼ਾਨਦਾਰ ਪ੍ਰੋਗਰਾਮ ਜਿਸ 'ਚ ਬੜੇ ਪਿਆਰੇ ਪਿਆਰੇ ਗੀਤ ਸੁਣਾਏ ਜਾਂਦੇ ਨੇ, ਗੱਲਬਾਤ ਕਰ ਸਕਦੇ ਹਾਂ। ਜ਼ਰੂਰ ਲੋਕਾਂ ਨੂੰ ਵੀ ਦੱਸੋ, ਆਪਣੇ ਦੋਸਤਾਂ ਨੂੰ ਵੀ ਦੱਸੋ। ਨੰਬਰ ਨੋਟ ਕਰੋ, 0181-2345-171। ਮੈਨੂੰ ਉਡੀਕ ਰਹੇਗੀ ਹਰਨੂਰ ਜੀ, ਤਨਵੀਰ ਜੀ ਤੁਹਾਡੀ ਕਾਲ ਦੀ। ਪਿਆਰ ਭਰਾ ਅਭਿਨੰਦਨ ਇਸ ਤਰ੍ਹਾਂ ਲੈ ਕੇ ਭੇਜ ਰਹੇ ਨੇ ਸ਼ਿਵਾ ਜੀ ਚੌਂਕ ਕਟਨੀ ਤੋਂ, ਅਨਿਲ ਤਾਮਰਕਰ, ਅਮਰ, ਦਿਲੀਪ ਵਰਮਾ, ਰਾਜੂ ਤਾਮਰਕਰ, ਰੱਜਨ, ਵਿਪਿਨ, ਪ੍ਰਕਾਸ਼, ਸੋਨੀ, ਅਰੁਣ, ਸੰਜੇ, ਸੋਨੀ, ਸੁਨੀਲ ਜੈਨ, ਲਾਲੂ, ਸੋਨਾ, ਮਨੀ, ਹਨੀ, ਬਹੁਤ ਸਾਰੇ ਸਾਥੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਦੇ ਲਈ। ਪ੍ਰੋਗਰਾਮ ਪੇਸ਼ਕਰਤਾ ਕੋ ਪਿਆਰ ਭਰੀ ਨਮਸਕਾਰ। ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਖਾ ਅਤੇ ਪ੍ਰਿਤੇਸ਼ ਔਰ ਮੈਕਸ ਕਹਿੰਦੇ ਪਲੇ ਐਨੀ ਸੌਂਗ, ਆਪਕਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਸ਼ੁਕਰੀਆ ਜੀ, ਤੁਸੀਂ ਇੰਨਾ ਪਿਆਰਾ ਮੈਸੇਜ ਭੇਜਿਆ। ਫੁੱਲ ਬਣਾਏ ਨੇ, ਉੱਤੇ ਬੁਕੇ ਬਣਾਇਆ, ਫਰੂਟ ਬਣਾਇਆ, ਮਸ਼ਰੂਮ ਬਣਾਏ ਨੇ, ਫੁੱਟਬਾਲ ਪਤਾ ਨਹੀਂ ਕੀ ਬਣਾਇਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਲਓ ਜੀ, ਕਿਰਨਜੀਤ ਕੌਰ ਖੰਨਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ, ਇਹ ਸੁਣਨਾ ਚਾਹੁੰਦੇ ਨੇ ਇੱਕ ਵਾਰੀ ਆ ਜਾ ਹਾਨੀਆ ਸੁਰਿੰਦਰ ਕੌਰ ਦਾ ਗੀਤ। ਜ਼ਰੂਰ ਪਲੇ ਕਰਾਂਗੇ, ਤੁਹਾਡਾ ਮੈਸੇਜ ਮਿਲ ਗਿਆ, ਅਸੀਂ ਕਾਲ ਜ਼ਰੂਰ ਜ਼ਰੂਰ ਤੁਹਾਡੀ ਪੂਰੀ ਕਰਾਂਗੇ, ਫਰਮਾਇਸ਼ ਕਰਾਂਗੇ। ਹੋਲਡ 'ਤੇ ਰੱਖ ਰਹੇ ਹਾਂ ਤੁਹਾਡੀ ਫਰਮਾਇਸ਼, ਪਹਿਲਾਂ ਸੁਣਾਂਗੇ ਤੋਤੀ ਭਾਜੀ ਦੀ ਫਰਮਾਇਸ਼ ਹੈ, ਇਹ ਸੁਣਨਾ ਚਾਹੁੰਦੇ ਨੇ ਗੁੰਗਾ ਤੋਤਾ ਬੋਲ ਪਿਆ। ਆਓ ਜੀ ਸੁਣਦੇ ਹਾਂ ਦਿਲਰਾਜ ਕੌਰ ਦੀ ਆਵਾਜ਼ਾਂ 'ਚ ਪੰਜਾਬੀ ਗੀਤ।

0: ये ढूंगा था ना।
1: ਵਾਹ ਜੀ, ਬਹੁਤ ਪਿਆਰਾ ਗੀਤ ਅਸੀਂ ਸੁਣਿਆ। ਗੁੰਗਾ ਤੋਤਾ ਬੋਲ ਪਿਆ ਦਿਲਰਾਜ ਕੌਰ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ। ਇਹਦੀ ਫਰਮਾਇਸ਼ ਸਾਨੂੰ ਤੋਤੀ ਜੀ ਨੇ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਵੀ ਇਸ ਗੀਤ ਦਾ ਪੂਰਾ ਪੂਰਾ ਆਨੰਦ ਉਠਾਇਆ ਹੋਵੇਗਾ। ਇਸ ਗੀਤ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜ ਚੁੱਕੇ ਨੇ ਜੀ। ਆਓ ਦੇਖੀਏ ਕੌਣ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਹੈਲੋ,
2: ਹੈਲੋ,
1: ਹਾਂਜੀ, ਤੁਹਾਡਾ ਨਮਸਕਾਰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸਵਾਗਤ ਵਿੱਚ। ਹੈਲੋ,
2: ਮੈਂ ਰਣਜੀਤ ਸਿੰਘ ਵਾਂਗੜ ਗਾਉਂ ਜੀ ਗੁੜੀ ਸੇ ਜੀ।
1: ਵਾਂਗੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ। ਕੀ ਹਾਲ ਚਾਲ ਨੇ?
2: ਮੈਂ ਖੇਤੀ ਕਰਦਾ ਹਾਂ ਜੀ, ਸਰਦਾ ਹਾਂ ਜੀ।
1: ਓ ਵਾਹ ਜੀ ਵਾਹ, ਫਾਰਮਰ ਹੋ, ਆਂਦਾ ਤਾਂ ਉਹ ਮਾਰੇ।
2: ਹਾਂ ਜੀ, ਹਾਂ ਜੀ, ਕਰਦੇ ਹਾਂ ਜੀ, ਖੇਤੀ ਕਰਦੇ
1: ਹਾਂ। ਅੱਜ ਕੱਲ੍ਹ ਕਿਆ ਬੀਜ ਬਿਜਾਈ ਚੱਲ ਰਹੀ ਹੈ ਕਿ ਕਟਾਈ ਚੱਲ ਰਹੀ ਸਾਹਿਬ?
2: ਹਾਂਜੀ ਹਾਂਜੀ,
1: ਅੱਜ ਕੱਲ੍ਹ ਕਿਆ ਚੱਲ ਰਿਹਾ?
2: ਹਾਂਜੀ,
1: ਅੱਜ ਕੱਲ੍ਹ ਬਿਜਾਈ ਚੱਲ ਰਹੀ, ਕਟਾਈ ਚੱਲ ਰਹੀ ਹੈ?
2: ਧਾਨ ਉਠਾਇਆ ਜੀ, ਅਭੀ
1: ਧਾਨ ਉਠਾਇਆ। ਓਕੇ, ਠੀਕ ਹੈ ਠੀਕ ਹੈ ਠੀਕ ਹੈ। ਚਲੋ, ਤੋ ਆਪਕੋ ਦਿਨ ਮੇ
2: ਬਰਸਾਤ ਹੋਈ ਜੀ ਮਾਰੇ ਯਹਾਂ ਯਮੁਨਾਨਗਰ ਜ਼ਿਲ੍ਹੇ ਮੇ।
1: ਠੀਕ ਹੈ, ਯੇ ਬਤਾਈਏ ਦਿਨ ਮੇ ਪ੍ਰੋਗਰਾਮ ਸੁਣਨੇ ਕਾ ਮੌਕਾ ਮਿਲਤਾ ਹੈ ਕਿ ਸਿਰਫ ਰਾਤ ਰਾਤ ਕੋ ਸੁਣਤੇ ਹੋ?
2: ਬਸ ਮੈਂ ਤੋ ਇੱਕ ਤੋ ਉਹ ਚਲਤਾ ਹੈ ਨਾ ਦਮਕ ਜਲੰਧਰ ਕੀ ਸੁਣਤਾ ਹੂੰ ਜੀ।
1: ਅੱਛਾ ਜੀ,
2: ਇੱਕ ਹੈਲੋ ਐਫਐਮ ਜੀ ਆਤਾ ਹੈ
1: ਜੀ ਜੀ ਜੀ ਜੀ ਜੀ ਜੀ ਜੀ
2: 11 ਵਜੇ ਦਮਕ ਜਲੰਧਰ ਆਵਾ ਜੀ।
1: ਬਿਲਕੁਲ ਬਿਲਕੁਲ,
2: ਇਹ ਸੁਣਤਾ ਹੂੰ ਦੋ ਪ੍ਰੋਗਰਾਮ ਜੀ।
1: ਆਪ ਹਿੰਦੀ ਮੇ ਬਾਤ ਕਰੇ ਕਿਉਂਕਿ ਆਪਕੋ ਪੰਜਾਬੀ ਮੇ ਬਾਤ ਕਰਨੀ ਮੁਸ਼ਕਿਲ ਹੈ, ਬਟ ਗੀਤ ਸਮਝ ਜਾਤੇ ਹੋ।
2: ਪੰਜਾਬੀ ਇੰਜੋਏ ਥੋੜੀ ਲੱਗਿਆ ਜੀ, ਮੈਂ ਜਲੰਧਰ ਆਇਆ ਹੂੰ ਨਾ, ਇਸ ਕਰਕੇ ਮੈਂ ਸਿੱਖ ਗਿਆ ਜੀ।
1: ਅੱਛਾ, ਜਲੰਧਰ ਵੀ ਆਏ ਹੋ ਆਪ?
2: ਆਕਾਸ਼ਵਾਣੀ ਮੈਂ ਆਇਆ ਤਾਂ ਸੁਖਜੀਤ ਭੈਣ ਜੀ ਸੇ ਮਿਲ ਕੇ ਗਿਆ।
1: ਕੀ ਬਾਤ ਹੈ,
2: ਸਤਿ ਸ੍ਰੀ ਅਕਾਲ ਬੋਲਦੀ ਹੈ ਜੀ ਉਨਕੋ।
1: ਜ਼ਰੂਰ ਜੀ ਜ਼ਰੂਰ। ਅੱਜ ਕੌਣ ਸਾ ਗੀਤ ਸੁਣੋਗੇ ਆਪ?
2: ਦਲੇਰ ਮਹਿੰਦੀ ਕਾ ਸੁਣਾ ਦੀ ਜੀ, ਕੋਈ ਵੀ
1: ਦਲੇਰ ਮਹਿੰਦੀ ਕਾ? ਠੀਕ ਹੈ ਜੀ,
2: ਦੋਸਤ ਮੇਰੇ ਬੰਸੀ ਲਾਲ ਜੀ।
1: ਅਰੇ ਵਾਹ, ਸ਼ੁਕਰੀਆ ਜੀ, ਸ਼ੁਕਰੀਆ ਕਾਲ ਕਰਨੇ ਕੇ, ਧੰਨਵਾਦ ਆਪਕਾ ਬਹੁਤ ਬਹੁਤ। ਹਮ ਉਮੀਦ ਕਰਤੇ ਹੈ ਕਿ ਆਪ ਹਮੇ ਦੁਬਾਰਾ ਦੁਬਾਰਾ ਕਾਲ ਕਰੇਂਗੇ, ਮੈਸੇਜ ਵੀ ਕਰੇਂਗੇ ਆਪ। ਠੀਕ ਹੈ ਜੀ, ਕਾਲ ਕਰਨੇ ਕੇ ਸ਼ੁਕਰੀਆ। ਆਪਕੀ ਪਸੰਦ ਕਾ ਗੀਤ ਜ਼ਰੂਰ ਸੁਣੇਂਗੇ। ਪਹਿਲੇ ਕੁਛ ਵਟਸਐਪ ਮੈਸੇਜ ਪ੍ਰੋਗਰਾਮ ਮੇ ਫਟਾਫਟ ਸੇ ਸ਼ਾਮਿਲ ਕਰ ਲੇਤੇ ਹੈ, ਜੋ ਲੋਕ ਹਮੇ ਬੜੇ ਪਿਆਰ ਪਿਆਰ ਸੇ ਭੇਜ ਰਹੇ ਹੈ ਜੀ।

ਕਾਸ਼ ਦੀ ਥਾਰੇ ਕੀਤੇ ਹੋਰ ਜਾਂਦੇ ਵਾਂਗ ਮਾਰੇ ਲੌਂਗ ਲਿਖ ਤਾਰੇ ਨੀ ਹੋਰ ਜਾਂਦੇ ਵਾਂਗ ਮਾਰੇ ਲੌਂਗ ਲਿਖ ਤਾਰੇ ਨੀ ਸਾਡੇ ਇਸ ਨਰੰਗਲੀ ਕੀਤੀ ਤੇਰੇ ਜੋ ਬਣਦੀ ਪਰਵਾ।

ਜਿਹੜਾ ਤੁਸੀਂ ਗੀਤ ਠਾ ਠਾ ਸੁਣ ਰਹੇ ਹੋ ਨਾ ਜੀ, ਬੜਾ ਪਿਆਰਾ ਗੀਤ ਸਰ, ਇਹਨੂੰ ਫਰਮਾਇਸ਼ ਸਾਨੂੰ ਭੇਜੀ ਹੈ ਤਨਵੀਰ ਸਿੰਘ, ਜੈਵੀਰ ਸਿੰਘ, ਹਰਨੂਰ ਅਤੇ ਨਵਨੂਰ ਨੇ, ਔਰ ਇਹਨਾਂ ਦਾ ਸਭ ਦਾ ਥੈਂਕ ਯੂ ਬਣਦਾ ਜੀ ਇਹਨਾਂ ਪਿਆਰਾ ਗੀਤ ਸੁਣਵਾਉਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਆਓ ਜੀ ਇਸ ਗੀਤ ਨੂੰ ਇੰਜੋਏ ਕਰੀਏ।

ਪ੍ਰੋਗਰਾਮ ਚੱਲਿਆ ਜੀ ਸੁਗਾਤ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਜੀ ਲੁਧਿਆਣਾ ਤੋਂ ਫਰੈਂਡਸ ਕੋਲੋਂ ਤੋਂ ਰਾਜ ਸ਼ਰਮਾ, ਬਬਲੂ ਸ਼ਰਮਾ, ਮੀਨਾ ਸ਼ਰਮਾ ਅਤੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ ਹਰਸ਼ਦੀਪ ਕੌਰ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ। ਲਓ ਜੀ ਇਹਨਾਂ ਦੀ ਫਰਮਾਇਸ਼ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

0: ਬਿਲਕੁਲ ਜੀ, ਕੋਈ ਪੁੱਛਣ ਵਾਲਾ ਹੋਵੇ ਤਾਂ ਇਸ ਮੁਟਿਆਰ ਨੂੰ ਪੁੱਛੇ ਜੇ ਜੁੱਤੀ ਪੂਰੀ ਨਹੀਂ ਸੀ ਤਾਂ ਪੈਰ ਪਾਈ ਕਿਉਂ, ਹੈ ਨਾ ਜੀ? ਪਰ ਉਹ ਕਹਿੰਦੇ ਨੇ ਜੀ, ਤੁਰਨਾ ਮੜਕਣਾ ਭਾਵੇਂ ਤੁਰਨਾ ਦੋ ਕਦਮ ਘੱਟ। ਕੋਈ ਗੱਲ ਨਹੀਂ ਜੀ, ਤੁਹਾਡੇ ਨਾਲ ਸਹਿਮਤ ਹਾਂ ਅਤੇ ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕੀਤਾ ਹੋਵੇਗਾ ਹਰਸ਼ਦੀਪ ਕੌਰ ਦਾ ਗਾਇਆ ਹੋਇਆ ਗੀਤ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਉਹਨੂੰ ਅਸੀਂ ਗੱਲਬਾਤ ਕਰਾਂਗੇ ਆਪਣੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਕੌਣ ਬੋਲ ਰਹੇ ਨੇ ਜੀ? ਕਿਹੜੀ ਜਗ੍ਹਾ ਤੋਂ?
1: ਰਵੀਰ ਸਿੰਘ ਰਹਿਲ ਬੋਲਦੇ ਜੀ।
0: ਕਿਹੜੇ ਸ਼ਹਿਰ ਤੋਂ? ਹਾਂਜੀ,
1: ਰੈਸਲ ਤੋਂ, ਪਾਸ ਨੂੰ ਕੋਲ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ।
1: ਥੈਂਕ ਯੂ, ਥੈਂਕ ਯੂ।
0: ਹੋਰ ਸੁਣਾਓ, ਕੀ ਕੰਮ ਕਰ ਕਰਦੇ ਹੋ?
1: ਕੰਮ ਹੀ ਪਲੱਸ ਟੂ ਸਟੱਡੀ ਕਰਦੇ ਜੀ।
0: ਸਟੱਡੀ ਕਰਦੇ ਹੋ? ਵਾਹ ਜੀ ਵਾਹ, ਤੁਸੀਂ ਦੇਖਦਾ ਫਿਊਚਰ ਹੋ, ਹੈ ਨਾ? ਤੁਸੀਂ ਸਾਡਾ ਭਵਿੱਖ ਹੈਗੇ ਹੋ।
1: ਯੈਸ, ਮੈਂ ਬਹੁਤ ਰੇਡੀਓ ਸੁਣਦੇ ਹੁੰਦਾ ਜੀ, ਮੈਂ ਟੀਵੀ ਵੀ ਦੇਖਦੇ ਜੀ।
0: ਦੈਟਸ ਵੈਰੀ ਨਾਈਸ ਭਾਜੀ, ਤੇ ਦਿਨੇ ਮੌਕਾ ਮਿਲਦਾ ਜੀ?
1: ਹਾਂਜੀ ਹਾਂਜੀ ਯੈਸ।
0: ਤੇ ਐਪ ਤੇ ਸੁਣਦੇ ਹੋ, ਸੈੱਟ ਤੇ ਸੁਣਦੇ ਹੋ? ਰੇਡੀਓ ਸੈੱਟ ਤੇ ਸੁਣਦੇ?
1: ਹਾਂਜੀ।
0: ਰੇਡੀਓ ਤੁਸੀਂ ਮੋਬਾਈਲ ਫੋਨ ਤੇ ਐਪਲੀਕੇਸ਼ਨ ਤੋਂ ਸੁਣਦੇ ਹੋ ਜਾਂ ਕਿੱਦਾਂ?
1: ਮੋਬਾਈਲ ਫੋਨ ਤੇ ਐਪਲੀਕੇਸ਼ਨ ਤੋਂ ਹੀ।
0: ਠੀਕ ਹੈ, ਠੀਕ ਹੈ। ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਨਿਊਜ਼ ਔਨ 에ਅਰ, ਨਿਊਜ਼ ਔਨ 에ਅਰ।
0: ਹਾਂਜੀ ਹਾਂਜੀ, ਨਿਊਜ਼ ਔਨ 에ਆਈਆਰ ਤੇ, ਬਿਲਕੁਲ ਠੀਕ ਕਹਿ ਰਹੇ ਹੋ। ਅੱਜ ਕਿਹੜਾ ਗੀਤ ਸੁਣਵਾਈਏ?
1: ਗੀਤ ਕੋਈ ਵੀ ਤੁਹਾਡੀ ਮਰਜ਼ੀ ਦੇ।
0: ਚਲੋ ਠੀਕ ਹੈ ਸਾਹਿਬ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੇ ਹੇਅਰ ਇਜ਼ ਵਿਸ਼ਿੰਗ ਯੂ ਆਲ ਦਾ ਬੈਸਟ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਪੜ੍ਹਾਈ 'ਚ ਬਹੁਤ ਵਧੀਆ ਮਿਹਨਤ ਕਰੋਗੇ ਅਤੇ ਜ਼ਿੰਦਗੀ 'ਚ ਅੱਗੇ ਵਧੋਗੇ। ਰੱਬ ਤੁਹਾਨੂੰ ਚੜ੍ਹਦੀ ਕਲਾਸ ਰੱਖੇ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਆਓ ਸੁਣਦੇ ਹਾਂ ਜੀ ਰੋਸ਼ਨ ਪ੍ਰਿੰਸ ਗਾਇਆ ਹੋਇਆ ਇੱਕ ਪੰਜਾਬੀ ਗੀਤ।

ਅਨਮੋਲ ਜੋਗਰ ਜ਼ਿਲ੍ਹਾ ਗੁਰਦਾਸਪੁਰ ਤੋਂ ਇਹ ਸੁਣਨਾ ਚਾਹੁੰਦੇ ਨੇ ਜੀ ਬੀ ਪਰਾਕ ਦੀ ਆਵਾਜ਼ ਵਿੱਚ ਜੋਤੀ ਟਾਂਗਰੀ ਦੀ ਆਵਾਜ਼ ਵਿੱਚ ਇੱਕ ਯੁਗਲ ਗੀਤ ਜਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਮੇਰੇ ਕੋਲੋਂ ਅਵੇਲੇਬਲ ਨਹੀਂ ਹੈ ਜੀ ਮੇਰੇ ਰਿਕਾਰਡ ਵਿੱਚ ਨਹੀਂ ਹੈ ਪਰ ਕੋਈ ਗੱਲ ਨਹੀਂ ਅਸੀਂ ਬੀ ਪਰਾਕ ਹੋਣ ਦਾ ਕੋਈ ਦੂਸਰਾ ਗੀਤ ਸੁਣਦੇ ਹਾਂ ਜੀ ਮੈਸੇਜ ਭੇਜਣ ਲਈ ਅਨਮੋਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ

0: ਪ੍ਰੋਗਰਾਮ ਚੱਲਿਆ ਜੀ ਸੁਗਾ, ਅਤੇ ਤੁਸੀਂ ਸੁਣ ਰਹੇ ਸੀ ਬ੍ਰੀ ਪ੍ਰਾਕ ਹੋਣਾ ਦੀ ਆਵਾਜ਼ਾਂ 'ਚ ਇੱਕ ਪੰਜਾਬੀ ਗੀਤ। ਇਹਦੀ ਫਰਮਾਇਸ਼ ਸਾਨੂੰ ਅਨਮੋਲ ਜੋਗਰ ਹੋਣਾ ਨੇ ਕੀਤੀ ਸੀ, ਜ਼ਿਲ੍ਹਾ ਗੁਰਦਾਸਪੁਰ ਤੋਂ। ਆਓ ਹੁਣ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ, ਦੇਖਦੇ ਹਾਂ ਜੀ ਕੌਣ ਨੇ ਕਿਹੜੇ ਸ਼ਹਿਰ ਤੋਂ ਹਾਜ਼ਰੀ ਆਏ ਨੇ। ਹੈਲੋ,
1: ਹਾਂਜੀ ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਕੌਣ ਸਾਹਿਬ ਬੋਲੇ ਨੇ, ਕਿਹੜੀ ਜਗ੍ਹਾ ਤੋਂ ਬੋਲੇ ਨੇ?
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਦਾ ਜੀ।
0: ਭੂਸ਼ਣ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਤੁਹਾਡੇ?
1: ਮਿਹਰਬਾਨੀ, ਬੜਾ ਵਧੀਆ ਜੀ।
0: ਹਾਂ, ਇਹ ਹੋਈ ਨਾ ਗੱਲ, ਬਿਲਕੁਲ ਰਾਜ਼ੀ ਹੈ ਉਸਮੇ ਜਿਸਮੇ ਤੇਰੀ ਰਜ਼ਾ ਹੈ ਜੀ।
1: ਸਹੀ ਗੱਲ ਹੈ,
0: ਹੋਰ ਕੁਛ ਕਰ ਵੀ ਨਹੀਂ ਸਕਦੇ, ਗੱਲ ਤੇ ਆਵੇ ਗੱਲ ਹੈ ਵੀ ਨਾਲ ਹੈ, ਉਹਦੀ ਮਰਜ਼ੀ ਬਿਨਾਂ ਪਤਾ ਨਹੀਂ ਹਿੱਲਣਾ। ਕਿਉਂ ਭੂਸ਼ਣ ਸਾਹਿਬ, ਠੀਕ ਹੈ ਕਿ ਨਹੀਂ? ਜੋ ਹੋਣਾ ਉਹਦੀ ਮਰਜ਼ੀ ਨਾਲ ਹੋਣਾ, ਤੇ ਖੁਸ਼ ਰਹੋ, ਬਸ ਇਹੀ ਕੁਛ ਹੈ।
1: ਬਿਲਕੁਲ ਬਿਲਕੁਲ ਸਹੀ ਹੈ।
0: ਅੱਜ ਕਿਹੜਾ ਗੀਤ ਸਾਨੂੰ ਸੁਣਵਾ ਰਹੇ ਹੋ?
1: ਹਰਜੀਤ ਹਰਮਨ ਜੀ ਦਾ ਪੰਜੇਬਾ ਸੁਣਾ ਦਿਓ ਜੀ।
0: ਚਲੋ, ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਪਸੰਦ ਦਾ ਗੀਤ ਤੱਕ ਪਹੁੰਚ ਰਿਹਾ ਜੀ। ਆਓ ਸੁਣਦੇ ਹਾਂ ਜੀ ਹਰਜੀਤ ਹਰਮਨ ਨੇ ਗਾਇਆ ਹੋਇਆ ਇੱਕ ਪੰਜਾਬੀ ਗੀਤ। ਇਸ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਜੀ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ।

ਇਸ ਗੀਤ ਦੇ ਧੰਨਵਾਦ ਵਾਸਤੇ ਸਾਨੂੰ ਮੈਸੇਜ ਭੇਜ ਰਹੇ ਨੇ ਪਟੇਲ ਨਗਰ ਤੋਂ ਰਮੇਸ਼ ਕੁਮਾਰ ਜੋਜੋਰੀਆ, ਗੀਤਾ ਰਾਣੀ ਜੋਜੋਰੀਆ ਅਤੇ ਬਹੁਤ ਸਾਰੇ ਸਾਥੀ। ਵੈਲਕਮ ਜੀ, ਵੈਲਕਮ, ਪ੍ਰੋਗਰਾਮ ਸੁਣ ਰਹੇ ਹੋ, ਬਹੁਤ ਖੁਸ਼ੀ ਹੋਈ।

0: ਵਧੀਆ ਨੇ ਜੀ।
1: ਤੇ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ, ਵਧੀਆ ਕਿ ਆਮ ਜਿਹਾ ਕਿ ਬੁਰਾ ਦਿਨ?
0: ਬਹੁਤ ਵਧੀਆ ਜੀ।
1: ਬਹੁਤ ਵਧੀਆ, ਵਾਹ ਜੀ ਵਾਹ, ਠੀਕ ਹੈ ਠੀਕ ਹੈ। ਤੇ ਅੱਜ ਕਿਹੜਾ ਗੀਤ ਸੁਣਵਾਓਗੇ ਸਾਨੂੰ?
0: ਸ਼ੁਕਰਾਨਾ ਸੁਣਾ ਦਿਓ ਜੀ ਅੰਮ੍ਰਿਤ ਮਾਨ ਦਾ।
1: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਦੇਸਾ ਜੀ ਤੁਹਾਡੇ ਕੋਲ ਪਹੁੰਚ ਰਿਹਾ ਜੀ, ਸ਼ੁਕਰੀਆ ਜੀ। ਅਗਲਾ ਮੈਸੇਜ ਭੇਜ ਰਹੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਹੀ, ਮਿਰਾਜ ਜਹਾਂ, ਆਜ਼ਾਦ ਨਗਰ ਲਸ਼ਕਰ, ਹਰਿਦੁਆਰ, ਉੱਤਰਾਖੰਡ ਤੋਂ।

0: ਇਸ ਗੀਤ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਲਾਈਨ 'ਤੇ ਜੁੜ ਗਏ ਨੇ ਜੀ। ਆਓ ਉਹਨਾਂ ਨੂੰ ਵੈਲਕਮ ਕਰੀਏ ਅਤੇ ਦੇਖਦੇ ਹਾਂ ਜੀ ਕੌਣ ਨੇ। ਹੈਲੋ
1: ਅਮਿਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਦੇਸ ਰਾਜ ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਸਵਾਗਤ ਹੈ ਜੀ, ਬਹੁਤ ਬਹੁਤ ਸਵਾਗਤ ਹੈ। ਹੋਰ ਸੁਣਾਓ, ਕੀ ਹਾਲ ਚਾਲ?
1: ਬਹੁਤ ਬਹੁਤ ਧੰਨਵਾਦ।
0: ਕੀ ਹਾਲ ਚਾਲ ਤੁਹਾਡੇ ਸ਼ਹਿਰ ਦਾ, ਕੀ ਹਾਲ ਚਾਲ ਨੇ?
1: ਬਹੁਤ

ਅਗਲਾ ਮੈਸੇਜ ਭੇਜ ਰਹੇ ਨੇ ਜੀ ਪੋਟੀਆ ਕਲਾ ਦੁਰਗ ਤੋਂ ਸੰਜੇ ਸਾਹੂ, ਸੁਜਾਤਾ ਸਾਹੂ, ਸ਼ਸ਼ਾਂਕ ਸਾਹੂ ਅਤੇ ਸੀਮਾ ਸਾਹੂ। ਇਹ ਕਹਿੰਦੇ ਨੇ ਕੋਈ ਵੀ ਆਪਣੀ ਮਰਜ਼ੀ ਦਾ ਪੰਜਾਬੀ ਗੀਤ ਸੁਣਾ ਦਿਉ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਪ੍ਰੋਗਰਾਮ ਨਾਲ ਇਸੇ ਤਰ੍ਹਾਂ ਬਣੇ ਰਹੋ। ਤੁਹਾਡਾ ਮੈਸੇਜ ਸ਼ਾਮਿਲ ਹੋ ਗਿਆ ਜੀ, ਤੁਹਾਡੀ ਹਾਜ਼ਰੀ ਲੱਗੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕਿਸੇ ਵੀ ਸਦਾਬਹਾਰ ਪੰਜਾਬੀ ਗੀਤ ਦਾ ਨਾਮ ਬੋਲ ਦਿਓ। ਇਸ ਤਰ੍ਹਾਂ ਕਰਕੇ ਸਾਨੂੰ ਮੈਸੇਜ ਭੇਜ ਰਹੇ ਨੇ ਦਿਗਦਰਸ਼ਨ ਅਤੇ ਕਵਿਤਾ ਗੌੜ। ਮੇਰੇ ਕਹਿਣ ਤੋਂ ਇਹਨਾਂ ਨੇ ਮੈਸੇਜ ਭੇਜਿਆ ਜੀ, ਔਰ ਇਹਨਾਂ ਦੇ ਨਾਲ ਬਹੁਤ ਸਾਰੇ ਸਾਥੀ ਵੀ ਨੇ। ਆਓ ਜੀ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਸੀਂ ਸੁਣਦੇ ਹਾਂ ਸਤਵਿੰਦਰ ਬਿੱਟੀ ਦੀਆਂ ਬੋਲੀਆਂ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਏ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਪਿੰਡ ਜਖੂਦ ਰਾਜਸਥਾਨ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ ਖੱਟਕ, ਯੋਗੇਸ਼, ਦੀਪਕ ਅਤੇ ਕੁਮਾਰੀ ਪੂਜਾ ਖੱਟਕ। ਇਹ ਸੁਣਨਾ ਚਾਹੁੰਦੇ ਨੇ ਗੁਰਦਾਸ ਮਾਨ ਦੀ ਆਵਾਜ਼ਾਂ ਵਿੱਚ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ। ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਮੁਕਮ ਪੋਸਟ ਫੁਲਜੀ ਚੌਧਰੀ ਪੰਡਰਪੁਰ ਤੋਂ, ਜ਼ਾਕਿਰ ਮੁਲਾਨੀ, ਸੁਮਈਆ ਮੁਲਾਨੀ, ਸਮੀਰ ਮੁਲਾਨੀ, ਸਲਮਾ ਮੁਲਾਨੀ ਅਤੇ ਬਹੁਤ ਸਾਰੇ ਸਾਥੀ। ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਪਰਤ ਮੱਕੜ ਪਿੰਗਾਂ ਵਾਲਾ ਚੌਂਕ ਗੁਰਾਇਆਂ ਤੋਂ ਮੈਸੇਜ ਭੇਜ ਰਹੇ ਨੇ। ਇਹ ਸੁਣਨਾ ਚਾਹੁੰਦੇ ਨੇ ਮਨਮੋਹਨ ਵਾਰਿਸ ਦਾ ਕੋਈ ਵੀ ਪੰਜਾਬੀ ਗੀਤ। ਤਾਂ ਲਓ ਜੀ, ਪਹਿਲਾਂ ਸੁਣਦੇ ਹਾਂ ਜੀ ਗੁਰਦਾਸ ਮਾਨ ਹੁਣਾਂ ਦੀ ਆਵਾਜ਼ਾਂ 'ਚ ਪੰਜਾਬੀ ਗੀਤ, ਉਸ ਤੋਂ ਬਾਅਦ ਸੁਣਾਂਗੇ ਮਨਮੋਹਨ ਵਾਰਿਸ ਦੀ ਆਵਾਜ਼ਾਂ ਵਿੱਚ ਪੰਜਾਬੀ ਗੀਤ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਆਓ ਜੀ ਆਨੰਦ ਮਾਣਦੇ ਹਾਂ ਇਸ ਪੰਜਾਬੀ ਗੀਤ ਦਾ।

ਲਓ ਜੀ, ਘੜੀ ਦੀ ਸੂਈਆਂ ਕਹਿ ਰਹੀਆਂ ਕਿ ਤੁਹਾਡਾ ਔਰ ਸਾਡਾ ਸਾਥ ਇੱਥੋਂ ਤੱਕ ਹੀ ਸੀਗਾ। ਜੀ ਹਾਂ, ਪ੍ਰੋਗਰਾਮ ਨੂੰ ਪੇਸ਼ ਕਰਦੇ ਹੋਏ ਬਹੁਤ ਚੰਗਾ ਲੱਗਿਆ, ਬਹੁਤ ਇੰਜੋਏ ਕੀਤਾ, ਔਰ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਪੂਰਾ ਪੂਰਾ ਇੰਜੋਏ ਕੀਤਾ ਹੋਵੇਗਾ। ਆਓ ਸੁਣਦੇ ਹਾਂ ਜੀ ਪ੍ਰੋਗਰਾਮ ਸੁਗਾਤ ਦਾ ਆਖਰੀ ਗੀਤ, ਹੰਸਰਾਜ ਹੰਸ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ।

ਇਸ ਗੀਤ ਦੇ ਨਾਲ ਹੀ ਆਪਣੇ ਆਰਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਚਾਹੇ ਜਲੰਧਰ ਰਹੋ, ਚਾਹੇ ਫਰੀਦਾਬਾਦ ਰਹੋ। ਬਹੁਤ ਜਲਦੀ ਦੁਬਾਰਾ ਮਿਲਾਂਗੇ, ਇਸ ਵਾਅਦੇ ਨਾਲ ਇਜਾਜ਼ਤ ਦਿਓ ਜੀ। ਪਰ ਤੁਸੀਂ ਕਿਧਰੇ ਨਹੀਂ ਜਾਣਾ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਕਿਉਂਕਿ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਬਹੁਤ ਬਹੁਤ ਧੰਨਵਾਦ।

ਸਭ ਤੋਂ ਪਹਿਲਾਂ ਸੁਣਦੇ ਹਾਂ ਜੀ ਸੁਰਜੀਤ ਬਿੰਦ ਰੱਖੀਏ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ। ਇਸ ਤੋਂ ਬਾਅਦ ਸੁਣਾਂਗੇ ਹਰਭਜਨ ਮਾਨ ਦੀ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ। ਬਹੁਤ ਸਾਰੇ ਪਿਆਰੇ ਪਿਆਰੇ ਗੀਤ, ਬਸ ਪ੍ਰੋਗਰਾਮ ਦੇ ਨਾਲ ਬਣੇ ਰਹੋ।

0: ਕੰਘਾ ਸਾਡਾ ਤਾਂ ਹੋ ਗਿਆ ਕੰਘਾ
1: ਝੂਠਾ
0: 200 ਵਿੱਚ ਪਾਣੀ ਪੈ ਗਿਆ 200 ਵਿੱਚ ਪਾਣੀ ਪੈ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਕਰਮ ਸਿਧਾਂਤ ਦਾ ਖੰਡਨ ਨਹੀਂ ਕਰਦੀ, ਬਲਕਿ ਸ਼ੁਭ ਕਰਮ, ਸ਼ੁਭ ਅਮਲ, ਚੰਗਾ ਆਚਾਰ, ਚੰਗਾ ਵਿਵਹਾਰ, ਇਹ ਸਭ ਦੇ ਧਾਰਨੀ ਹੋਣ ਦਾ ਰੱਬੀ ਸੁਨੇਹਾ ਹੈ। ਇਸ ਬ੍ਰਹਿਮੰਡੀ ਬਾਣੀ ਵਿੱਚ ਸ਼ੁਭ ਕਰਮਾਂ ਦੁਆਰਾ ਹਰਿਮੰਦਰ ਸਰੀਰ ਨੂੰ ਸਫਲਾ ਕਰਨ ਦੀ ਵਿਲੱਖਣ ਜੁਗਤ ਦਰਸਾਈ ਗਈ ਹੈ। ਪੰਚਮ ਪਾਤਸ਼ਾਹ ਗੌੜੀ ਸੁਖਮਣੀ ਮਹਿਲਾ ਪੰਜਵਾਂ ਬਾਣੀ ਵਿੱਚ ਸ਼ੁਭ ਕਰਮਾਂ ਨੂੰ ਕਰਨ ਦੀ ਹਿਦਾਇਤ ਦਿੰਦੇ ਨੇ। ਉਸਤਤ ਮਨਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸਰਵਣ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਦ੍ਰਿਸ਼ਟੀ ਨਾਲ ਦੇਖਣ ਤੋਂ ਵੱਡਾ ਸ਼ੁਭ ਕਰਮ ਹੋਰ ਕੋਈ ਨਹੀਂ ਹੈ। ਨਾ ਡਰੋਂ ਅਰਸਿਓਂ ਜਬ ਜਾਏ ਲਰੋਂ, ਨਿਸ਼ਚੇ ਕਰ ਆਪਣੀ ਜੀਤ ਕਰੋਂ। ਭਾਵ ਬੇਈਮਾਨ ਲੋਕਾਂ, ਜ਼ਾਲਮਾਂ, ਝੂਠ ਦੇ ਹਮਾਇਤੀਆਂ ਅਤੇ ਗਰੀਬਾਂ ਉੱਤੇ ਵਧੀਕੀ ਕਰਨ ਵਾਲਿਆਂ ਨਾਲ ਸੰਘਰਸ਼ ਤੋਂ ਮੈਂ ਡਰਾਂ ਨਾ, ਅਤੇ ਆਪਣੇ ਦ੍ਰਿੜ ਨਿਸ਼ਚੇ ਕਰਕੇ ਮੈਂ ਸੱਚ ਨਾਲ ਖੜ੍ਹਾ ਹਾਂ, ਮੇਰੀ ਹੀ ਜਿੱਤ ਹੋਵੇਗੀ। ਅਰਦਾਸ ਵਿੱਚ ਵਿਸ਼ਵਾਸ ਦੀ ਇਹ ਵੱਡੀ ਨਿਸ਼ਾਨੀ ਹੈ। ਅਰ ਸਿੱਖ ਹੋਂ ਆਪਣੇ ਹੀ ਮਨ ਕਹੋ, ਇਹ ਲਾਲਚ ਹੋਂ ਗੁਣ ਤਉ ਉਚਰੋਂ ਦਾ ਪ੍ਰਸੰਗ ਸ਼ੁਭ ਕਰਮਨ ਦਾ ਆਧਾਰ ਸਿਰਜਦਾ ਹੈ। ਸਿੱਖ ਹੋਣ ਦਾ ਭਰੋਸਾ ਆਪਣੇ ਅੰਦਰ ਹੀ ਭਰਪੂਰ ਹੋ ਜਾਵੇ। ਸਿੱਖ ਹੋਣ ਦੀ ਸਿੱਖਿਆ ਦੂਜਿਆਂ ਨੂੰ ਦੇਣ ਲਈ ਅਸੀਂ ਬਹੁਤ ਕਾਹਲੇ ਪੈ ਜਾਂਦੇ ਹਾਂ। ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰਨ ਦੀ ਮਨਸ਼ਾ ਇਹ ਹੋਵੇ ਕਿ ਅਸੀਂ ਇਹਨਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰ ਸਕੀਏ। ਗੁਣਾਂ ਤੋਂ ਬਿਨਾਂ ਸ਼ੁਭ ਕਰਮਨ ਦੀ ਸੋਝੀ ਹੋਣੀ ਸੰਭਵ ਨਹੀਂ ਹੈ। ਬਾਬਾ ਸ਼ੇਖ ਫਰੀਦ ਇਸੇ ਸੰਦਰਭ ਵਿੱਚ, ਆਪ ਸਵਾਰੈ ਮੈਂ ਮਿਲਿਆ ਸੁੱਖ ਹੋਏ ਦੀ ਜੁਗਤ ਦੱਸਦੇ ਹਨ। ਇਸੇ ਨੂੰ ਗੁਰੂ ਨਾਨਕ ਦੇਵ ਸਾਹਿਬ ਮਨ ਜੀਤੈ ਜਗ ਜੀਤ ਦੇ ਰੂਪ ਵਿੱਚ ਸਥਾਪਿਤ ਕਰਦੇ ਹਨ। ਰੋਜ਼ਾਨਾ ਦੀ ਅਰਦਾਸ ਵਿੱਚ ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ ਮੰਗਦੇ ਹੋਏ ਸਿੱਖੀ ਦਾਨ ਅਤੇ ਰਹਿਤ ਦਾਨ ਦੇ ਪਸਾਰ ਸਪਸ਼ਟ ਕੀਤੇ ਗਏ ਹਨ। ਜੀਵਨ ਵਿੱਚ ਸੰਤ ਉਭਾਰਨ ਅਤੇ ਦੁਸ਼ਟਾਂ ਨਾਲ ਮੁਕਾਬਲਾ ਕਰਨ ਦੀ ਸੋਚ ਲੈ ਕੇ ਚੱਲੇ ਦਸ਼ਮੇਸ਼ ਪਿਤਾ ਨੇ ਯੋਧੇ ਤਿਆਰ ਕੀਤੇ, ਜਿਨ੍ਹਾਂ ਨੇ ਹਮੇਸ਼ਾ ਸ਼ੁਭ ਕਰਮਨ ਦਾ ਪੱਲਾ ਨਹੀਂ ਛੱਡਿਆ। ਜਬ ਆਵ ਕੀ ਔਧ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋਂ ਦੀ ਜਾਚਨਾ ਤੋੜ ਨਿਭਾਉਂਦੀ ਹੈ। ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭੇ ਦੀ ਅਰਦਾਸ ਕਰਨੀ ਵੀ ਸ਼ੁਭ ਕਰਮਨ ਨਾਲ ਜੁੜੀ ਹੋਈ ਹੈ। ਸਿੱਧਕ ਦਾ ਜੀਵਨ ਪ੍ਰਸੰਗ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਤਿੰਨ ਨੁਕਤਿਆਂ ਦੇ ਇਰਦ ਗਿਰਦ ਰਹਿਣਾ ਜ਼ਰੂਰੀ ਹੈ। ਸ਼ੁਭ ਕਰਮਨ ਸੰਬੰਧੀ ਗੁਰਬਾਣੀ ਦਾ ਸਪਸ਼ਟ ਫੁਰਮਾਨ ਸੁਖਮਣੀ ਸਾਹਿਬ ਵਿੱਚ ਮਿਲਦਾ ਹੈ, ਜਦੋਂ ਗੁਰੂ ਅਰਜਨ ਦੇਵ ਜੀ ਉਚਾਰਦੇ ਹਨ, ਸਰਬ ਧਰਮ ਮੈਂ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪ੍ਰਭੂ ਪਰਮਾਤਮਾ ਹਰੀ, ਅੱਲਾ, ਰਾਮ ਜਾਂ ਗੋਡ ਦੇ ਨਾਮ ਅਤੇ ਉਸ ਦੀ ਹੋਂਦ ਵਿੱਚ ਚਿੱਤ ਲਾਉਣਾ ਸ਼ੁਭ ਕਰਮਨ ਹੈ। ਮਲ ਤੋਂ ਰਹਿਤ ਕੰਮ ਕਰਨੇ ਭਾਵ ਸ਼ੁੱਧ ਸੱਚੇ ਕੰਮਾਂ ਨੂੰ ਅੰਜਾਮ ਦੇਣਾ ਸ਼ੁਭ ਕੰਮਾਂ ਦੀ ਸੰਪੂਰਨਤਾ ਹੈ। ਨਾਮ ਜਪਣ ਨਾਲ ਸ਼ੁਭ ਕਰਮਨ ਦੇ ਲਈ ਪ੍ਰੇਰਣਾ, ਉਤਸ਼ਾਹ, ਊਰਜਾ ਅਤੇ ਨਿਸ਼ਚਾ ਮਿਲਦਾ ਹੈ। ਸ਼ੁਭ ਨਿਰਮਲ ਕੰਮ ਕਰਦੇ ਰਹਿਣ ਨਾਲ ਸੇਵਾ, ਪਰਉਪਕਾਰ, ਗਰੀਬ ਰੱਖਿਆ, ਦੋਸ਼ ਨਾਸ਼ ਆਦਿ ਲਾਭ ਨਿੱਜ ਨੂੰ ਵੀ ਅਤੇ ਸਮਾਜ ਨੂੰ ਵੀ ਮਿਲਦੇ ਹਨ। ਸ਼ਾਂਤੀ ਅਤੇ ਸੰਘਰਸ਼ ਦੋਨਾਂ ਵੇਲਿਆਂ ਵਿੱਚ ਸ਼ੁਭ ਕਰਮਨ ਕਰਨ ਦੀਆਂ ਇਤਿਹਾਸਕ ਮਿਸਾਲਾਂ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚੋਂ ਮਿਲਦੀਆਂ ਹਨ। ਭਾਰਤ ਦੀ ਆਜ਼ਾਦੀ ਦੀ ਜੰਗ ਵਿੱਚ ਦਿੱਤੀਆਂ ਕੁਰਬਾਨੀਆਂ ਦਾ ਵੇਰਵਾ ਦੇਖੀਏ ਤਾਂ ਕਾਲੇ ਪਾਣੀ ਭੇਜੇ ਅਤੇ ਫਾਂਸੀ ਦਾ ਰਸਤਾ ਚੁੰਮਣ ਵਾਲਿਆਂ ਵਿੱਚ ਬਹੁਤਾਤ ਪੰਜਾਬੀਆਂ ਅਤੇ ਸਿੱਖਾਂ ਦੀ ਰਹੀ। ਭਾਈ ਰਣਧੀਰ ਸਿੰਘ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਪਿਛਲੇ ਨੇੜੇ ਦੇ ਇਤਿਹਾਸ ਵਿੱਚੋਂ ਹੀ ਹਨ। ਸ਼ਹੀਦ ਭਗਤ ਸਿੰਘ ਹੋਰਾਂ ਗੁਰਦੁਆਰਾ ਸੁਧਾਰ ਲਹਿਤ ਦੇਖੀ ਸੀ, ਪ੍ਰਗਤੀਸ਼ੀਲ ਸਾਹਿਤ ਵੀ ਪੜ੍ਹਿਆ ਸੀ। ਭਾਈ ਰਣਧੀਰ ਸਿੰਘ ਹੋਰਾਂ ਦੀਆਂ ਜੇਲ੍ਹ ਚਿੱਠੀਆਂ ਵਿੱਚ ਉਹਨਾਂ ਨੂੰ ਅਮੀਰ ਵਿਰਸੇ ਪ੍ਰਤੀ ਜਾਗਰੂਕ ਰਹਿਣ ਦੀ ਬਾਤ ਵੀ ਚੱਲਦੀ ਹੈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਜਵਾਨੀ ਵੇਲੇ ਸ਼ਹੀਦ ਭਗਤ ਸਿੰਘ ਦੇ ਮਨ ਵਿੱਚ ਦੇਸ਼ ਨੂੰ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਅਤੇ ਲੋਕਾਂ ਵਿੱਚ ਬਰਾਬਰਤਾ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਦੀ ਸੋਚ ਜਾਗੀ। ਅੱਜ ਦਾ ਨੌਜਵਾਨ ਜੇ ਸ਼ੁਭ ਕਰਮਨ ਦੀ ਧਾਰਨਾ ਨੂੰ ਮਨ ਵਿੱਚ ਧਾਰ ਲਵੇ ਤਾਂ ਸਭ ਕਿਸਮ ਦੀ ਫਿਰਕਾ ਪ੍ਰਸਤੀ, ਨਸ਼ੇ, ਨਮੋਸ਼ੀ, ਹੀਣ ਭਾਵਨਾ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਵਿੱਚ ਦੇਰੀ ਨਹੀਂ ਲੱਗੇਗੀ। ਦੇਸ਼ ਕੌਮ ਦੇ ਲਈ ਆਜ਼ਾਦੀ ਪ੍ਰਾਪਤ ਕਰਨ ਵਾਲੇ ਪਰਵਾਨਿਆਂ ਦੀ ਕੁਰਬਾਨੀ ਦੇ ਸ਼ੁਭ ਤਿਆਗ ਨੂੰ ਜੇ ਅਸੀਂ ਮਨ ਤੋਂ ਸਤਿਕਾਰ ਦਿੰਦੇ ਹੋਈਏ ਤਾਂ ਹਰ ਪੱਧਰ ਦੇ ਉੱਤੇ ਚੰਗੇ ਨਤੀਜੇ ਹਾਸਲ ਹੋ ਸਕਦੇ ਹਨ। ਗਰੀਬਾਂ, ਬਿਮਾਰਾਂ, ਲਾਚਾਰਾਂ ਅਤੇ ਨਿਤਾਣਿਆਂ ਦੇ ਪ੍ਰਤੀ ਹਮਦਰਦੀ ਸਭ ਤੋਂ ਪਹਿਲਾਂ ਸਾਡੇ ਨਿਜ਼ਾਮ ਵਿੱਚੋਂ ਝਲਕਣੀ ਚਾਹੀਦੀ ਹੈ। ਸ਼ੁਭ ਕਰਮਨ ਦਾ ਇੱਕ ਅਤਿ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਲੋੜਵੰਦਾਂ ਨੂੰ ਭੋਜਨ, ਕੱਪੜੇ ਆਦਿ ਦਾਨ ਕਰਨਾ ਚੰਗਾ ਗਿਣਿਆ ਜਾਂਦਾ ਹੈ। ਲੰਗਰ ਦੀ ਪ੍ਰਥਾ ਵੀ ਇਸੇ ਦੇ ਅੰਤਰਗਤ ਹੀ ਹੈ, ਜੋ ਸਮਾਨਤਾ ਵੀ ਸਥਾਪਿਤ ਕਰਦੀ ਹੈ। ਪਰ ਇਸ ਦੇ ਨਾਲ ਨਾਲ ਸ਼ੁਭ ਕਰਮਨ ਦੀ ਗੁਣਵੱਤਾ ਦਾ ਪੱਧਰ ਉੱਚਾ ਹੋ ਜਾਂਦਾ ਹੈ ਜਦੋਂ ਗਰੀਬ ਨੂੰ ਕੋਈ ਕਲਾ ਕੌਸ਼ਲ ਦੇ ਕੇ ਉਸ ਨੂੰ ਰੁਜ਼ਗਾਰ ਉੱਤੇ ਲਾਉਣ ਦਾ ਵਸੀਲਾ ਬਣ ਜਾਵੇ। ਗੁਰੂ ਗੋਬਿੰਦ ਸਿੰਘ ਸਾਹਿਬ

0: ਪੰਜਾਬ ਸਾਹਿਬ ਵਿੱਚ ਭਜਨ ਕਰਦੇ ਹਨ ਕਿ ਰੋਜ਼ੀ ਦਹਿੰਦ ਹੈ, ਪਰਮਾਤਮਾ ਰੋਜ਼ੀ ਦੇਣ ਵਾਲਾ ਹੈ, ਕਿ ਰਾਜ਼ਕ ਰਹੀਮ ਹੈ, ਕਿ ਕਰਮੰ ਕਰੀਮ ਹੈ। ਕਿਰਤ ਕਰੋ ਜੇ ਪ੍ਰੇਰਨਾ ਹੈ ਤਾਂ ਅਜਿਹਾ ਸ਼ੁਭ ਕਰਮਨ ਕੀਤਾ ਜਾਵੇ ਜੋ ਰੋਜ਼ੀ ਦੇ ਮੌਕੇ ਪੈਦਾ ਕਰਦਾ ਰਹੇ। ਠੀਕ ਇਹੀ ਬਖਸ਼ਿਸ਼ ਚੌਥੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਵੇਲੇ ਕੀਤੀ, ਜਦੋਂ ਭਾਂਤ ਭਾਂਤ ਦੇ ਕਿੱਤਿਆਂ ਕਾਰੋਬਾਰਾਂ ਦੇ ਕਾਰੀਗਰਾਂ ਨੂੰ ਰਾਸ ਪੂੰਜੀ ਦੇ ਕੇ ਅਤੇ ਬਾਜ਼ਾਰਾਂ ਦੇ ਸਥਾਪਿਤ ਕਰਕੇ ਅੰਮ੍ਰਿਤਸਰ ਦਾ ਵਿਕਾਸ ਕੀਤਾ। ਇਹ ਵੀ ਸ਼ੁਭ ਕਰਮਨ ਦੀ ਬਾਤ ਪਾਉਂਦਾ ਹੈ। ਜਦੋਂ ਮੱਕੇ ਵਿਖੇ ਹਾਜੀਆਂ ਨਾਲ ਸੰਵਾਦ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਪਾਸੋਂ ਉਹਨਾਂ ਬਿਆਨ ਦਿਵਾਉਣਾ ਚਾਹਿਆ ਕਿ ਹਿੰਦੂ ਜਾਂ ਮੁਸਲਮਾਨ ਦੋਵਾਂ ਵਿੱਚੋਂ ਕਿਹੜਾ ਵੱਡਾ ਅਤੇ ਚੰਗਾ ਹੈ। ਗੁਰੂ ਨਾਨਕ ਦੇਵ ਜੀ ਨੇ ਤੱਤ ਦੀ ਗੱਲ ਆਖੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਭਾਵ ਚੰਗੇ ਕੰਮਾਂ ਤੋਂ ਬਿਨਾਂ ਸਭ ਨੂੰ ਰੋਣਾ ਪੈਂਦਾ ਹੈ। ਉਹ ਆਪ ਵੀ ਦੁਖੀ ਹੁੰਦੇ ਹਨ ਅਤੇ ਦੂਜਿਆਂ ਲਈ ਵੀ ਦੁੱਖ ਪੈਦਾ ਕਰਦੇ ਹਨ। ਸ਼ੁਭ ਕਰਮਾਂ ਅਤੇ ਕਬਹੂ ਨਾ ਟਰੋਂ ਦੇ ਨਿਸ਼ਚੇ ਵਿੱਚ ਸਦਾ ਹੀ ਸਭ ਦੇ ਲਈ ਉੱਦਮ, ਭਲਾਈ, ਲਾਭ, ਖੁਸ਼ੀ, ਖੇੜਾ ਅਤੇ ਚੰਗਾ ਨਤੀਜਾ ਹੈ। ਸਰਬੰਸਦਾਨੀ ਪਿਤਾ ਦੇ ਇਸ ਆਦਰਸ਼ ਵਾਕ ਬਚਨ ਨੂੰ ਜੀਵਨ ਵਿੱਚ ਪ੍ਰਮੁੱਖਤਾ ਦੇਣ ਨਾਲ ਆਪਣਾ ਵੀ ਭਲਾ ਹੈ ਅਤੇ ਸਰਬੱਤ ਦਾ ਭਲਾ ਵੀ ਇਸੇ ਵਿੱਚ ਹੈ।
1: ਸ਼ੁਭ ਕਰਮਨ ਤੇ ਕਬਹੂ ਨਾ ਟਰੋਂ, ਇਹ ਵਾਰਤਾ ਸੁਣਾ ਰਹੇ ਸਨ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ। ਨਿੱਜ ਤੋਂ ਉੱਪਰ ਉੱਠ ਕੇ ਸਮਾਜ ਅਤੇ ਦੇਸ਼ ਕੌਮ ਲਈ ਕੁਝ ਕਰ ਸਕਣਾ, ਇੱਥੋਂ ਤੱਕ ਕਿ ਆਪਣਾ ਆਪਾ ਵਾਰ ਦੇਣਾ, ਇਸ ਦੀ ਜਾਚ ਗੁਰਬਾਣੀ ਸਿਖਾਉਂਦੀ ਹੈ। ਤਾਂ ਹੀ ਤੇ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਾਚਨਾ ਕਰਦੇ ਨੇ, ਦੇਹ ਸੇਵਾ ਬਰਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ। ਇਸ ਸਵਈਏ ਦਾ ਗਾਇਨ ਕੀਤਾ ਹੈ ਭਾਈ ਅਮਰੀਕ ਸਿੰਘ ਜ਼ਖਮੀ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

ਹੁਣ ਤੁਸੀਂ ਕੁਝ ਭਜਨ ਕੁਝ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਰੱਖਣਾ ਜਾਈਏ ਜੀਓ ਪਿੰਡ ਸਭ ਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਸਿੰਘ ਆਪਣਾ ਘਰ ਪੁਨਹ ਨੀਚ ਸਦਾਈਏ ਜੇ ਜਰਵਾਣਾ ਪਰ ਹਰ ਜਰਵੇਸ਼ ਕਰੇ ਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨੂੰ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਦਿਨ ਵਿੱਚੋਂ ਮੋਹ ਚੁਕਾਇਆ। ਤੁਮ ਵਿਚਾਰ ਹੈ ਜਿਨ ਸਤਿ ਸੰਚਿਤ ਲਾਇਆ।

ਪੌੜੀ ਸਾਹਿਬ ਕੀਤੀ ਸੰਤੋਖੀ ਜਿਨ ਸੱਚ ਸੱਚ ਧਿਆਇਆ ਉਹਨੇ ਮੰਦੇ ਪੈਰ ਨੇ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾਂ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇ।

ਪੌੜੀ ਸੱਚਾ ਸਾਹਿਬੇ ਤੂੰ ਜਿਨ ਸੱਚ ਸੱਚ ਵਰਤਾਇਆ ਜਿਸ ਤੂੰ ਦਿੱਤ ਸਿਮਲੇ ਸੱਚ ਤਾਂ ਤਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਦੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਪੌੜੀ ਭਗਤ ਤੇਰੇ ਮਨ ਭਾਵਦੇ ਦਰਸੋਨ ਕਿਰਤ ਗਾਵਦੇ ਨਾਨਕ ਕਰਮ ਬਾਹਰ ਦਾ ਢੋਣ ਰਹਿਣੀ ਧਾਵਦੇ ਇੱਕ ਮੋਲ ਨਾ ਪੁੱਜਣ ਆਪਣਾ ਅਣਹੋਂਦਾ ਆਪ ਗਣਾਏ ਦੇ ਹਾਂ ਢਾਡੀ ਕਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ।

ਤੁਹਾਡੀ ਦਾਨ ਮੈਂ ਤਲੀ ਖਾਕ ਜੇ ਮਿਲੇ ਤਾਂ ਮਸਤ ਕਲਾਈਏ ਕੂੜਾ ਲਾਜ ਛੱਡੀ ਹੋਏ ਕਮ ਰੱਖ ਤੇ ਆਈਏ ਫਲ ਤੇ ਵੇਹ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰੇ ਵਿਖੇ ਤਾਂ ਧੂੜ ਦਿਨਾਂ ਦੀ ਪਾਈਏ ਮਾਤਾ ਥੋੜ੍ਹੀ ਸੇਵ ਗਵਾਈਏ।

ਕੋੜੀ ਤੁਰ ਕਰਮ ਜਿਨਾ ਕੁ ਤੁਧ ਪਾਇਆ ਤਤ ਨੀ ਕਿਸਮ ਤੇ ਆਇਆ ਇਹਨਾਂ ਦਿਨ ਤੱਕ ਹੈ ਵਸ ਕਿਸ ਨਾ ਹੈ ਤੁਧ ਵੇਖੀ ਜਗ ਤੇ ਉਪਾਇਆ ਇੱਕ ਨਾਨੂ ਤੂੰ ਮੇਲੇ ਕਾਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੁਧ ਆਪ ਬੁਝਾਇਆ ਸਹਿਜ ਹੀ ਸਤ ਸਮਾਇਆ ਸਹਿਜ ਹੀ ਸੱਚ

ਪੌੜੀ ਪੜੇ ਹੋਵੇ ਗੁਣਾਕਾਰ ਤਾਂ ਉਵੇਂ ਸਾਧਨ ਮਾਰੀਏ ਜਿਹਾ ਘਾਲੇ ਘਾਲਣ ਤੇ ਵੇਖ ਨਾ ਉਪਚਾਰੀਏ ਐਸੀ ਕਲ ਨਾ ਖੇਡੀਏ ਜਿੱਥੇ ਦਰ ਅੱਗੇ ਗਿਆ ਹਾਰੀਏ ਪੜਿਆ ਤੇ ਉਵੇਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ

0: ਤੇ ਮਤ ਚੁੱਕੇ ਰੇ ਮਨ ਭੇਦ ਵਿਭੇਦ ਨ ਜਾਣ ਬਿਓ ਪਰ ਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਪਰ ਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ
1: ਜਬ ਲਓ ਨਹੀਂ ਪਾਗਲ ਲਾਰ ਉਹਦਾ।

ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇੱਕ ਸਰਨਾ ਮਿਲੇ ਦਾਨ ਸੰਤ ਰੇਣ ਜਿਹ ਲਗ ਪਉ ਜਲ ਤਰ।

ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਧਰਿਯੰ ਹਸਤ ਕਮਲ ਮਾਥੇ ਪਰ ਧਰਿਯੰ ਲੱਖ ਰੂਪ ਜੀ ਲਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤਿ ਜੀ ਧਾਰੋ ਮਾਨਸ ਜਨਮ ਦੇ

ਆਖੇ ਨਿਦ ਚਹੁ ਜੁਗ ਗੁਰ ਸੇਵਾ ਕਰ ਫਲ ਲਹੀਆਂ। ਬੰਧੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਈਆਂ। ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨ ਸਤਿਗੁਰ ਗੁਰ।